ਆਓ ਫਿਰ ਕਰਦੇ ਹਾਂ ਰਲ ਮਿਲ ਕੇ ਸ਼ੁਕਰਾਨਾ। ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਲੀਓ ਟੋਲਸਟੋਏ ਦੇ ਵੱਲੋਂ ਲਿਖੀ ਗਈ ਹੈ, ਕ੍ਰੋਇਸਿਸ ਅਤੇ ਸੋਲਨ, ਯਾਨੀ ਕਿ ਕ੍ਰੋਇਸਿਸ ਐਂਡ ਸੋਲਨ। ਗੱਲ ਕਾਫੀ ਪੁਰਾਣੇ ਸਮੇਂ ਦੀ ਹੈ, ਉਦੋਂ ਦੀ ਜਦੋਂ ਹਾਲੇ ਈਸਾ ਮਸੀਹ ਤੋਂ ਵੀ ਜਨਮ ਨਹੀਂ ਸੀ ਹੋਇਆ। ਇੱਕ ਦੇਸ਼ ਸੀ, ਉਹਦੇ ਉੱਤੇ ਇੱਕ ਰਾਜਾ ਰਾਜ ਕਰਦਾ ਸੀ, ਉਹਦਾ ਨਾਂ ਸੀ ਕ੍ਰੋਇਸਿਸ। ਆਪਣੇ ਆਪ ਨੂੰ ਬੜਾ ਮਹਾਨ ਰਾਜਾ ਸਮਝਦਾ ਹੈ, ਰਾਜ ਕਹਿੰਦੇ ਹੈ ਵੀ ਬੜਾ ਵੱਡਾ ਹੈ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਉਸ ਸਮੇਂ ਦੇ ਹਿਸਾਬ ਦੇ ਨਾਲ ਬੇਸ਼ੁਮਾਰ ਸੋਨਾ ਚਾਂਦੀ ਕੀਮਤੀ ਰਤਨ, ਫੌਜ ਸਿਪਾਹੀ ਗੁਲਾਮ ਨੌਕਰ ਚਾਕਰ, ਵੱਡਾ ਮਹਿਲ ਤਖ਼ਤ, ਸਾਰਾ ਕੁਛ। ਅਤੇ ਸ਼ਾਇਦ ਇਹੋ ਹੀ ਵਜ੍ਹਾ ਸੀ ਕਿ ਰਾਜਾ ਕ੍ਰੋਇਸਿਸ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਖੁਸ਼ ਕਿਸਮਤ ਸਮਝਦਾ ਸੀ, ਅਤੇ ਨਾਲ ਨਾਲ ਆਪਣੇ ਆਪ ਨੂੰ ਸਭ ਤੋਂ ਖੁਸ਼ ਇਨਸਾਨ ਵੀ ਸਮਝਦਾ ਹੈ ਕਿ ਇਹ ਤੋਂ ਵੱਧ ਹੋਰ ਖੁਸ਼ੀ ਹੋ ਵੀ ਨਹੀਂ ਸਕਦੀ, ਕੋਈ ਦੁਨੀਆ ਦੇ ਉੱਤੇ ਮੇਰੇ ਤੋਂ ਵੱਧ ਖੁਸ਼ ਹੋ ਵੀ ਨਹੀਂ ਸਕਦਾ। ਅਤੇ ਜਦੋਂ ਬੰਦੇ ਦੇ ਮਨ ਦੇ ਆਪਣੇ ਵਿਚਾਰ ਹੋਣ ਤਾਂ ਫਿਰ ਉਹਦੇ ਉੱਤੇ ਮੋਹਰ ਲਵਾਉਣੀ ਚਾਹੁੰਦਾ ਹੁੰਦਾ, ਅਤੇ ਮੋਹਰ ਲਵਾਉਣ ਦੇ ਲਈ ਕੋਈ ਆਮ ਬੰਦਾ ਨਹੀਂ ਹੋਣਾ ਚਾਹੀਦਾ। ਮੋਹਰ ਲਵਾਉਣ ਦੇ ਲਈ ਆਪਾਂ ਉਹਨੂੰ ਸੱਦਦੇ ਹਾਂ ਜਾਂ ਉਹਦੇ ਕੋਲ ਲਵਾਉਂਦੇ ਹਾਂ ਜਿਹੜਾ ਰੁਤਬੇ ਦੇ ਵਿੱਚ ਵੱਡਾ ਹੋਵੇ, ਜਿਹਦੀ ਲੋਕ ਮੰਨਦੇ ਹੋਣ, ਜਿਹਦੀ ਪੜ੍ਹਾਈ ਲਿਖਾਈ ਵੱਡੀ ਹੋਵੇ। ਇਸੇ ਕਰਕੇ ਇੱਕ ਦਿਨ ਕਹਿੰਦੇ ਨੇ ਕਿ ਰਾਜੇ ਨੇ ਸੋਲਨ ਨਾਂ ਦੇ ਇੱਕ ਦਾਰਸ਼ਨਿਕ ਨੂੰ ਸੱਦ ਲਿਆ, ਉਹਨਾਂ ਸਮਿਆਂ ਦਾ ਯੂਨਾਨ ਦਾ ਇੱਕ ਵੱਡਾ ਦਾਰਸ਼ਨਿਕ। ਸੋਲਨ ਦੂਰ ਦੂਰ ਤੱਕ ਆਪਣੀ ਸਿਆਣਪ ਦੇ ਕਰਕੇ ਮਸ਼ਹੂਰ ਸੀ, ਨਿਆਂਪ੍ਰੀਤਾ ਦੇ ਕਰਕੇ ਮਸ਼ਹੂਰ ਸੀ, ਲੋਕਾਂ ਦੇ ਵਿੱਚ ਉਹਦੇ ਆਮ ਚਰਚੇ ਸੀ, ਉਹਦੀ ਸਿਆਣਪ ਦੀਆਂ ਗੱਲਾਂ ਹੁੰਦੀਆਂ ਸੀ। ਇਸੇ ਕਰਕੇ ਉਸਦੀ ਸ਼ੋਹਰਤ ਕ੍ਰੋਇਸਿਸ ਤੱਕ ਵੀ ਪਹੁੰਚੀ ਸੀ, ਅਤੇ ਰਾਜੇ ਨੇ ਦਰਬਾਰ ਦੇ ਵਿੱਚ ਉਹਨੂੰ ਇਸੇ ਵਜ੍ਹਾ ਕਰਕੇ ਸੱਦਿਆ ਹੈ। ਸੱਜ ਧੱਜ ਕੇ ਰਾਜਾ ਸਾਹਮਣੇ ਤਖ਼ਤ ਦੇ ਉੱਤੇ ਬੈਠ ਗਿਆ, ਸ਼ਾਹੀ ਪੁਸ਼ਾਕ ਪਾਈ, ਅਤੇ ਸੋਲਨ ਨੂੰ ਪੁੱਛਣ ਲੱਗਾ, ਕੀ ਤੂੰ ਕਦੇ ਇਸ ਤੋਂ ਸ਼ਾਨਦਾਰ ਕੁਛ ਵੇਖਿਆ ਸੋਲਨ? ਅਤੇ ਸੋਲਨ ਨੇ ਮੁਸਕਰਾ ਕੇ ਕਿਹਾ, ਹਾਂ ਰਾਜਾ, ਮੈਂ ਇਸ ਤੋਂ ਖੂਬਸੂਰਤ ਮੋਰ ਦੇ ਖੰਭ, ਕੁੱਕੜ, ਤਿੱਤਰ ਦੇ ਖੰਭ ਵੇਖੇ ਨੇ। ਇਹਨਾਂ ਪੰਛੀਆਂ ਦੇ, ਚਿੜੀਆਂ ਦੇ ਰੰਗ ਕਿੰਨੇ ਵੰਨਸਵੰਨੇ ਨੇ, ਕਿੰਨੇ ਚਮਕੀਲੇ ਨੇ, ਕਿੰਨੇ ਸੱਜੇ ਨੇ, ਉਸ ਕਲਾ ਦਾ ਕੋਈ ਮੁਕਾਬਲਾ ਨਹੀਂ ਰਾਜਨ। ਕ੍ਰੋਇਸਿਸ ਚੁੱਪ ਕਰ ਗਿਆ, ਚੁੱਪ ਕਰਕੇ ਮਨ ਦੇ ਵਿੱਚ ਸੋਚਣ ਲੱਗਾ, ਜਿੱਧਰ ਮੈਂ ਚਾਹੁੰਦਾ ਸੀ ਉੱਧਰਲੇ ਪਾਸੇ ਨੂੰ ਤਾਂ ਗੱਲ ਨਹੀਂ ਗਈ, ਹੋਰ ਕਿਹੜੇ ਤਰੀਕੇ ਦੇ ਨਾਲ ਇਹਦੇ ਕੋਲ ਮੈਂ ਆਪਣੇ ਸਵਾਲ ਪੁੱਛਾਂ, ਕਿੱਦਾਂ ਮੈਂ ਇਹਦੇ ਮੂੰਹੋਂ ਕਢਵਾਵਾਂ ਕਿ ਤੂੰ ਹੀ ਸਭ ਤੋਂ ਸਰਵੋਤਮ ਹੈ, ਤੂੰ ਹੀ ਸਭ ਤੋਂ ਖੁਸ਼ ਹੈ, ਤੇਰੇ ਕੋਲ ਹੀ ਦੁਨੀਆ ਦੀਆਂ ਸਭ ਤੋਂ ਵੱਧ ਵਧੀਆ ਨਿਆਮਤਾਂ ਨੇ। ਅਤੇ ਕਹਿੰਦੇ ਨੇ ਸੋਲਨ ਨੇ ਆਪਣਾ ਸਿਪਾਹੀ ਭੇਜਿਆ ਅਤੇ ਆਪਣਾ ਸਾਰਾ ਖਜ਼ਾਨਾ ਦਿਖਾਉਣ ਦੇ ਲਈ ਕਿਹਾ। ਸੋਲਨ ਨੇ ਜਦੋਂ ਸਾਰਾ ਖਜ਼ਾਨਾ ਰਾਜੇ ਦਾ ਵੇਖਿਆ ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਦਰਬਾਰ ਦੇ ਵਿੱਚ ਲਿਆ ਕੇ ਉਹਨੂੰ ਆਪਣੇ ਵੱਲੋਂ ਆਪਣੀ ਵਡਿਆਈ ਕਰਨ ਦੇ ਲਈ ਉਹਨਾਂ ਸਾਰੀਆਂ ਜੰਗਾਂ ਦੇ ਬਾਰੇ ਦੱਸਿਆ ਜਿਹੜੀਆਂ ਰਾਜੇ ਕ੍ਰੋਇਸਿਸ ਨੇ ਕੀਤੀਆਂ ਸੀ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਲੋਕਾਂ ਨੂੰ ਮਾਰਿਆ, ਕਿਹੜੇ ਕਿਹੜੇ ਦੁਸ਼ਮਣਾਂ ਦੇ ਉੱਤੇ ਵਿਜੇ ਹਾਸਲ ਕੀਤੀ, ਕਿਹੜੇ ਕਿਹੜੇ ਇਲਾਕੇ ਜਿੱਤੇ, ਕਦੋਂ ਕਦੋਂ, ਕਿੱਦਾਂ ਕਿੱਦਾਂ, ਕਿੱਥੇ ਕਿੱਥੇ ਮੈਂ ਦਲੇਰੀ ਵਿਖਾਈ, ਕਿੱਥੇ ਕਿੱਥੇ ਮੇਰੀਆਂ ਫੌਜਾਂ ਲੜੀਆਂ। ਪਰ ਇਹ ਸਭ ਕੁਛ ਨਾ ਉਸ ਦਾਰਸ਼ਨਿਕ ਨੂੰ ਕੀ ਲੈਣਾ ਦੇਣਾ। ਇਹ ਸਿਰਫ ਇੱਕ ਰਾਜੇ ਦੇ ਵੱਲੋਂ ਮਾਰੀ ਗਈ ਸ਼ੇਖੀ ਸੀ। ਅਤੇ ਫਿਰ ਉਸਨੇ ਸੋਲਨ ਨੂੰ ਕਿਹਾ, ਸੋਲਨ ਤੂੰ ਤਾਂ ਦੁਨੀਆ ਦੇ ਵਿੱਚ ਲੰਮਾ ਸਮਾਂ ਬਿਤਾਇਆ, ਮੈਂ ਸੁਣਿਆ ਤੂੰ ਬੜਾ ਦੂਰ ਦਰੇਡੇ ਤੱਕ ਘੁੰਮਿਆ, ਕਈ ਦੇਸ਼ਾਂ ਦੇ ਵਿੱਚ ਗਿਆ, ਵੱਡੇ ਵੱਡੇ ਰਾਜਿਆਂ ਨੂੰ ਮਿਲਿਆ, ਚੱਲ ਮੈਨੂੰ ਦੱਸ ਕਿ ਤੇਰੀ ਨਜ਼ਰ ਦੇ ਵਿੱਚ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਕੌਣ ਹੈ? ਅਤੇ ਸੋਲਨ ਨੇ ਬਿਨਾਂ ਕਿਸੇ ਡਰ ਦੇ, ਬਿਨਾਂ ਭੈ ਦੇ, ਬਿਨਾਂ ਕਿਸੇ ਚਾਪਲੂਸੀ ਦੇ ਕਿਹਾ, ਰਾਜਾ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਖੁਸ਼ ਇਨਸਾਨ ਉਹ ਆ ਜਿਹੜਾ ਐਥਨਸ ਦੇ ਵਿੱਚ ਰਹਿ ਰਿਹਾ,
ਘਰੋਂ ਗਰੀਬ ਹੈ। ਮੈਨੂੰ ਉਹ ਤੋਂ ਇਲਾਵਾ ਹੋਰ ਕੋਈ ਖੁਸ਼ ਨਜ਼ਰ ਨਹੀਂ ਆਉਂਦਾ। ਇਹ ਕਿੱਦਾਂ ਦੀ ਗੱਲ ਹੋਈ? ਏਥਨਸ ਦੇ ਵਿੱਚ ਰਹਿੰਦਾ ਇੱਕ ਗਰੀਬ ਇਨਸਾਨ ਮੇਰੇ ਨਾਲੋਂ ਵੱਧ ਖੁਸ਼ ਕਿੱਦਾਂ ਹੋ ਸਕਦਾ? ਰਾਜਾ ਇਸ ਜਵਾਬ ਤੋਂ ਹੈਰਾਨ ਸੀ, ਕਿਉਂਕਿ ਉਸਨੂੰ ਪੂਰੀ ਉਮੀਦ ਸੀ ਕਿ ਸੋਲਨ ਇਸ ਵਾਰੀ ਉਹਦਾ ਨਾਂ ਲਊਗਾ, ਪਰ ਸੋਲਨ ਨੇ ਨਹੀਂ ਲਿਆ। ਉਹਨੇ ਉਸ ਬਿਲਕੁਲ ਇੱਕ ਗਰੀਬੜੇ ਜਿਹੇ ਬੰਦੇ ਦਾ, ਇੱਕ ਗੁਲਾਮ ਜਿਹੇ ਬੰਦੇ ਦਾ ਨਾਂ ਲੈ ਲਿਆ ਜਿਹਨੂੰ ਕੋਈ ਜਾਣਦਾ ਹੀ ਨਹੀਂ। ਅਤੇ ਰਾਜੇ ਦੇ ਮਨ ਦੇ ਵਿੱਚ ਸਵਾਲ ਸੀ, ਉਹਨੇ ਪੁੱਛ ਲਿਆ। ਕ੍ਰੋਇਸਸ ਨੇ ਕਿਹਾ, ਇੱਦਾਂ ਤੂੰ ਕਿਉਂ ਕਿਹਾ? ਅਤੇ ਸੋਲਨ ਨੇ ਜਵਾਬ ਦਿੱਤਾ, ਜਿਸ ਆਦਮੀ ਦੀ ਮੈਂ ਗੱਲ ਕਰ ਰਿਹਾ ਨਾ, ਉਹਨੇ ਸਾਰੀ ਉਮਰ ਰਾਜਾ ਸਖਤ ਮਿਹਨਤ ਕੀਤੀ ਹੈ, ਥੋੜ੍ਹੇ ਦੇ ਵਿੱਚ ਹੀ ਉਹ ਸੰਤੁਸ਼ਟ ਰਿਹਾ। ਉਹਨੇ ਆਪਣੇ ਬੱਚੇ ਪਾਲੇ ਨੇ, ਉਹਨੇ ਇੱਜ਼ਤ ਕਮਾਈ ਹੈ, ਉਹ ਇੱਕ ਨੇਕ ਇਨਸਾਨ ਹੈ। ਉਹਨੇ ਕੋਈ ਨਾਮਣਾ ਨਹੀਂ ਖੱਟਿਆ, ਪਰ ਉਹਨੇ ਆਪਣੇ ਬਣਦੇ ਸਾਰੇ ਫਰਜ਼ ਨਿਭਾਏ ਨੇ। ਬਿਲਕੁਲ ਬਿਲਕੁਲ ਸੀਮਿਤ ਜੀਆਂ ਸੁੱਖ ਸਹੂਲਤਾਂ ਦੇ ਵਿੱਚ ਉਹਨੇ ਆਪਣੇ ਇਨਸਾਨ ਹੋਣ ਦਾ, ਪਰਿਵਾਰ ਦੇ ਮੁਖੀ ਹੋਣ ਦਾ, ਲੋਕਾਂ ਦੇ ਢਿੱਡ ਭਰਨ ਦਾ ਫਰਜ਼ ਨਿਭਾਇਆ। ਹੁਣ ਇਹ ਸੁਣ ਕੇ ਰਾਜੇ ਨੂੰ ਜਿੱਦਾਂ ਗੁੱਸਾ ਆ ਗਿਆ ਹੋਵੇ, ਤਾਂ ਫਿਰ ਤੂੰ ਮੇਰੀ ਖੁਸ਼ੀ ਨੂੰ ਕੁਛ ਨਹੀਂ ਸਮਝਦਾ? ਤੈਨੂੰ ਕੀ ਲੱਗਦਾ ਮੈਂ ਉਸ ਗਰੀਬ ਇਨਸਾਨ ਦੇ ਬਰਾਬਰ ਵੀ ਨਹੀਂ? ਤੈਨੂੰ ਪਤਾ ਤੂੰ ਕੀ ਗੱਲ ਕਰ ਰਿਹਾ? ਰਾਜੇ ਨੇ ਥੋੜ੍ਹੇ ਗੁੱਸੇ ਵਾਲੇ ਤੇਵਰ ਦੇ ਵਿੱਚ ਕਿਹਾ। ਤਾਂ ਸੋਲਨ ਨੇ ਫਿਰ ਦੁਬਾਰਾ ਬੜੇ ਪਿਆਰ ਦੇ ਨਾਲ ਰਾਜੇ ਨੂੰ ਜਵਾਬ ਦਿੱਤਾ, ਰਾਜਾ ਅਕਸਰ ਹੀ ਇੰਜ ਹੁੰਦਾ, ਇੱਕ ਗਰੀਬ ਆਦਮੀ ਇੱਕ ਅਮੀਰ ਆਦਮੀ ਦੇ ਨਾਲੋਂ ਵੱਧ ਖੁਸ਼ ਹੁੰਦਾ। ਜਦੋਂ ਤੱਕ ਕਿਸੇ ਆਦਮੀ ਦੀ ਮੌਤ ਨਾ ਹੋ ਜਾਵੇ ਉਦੋਂ ਤੱਕ ਉਸਨੂੰ ਖੁਸ਼ ਨਹੀਂ ਕਹਿਣਾ ਚਾਹੀਦਾ। ਰਾਜਾ ਚਾਹੁੰਦਾ ਨਹੀਂ ਸੀ ਕਿ ਦਾਰਸ਼ਕ ਦੇ ਨਾਲ ਉਹ ਕੋਈ ਕਿਸੇ ਕਿਸਮ ਦੀ ਗਲਤ ਹਰਕਤ ਕਰੇ, ਉਹਨੂੰ ਕੋਈ ਸਜ਼ਾ ਦੇਵੇ, ਉਹਦੇ ਨਾਲ ਮੰਦਾ ਬੋਲੇ। ਸਿਆਣਪ ਵਰਤੀ ਉਹਨੇ ਸੋਲਨ ਨੂੰ ਵਿਦਾ ਕਰ ਦਿੱਤਾ, ਪਰ ਇਹ ਸੱਚ ਸੀ ਕਿ ਉਹਨੂੰ ਸੋਲਨ ਦੀਆਂ ਗੱਲਾਂ ਬਿਲਕੁਲ ਪਸੰਦ ਨਹੀਂ ਸੀ ਆਈਆਂ। ਉਹਨੂੰ ਉਹਦੇ ਉੱਤੇ ਕੋਈ ਵਿਸ਼ਵਾਸ ਨਹੀਂ ਸੀ, ਜੋ ਵੀ ਉਹ ਗੱਲਾਂ ਕਰਕੇ ਗਿਆ ਉਹਦੇ ਲਈ ਬਿਲਕੁਲ ਬੇਲੋੜੀਆਂ ਸੀ। ਅਤੇ ਸ਼ਾਮ ਦੇ ਸਮੇਂ ਰਾਜੇ ਨੇ ਜਾਮ ਦੇ ਨਾਲ ਜਾਮ ਟਕਰਾਏ, ਮਨ ਦੇ ਵਿੱਚ ਸੋਚਿਆ ਉਦਾਸੀ ਨੂੰ ਦਫ਼ਾ ਕਰੋ, ਇੱਦਾਂ ਦੇ ਬੰਦੇ ਕੁਛ ਵੀ ਕਹਿ ਜਾਂਦੇ ਨੇ। ਜਦੋਂ ਤੱਕ ਆਦਮੀ ਜਿਉਂਦਾ ਉਦੋਂ ਤੱਕ ਉਹਨੂੰ ਸੁੱਖ ਆਰਾਮ ਭੋਗਣਾ ਚਾਹੀਦਾ, ਉਹਨੂੰ ਖੁੱਲ੍ਹ ਕੇ ਜਿਉਣਾ ਚਾਹੀਦਾ। ਜੇ ਜਿਉਂਦੇ ਨੂੰ ਖੁਸ਼ ਨਹੀਂ ਕਹਿਣਾ ਤਾਂ ਮਰੇ ਨੂੰ ਕਾਹਦਾ ਖੁਸ਼ ਕਹਿਣਾ? ਅਤੇ ਥੋੜ੍ਹਾ ਸਮਾਂ ਬੀਤਿਆ ਅਤੇ ਉਹ ਇਹ ਸਾਰਾ ਕੁਛ ਭੁੱਲ ਗਿਆ। ਉਹ ਭੁੱਲ ਗਿਆ ਕਿ ਕੋਈ ਸੋਲਨ ਵੀ ਸੀ। ਪਰ ਕੁਛ ਸਮੇਂ ਬਾਅਦ ਰਾਜੇ ਦਾ ਪੁੱਤ ਸ਼ਿਕਾਰ ਖੇਡਣ ਦੇ ਲਈ ਗਿਆ। ਕਹਿੰਦੇ ਨੇ ਰਾਜੇ ਦੇ ਪੁੱਤ ਦੇ ਨਾਲ ਇੱਕ ਹਾਦਸਾ ਵਾਪਰਿਆ, ਉਹਦੇ ਵਿੱਚ ਉਹ ਜ਼ਖਮੀ ਹੋ ਗਿਆ। ਅਤੇ ਜ਼ਖਮੀ ਵੀ ਇਸ ਹਿਸਾਬ ਦੇ ਨਾਲ ਹੋਇਆ ਕਿ ਉਹਦਾ ਇਲਾਜ ਨਾ ਕੀਤਾ ਜਾ ਸਕਿਆ। ਅਤੇ ਫਿਰ ਇੱਕਦਮ ਰਾਜੇ ਨੂੰ ਇੱਕ ਹੋਰ ਖਬਰ ਮਿਲੀ। ਖਬਰ ਮਿਲੀ ਕਿ ਦੂਰੋਂ ਦਰੇਡਿਓਂ ਕੋਈ ਬੜਿਆ ਸ਼ਕਤੀਸ਼ਾਲੀ ਬਾਦਸ਼ਾਹ, ਕੋਈ ਜਿਹਦਾ ਨਾਂ ਸਾਇਰਸ ਆ, ਉਹ ਕ੍ਰੋਇਸਸ ਦੇ ਨਾਲ ਜੰਗ ਕਰਨ ਦੇ ਲਈ ਆ ਰਿਹਾ। ਉਹ ਉਹਦੇ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਕ੍ਰੋਇਸਸ ਦੇ ਕੋਲ ਇੱਕ ਵੱਡੀ ਫੌਜ ਸੀ, ਇਸ ਕਰਕੇ ਉਹਨੂੰ ਵੀ ਮਾਣ ਸੀ ਉਹ ਸਾਇਰਸ ਦਾ ਮੁਕਾਬਲਾ ਕਰਨ ਦੇ ਲਈ ਨਿਕਲਿਆ। ਪਰ ਸਾਇਰਸ ਦੀ ਫੌਜ ਜ਼ਿਆਦਾ ਤਾਕਤਵਰ ਨਿਕਲੀ ਅਤੇ ਕ੍ਰੋਇਸਸ ਇਹ ਜੰਗ ਹਾਰ ਗਿਆ। ਹਾਰ ਵੀ ਕਾਹਦਾ ਗਿਆ? ਕਹਿੰਦੇ ਨੇ ਕਿ ਉਹਨੇ ਸਾਇਰਸ ਨੇ ਬੁਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਕਰ ਦਿੱਤਾ। ਹੌਲੀ ਹੌਲੀ ਉਹ ਜਦੋਂ ਉਹਦੇ ਮਹਿਲਾਂ ਤੱਕ ਪਹੁੰਚਿਆ, ਫੌਜ ਇਸੇ ਤਰ੍ਹਾਂ ਦੇ ਨਾਲ ਮਾਰਦੀ ਲੜਤਾੜਦੀ ਜਦੋਂ ਬਿਲਕੁਲ ਉਹਦੇ ਬਰੂਹਾਂ ਦੇ ਉੱਤੇ ਪਹੁੰਚੀ ਤਾਂ ਹੋਇਆ ਕੁਛ ਇੱਦਾਂ ਕਿ ਉਸੇ ਫੌਜ ਦੇ ਵਿੱਚੋਂ ਇੱਕ ਸਿਪਾਹੀ ਜਦੋਂ ਕ੍ਰੋਇਸਸ ਦਾ ਸਾਰਾ ਖਜ਼ਾਨਾ ਲੁੱਟ ਰਹੇ ਸੀ, ਉਸੇ ਦੇ ਦਰਮਿਆਨ ਉਹਨੇ ਆਪਣੀ ਤਲਵਾਰ ਚੁੱਕ ਕੇ ਰਾਜੇ ਨੂੰ ਮਾਰਨ ਲੱਗਾ ਅਤੇ ਉੱਧਰੋਂ ਇੱਕ ਆਵਾਜ਼ ਆਈ, ਨਹੀਂ ਰੁਕ ਜਾਓ, ਕੀ ਤੁਹਾਨੂੰ ਪਤਾ ਇਹ ਰਾਜਾ ਕ੍ਰੋਇਸਸ ਹੈ? ਤਾਂ ਸਿਪਾਹੀ ਨੇ ਸੋਚਿਆ ਇਹਨੂੰ ਫੜ ਕੇ ਮੈਂ ਆਪਣੇ ਰਾਜੇ ਕੋਲ ਲੈ ਕੇ ਜਾਊਂਗਾ,
ਸਾਇਰਸ ਇਹ ਜਾਣ ਕੇ ਖੁਸ਼ ਹੋਊਗਾ ਕਿ ਆਪਾਂ ਇਹਨੂੰ ਜਿਉਂਦਾ ਫੜ ਲਿਆਂਦਾ, ਕੁਛ ਵੱਡਾ ਇਨਾਮ ਮਿਲੂਗਾ। ਇਸੇ ਕਰਕੇ ਸਿਪਾਹੀਆਂ ਨੇ ਫੜਿਆ, ਹੱਥ ਪੈਰ ਬੰਨੇ ਅਤੇ ਕ੍ਰੋਇਸਿਸ ਨੂੰ ਉਹ ਹੁਣ ਸਾਇਰਸ ਦੇ ਕੋਲ ਲੈ ਗਏ। ਜਿਹੜੇ ਸਮੇਂ ਕਹਿੰਦੇ ਨੇ ਕਿ ਉਹ ਲੈ ਕੇ ਗਏ ਸਾਇਰਸ ਦੇ ਅੱਗੇ ਪੇਸ਼ ਕੀਤਾ, ਉਦੋਂ ਸਾਇਰਸ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਇਸ ਕਰਕੇ ਉਹਨੇ ਕੋਈ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਕੌਣ ਆਇਆ, ਕੀ ਆਏ, ਕਿੱਦਾਂ ਆਇਆ, ਇਹ ਰਾਜਾ ਆ, ਹੋਊਗਾ ਆਪਣੇ ਘਰ। ਪਰ ਹੁਣ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਜਸ਼ਨ ਮਨਾਉਂਦੇ ਮਨਾਉਂਦੇ ਸਿਪਾਹੀਆਂ ਨੂੰ ਆਦੇਸ਼ ਦਿੱਤਾ, ਇਹਦਾ ਕੀ ਕਰਨਾ, ਜਾਓ ਮਾਰ ਦਿਓ ਇਹਨੂੰ। ਕਹਿੰਦੇ ਨੇ ਸ਼ਹਿਰ ਦੇ ਬਿਲਕੁਲ ਐਨ ਵਿਚਕਾਰ ਚੌਂਕ ਦੇ ਵਿੱਚ ਸਿਪਾਹੀਆਂ ਨੇ ਇੱਕ ਵੱਡੀ ਚਿਖਾ ਤਿਆਰ ਕੀਤੀ। ਸਿਖਰ ਉੱਤੇ ਰਾਜਾ ਕ੍ਰੋਇਸਿਸ ਨੂੰ ਖੰਭੇ ਦੇ ਨਾਲ ਬੰਨਿਆ ਗਿਆ ਅਤੇ ਚਿਖਾ ਨੂੰ ਅੱਗ ਲਾ ਦਿੱਤੀ। ਹੁਣ ਕ੍ਰੋਇਸਿਸ ਆਪਣੇ ਆਲੇ ਦੁਆਲੇ ਵੇਖਦਾ, ਉਹ ਆਪਣੇ ਸਾਰੇ ਸ਼ਹਿਰ ਵੱਲ ਵੇਖਦਾ, ਫਿਰ ਮਹਿਲ ਵੱਲ ਨਜ਼ਰਾਂ ਜਾਂਦੀਆਂ ਨੇ ਅਤੇ ਫਿਰ ਅੱਜ ਉਹਨੂੰ ਅਚਾਨਕ ਸੋਲਨ ਯਾਦ ਆਉਂਦਾ। ਹਾਲੇ ਅੱਗ ਥੋੜ੍ਹੀ ਥੋੜ੍ਹੀ ਜੀ ਫੜਨੀ ਸ਼ੁਰੂ ਹੋਈ ਸੀ ਕਿ ਉਨੀ ਸਰ ਸਮੇਂ ਨੂੰ ਉਹਨੇ ਸਮੇਂ ਨੂੰ ਰਾਜਾ ਸਾਇਰਸ ਦੇ ਕੋਲ ਵੀ ਗੱਲ ਪਹੁੰਚ ਚੁੱਕੀ ਸੀ। ਅੱਜ ਕ੍ਰੋਇਸਿਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਆ। ਕਹਿੰਦੇ ਨੇ ਆਪਣੇ ਦੁਸ਼ਮਣ ਨੂੰ ਅੱਖੀਂ ਮਰਦਾ ਵੇਖ ਕੇ ਬੜਾ ਆਨੰਦ ਆਉਂਦਾ ਸੀ ਰਾਜਾ ਨੂੰ। ਉਹਨੇ ਸੋਚਿਆ ਮੈਂ ਵੀ ਜਾ ਕੇ ਉਹਨੂੰ ਅੱਖੀਂ ਵੇਖਾਂ, ਉਹਦੀਆਂ ਚੀਕਾਂ ਸੁਣਾ, ਮਰਦਾ ਵੇਖਾਂ। ਪਰ ਇੱਥੇ ਉਹਨੇ ਕੁਛ ਅਲੱਗ ਨਜ਼ਾਰਾ ਵੇਖਿਆ। ਜਿੱਦਾਂ ਜਿੱਦਾਂ ਕ੍ਰੋਇਸਿਸ ਦੇ ਲਾਗੇ ਅੱਗ ਆਈ, ਉਹਨੂੰ ਸੋਲਨ ਦੇ ਕਹੇ ਬੋਲ ਚੇਤੇ ਆਏ ਤਾਂ ਉਹਨੇ ਉੱਚੀ ਸਾਰੀ ਕਿਹਾ, ਹਾਏ ਸੋਲਨ, ਹਾਏ ਸੋਲਨ। ਅਤੇ ਜਾਂ ਫਿਰ ਕੁਛ ਹੋਰ, ਪਰ ਉਹ ਸੋਲਨ ਨੂੰ ਯਾਦ ਕਰ ਰਿਹਾ ਸੀ, ਉਹਦੇ ਬੋਲਾਂ ਨੂੰ ਯਾਦ ਕਰ ਰਿਹਾ ਸੀ। ਉਹ ਕਹਿਣਾ ਇਹ ਚਾਹ ਰਿਹਾ ਕਿ ਸੋਲਨ ਤੂੰ ਠੀਕ ਕਹਿ ਕੇ ਗਿਆ ਸੀ। ਪਰ ਇੱਧਰ ਸਾਇਰਸ ਨੂੰ ਜਦੋਂ ਇਹ ਬੋਲ ਉਹਦੇ ਕੰਨਾਂ ਦੇ ਵਿੱਚ ਪਏ ਤਾਂ ਉਹਦੀ ਜਗਿਆਸਾ ਜਾਗੀ। ਇਹ ਕਿਹੜਾ ਸ਼ਬਦ ਪੜ੍ਹ ਰਿਹਾ, ਇਹ ਕੀ ਕਹਿ ਰਿਹਾ, ਹੋਵੇ ਨਾ ਤਾਂ ਇਹਦੇ ਕੋਲ ਜਾਣਿਆ ਜਾਵੇ। ਰਾਜੇ ਨੇ ਆਦੇਸ਼ ਦਿੱਤਾ, ਲੱਕੜਾਂ ਪਾਸੇ ਕਰਵਾਈਆਂ, ਅੱਗ ਬੁਝਾਇਆ, ਕ੍ਰੋਇਸਿਸ ਨੂੰ ਆਪਣੇ ਕੋਲ ਸੱਦਿਆ ਤਾਂ ਪੁੱਛਣ ਲੱਗਾ, ਇਹ ਜਿਹੜੇ ਤੂੰ ਹੁਣੇ ਕਿਹਾ ਉਹਦਾ ਮਤਲਬ ਕੀ ਸੀ। ਕ੍ਰੋਇਸਿਸ ਨੇ ਕਿਹਾ, ਕੋਈ ਮਤਲਬ ਨਹੀਂ ਰਾਜਾ, ਮੈਂ ਤਾਂ ਸਿਰਫ ਇੱਕ ਮਹਾਨ ਦਾਰਸ਼ਨਿਕ ਨੂੰ ਯਾਦ ਕਰ ਰਿਹਾ ਸੀ। ਉਹ ਦਾਰਸ਼ਨਿਕ ਜਿਹਦੀ ਮੈਂ ਗੱਲ ਸੁੱਖ ਆਰਾਮ ਦੇ ਸਮੇਂ ਨਹੀਂ ਸੀ ਮੰਨੀ, ਉਦੋਂ ਮੈਨੂੰ ਉਹ ਝੂਠਾ ਲੱਗਦਾ ਸੀ। ਮੈਂ ਉਹਦੀ ਗੱਲ ਬਿਲਕੁਲ ਵੀ ਪੱਲੇ ਨਹੀਂ ਬੰਨੀ, ਪਰ ਅੱਜ ਮਰਨ ਲੱਗਿਆ ਮੈਂ ਉਹਦੀ ਗੱਲ ਨੂੰ ਯਾਦ ਕਰ ਰਿਹਾ ਸੀ, ਉਹਦਾ ਨਾਂ ਲੈ ਰਿਹਾ ਸੀ। ਅੱਜ ਮੈਨੂੰ ਯਾਦ ਆ ਰਿਹਾ ਹੈ ਕਿ ਦੁਨੀਆਂ ਦੀ ਇਹ ਸਾਰੀ ਦੌਲਤ ਅਤੇ ਸਾਰਾ ਸੁੱਖ ਆਰਾਮ, ਇਹ ਤਾਜੋ ਤਖਤ, ਇਹ ਸਭ ਬੇਕਾਰ ਨੇ। ਜਿਹੜੇ ਬੰਦੇ ਨੇ ਮੈਨੂੰ ਇਸ ਪਾਸੇ ਨੂੰ ਧਿਆਨ ਦਵਾਇਆ ਸੀ, ਸਭ ਤੋਂ ਪਹਿਲਾਂ ਇਹ ਸੱਚਾਈ ਦੱਸੀ, ਮੈਂ ਤਾਂ ਮਰਨ ਤੋਂ ਪਹਿਲਾਂ ਉਹਨੂੰ ਯਾਦ ਕਰਨਾ ਚਾਹੁੰਦਾ ਸੀ। ਟੋਲਸਟੋਏ ਲਿਖਦਾ ਕਿ ਕ੍ਰੋਇਸਿਸ ਨੇ ਸਾਇਰਸ ਨੇ ਕ੍ਰੋਇਸਿਸ ਨੂੰ ਮਾਫ਼ ਕਰ ਦਿੱਤਾ। ਦੋਵਾਂ ਦੀ ਹੋਰ ਲੰਮੀ ਚੌੜੀ ਗੱਲਬਾਤ ਹੋਈ, ਸ਼ਾਇਦ ਸੋਲਨ ਦੇ ਬਾਰੇ। ਅਤੇ ਉਸ ਤੋਂ ਬਾਅਦ ਦੋਵਾਂ ਰਾਜਿਆਂ ਦੀ ਆਪਸ ਦੇ ਵਿੱਚ ਦੋਸਤੀ ਹੋ ਗਈ। ਪਰ ਵੇਖਿਆ ਜਾਵੇ ਤਾਂ ਕਿਹੜੇ ਤਰੀਕੇ ਦੇ ਨਾਲ ਕਿਸਮਤ ਕਿੱਥੋਂ ਤਖਤਾ ਪਲਟ ਕੇ ਕਿੱਥੋਂ ਲੈ ਕੇ ਆਉਂਦੀ ਹੈ। ਤੁਹਾਨੂੰ ਕੋਈ ਪਤਾ ਨਹੀਂ ਤੁਹਾਡੀ ਕਿਸਮਤ ਦੇ ਵਿੱਚ ਕੀ ਲਿਖਿਆ, ਕੱਲ੍ਹ ਤੁਹਾਡੇ ਲਈ ਕੀ ਆ, ਕੱਲ੍ਹ ਤੁਹਾਡੇ ਲਈ ਤਖਤ ਆ ਜਾਂ ਫਿਰ ਕੱਲ੍ਹ ਤੁਹਾਡੇ ਲਈ ਮੌਤ ਆ, ਕੱਲ੍ਹ ਤੁਹਾਡੇ ਲਈ ਮੁਨਾਫਾ ਆ ਜਾਂ ਕੱਲ੍ਹ ਤੁਹਾਡੇ ਲਈ ਨੁਕਸਾਨ ਆ, ਕੱਲ੍ਹ ਤੁਸੀਂ ਹੋਰ ਕਮਾਉਣਾ ਜਾਂ ਫਿਰ ਕੱਲ੍ਹ ਜੋ ਹੈਗਾ ਉਹ ਵੀ ਜਾਂਦਾ ਰਹਿਣਾ, ਇਹ ਕੁਛ ਪਤਾ ਨਹੀਂ, ਇਹਦਾ ਕੋਈ ਯਕੀਨ ਨਹੀਂ। ਇਹ ਸਭ ਪਤਾ ਤਾਂ ਪਤਾ ਉਸ ਰੱਬ ਨੂੰ ਜਿਹਨੇ ਸਾਨੂੰ ਪੈਦਾ ਕੀਤਾ।
ਇਨਸਾਨ ਤਾਂ ਸਿਰਫ ਆਪਣੇ ਕਮਾਏ ਦੇ ਉੱਤੇ ਘਮੰਡ ਹੀ ਕਰਦਾ। ਰਾਜਾ ਹੀ ਕਿਉਂ? ਆਪਾਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਰਾਜਾ ਸਮਝਦੇ ਹਾਂ। ਹਰ ਇੱਕ ਦੁਨੀਆਂ ਦਾ ਇਨਸਾਨ ਆਪਣੇ ਆਪ ਨੂੰ ਰਾਜਾ ਸਮਝਦਾ, ਜਿੰਨਾ ਵੀ ਉਹਨੇ ਕਮਾਇਆ ਹੁੰਦਾ ਉਹਦੇ ਲਈ ਉਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ। ਉਹ ਉਸ ਕਮਾਈ ਦੇ ਉੱਤੇ ਮਾਣ ਕਰਦਾ, ਚਾਹੇ ਉਹਨੇ ਸਰੀਰ ਕਮਾਇਆ ਹੋਵੇ, ਚਾਹੇ ਉਹਨੇ ਅਕਲ ਕਮਾਈ ਹੋਵੇ, ਚਾਹੇ ਉਹਨੇ ਧਨ ਦੌਲਤ ਕਮਾਇਆ ਹੋਵੇ। ਹਰ ਇੱਕ ਇਨਸਾਨ ਚਾਹੁੰਦਾ ਕਿ ਦੂਸਰਾ ਆਵੇ, ਉਸ ਕਮਾਈ ਦੀ ਸਿਫਤ ਕਰੇ, ਮੇਰੀ ਹਉਮੈ ਨੂੰ ਪੱਠੇ ਪੈਣ, ਮੇਰਾ ਲਾਲਚ ਹੋਰ ਵਧੇ, ਮੈਨੂੰ ਪਤਾ ਲੱਗੇ ਮੇਰੀ ਬਾਹਰ ਅੰਦਰ ਬੱਲੇ ਬੱਲੇ ਕਿੰਨੀ ਕੁ ਹੁੰਦੀ ਹੈ, ਅਤੇ ਜੇਕਰ ਸਾਨੂੰ ਕੋਈ ਸ਼ੀਸ਼ਾ ਵਿਖਾਵੇ ਤਾਂ ਉਹ ਸਾਨੂੰ ਬੁਰਾ ਲੱਗਦਾ, ਅਸੀਂ ਉਹਦੇ ਨਾਲ ਕਮਾਉਣਾ ਬੁਲਾਉਣਾ ਵੀ ਛੱਡ ਦਿੰਦੇ ਹਾਂ। ਤੁਸੀਂ ਵੀ ਯਾਦ ਕਰਕੇ ਵੇਖਿਓ ਕਿੰਨੇ ਸੋਲਨ ਨੇ ਜਿਹੜੇ ਸ਼ਾਇਦ ਆਪਾਂ ਆਪਣੀ ਜ਼ਿੰਦਗੀ 'ਚੋਂ ਵੱਖ ਕਰ ਦਿੱਤੇ ਹੋਣਗੇ, ਇਸ ਕਰਕੇ ਨਹੀਂ ਸਾਨੂੰ ਚੰਗੇ ਲੱਗੇ ਹੋਣਗੇ ਕਿਉਂਕਿ ਉਹਨਾਂ ਨੇ ਸਾਡੇ ਮੁਤਾਬਕ ਸਾਨੂੰ ਕੁਛ ਨਹੀਂ ਕਿਹਾ, ਸਾਡੀ ਸਿਫਤ ਨਹੀਂ ਕੀਤੀ, ਸਾਡੇ ਸਹਾਪਣ ਨੂੰ ਸਲਾਹਿਆ ਨਹੀਂ। ਉਹ ਗੱਲ ਕੀਤੀ ਜਿਹੜੀ ਸਾਨੂੰ ਪਸੰਦ ਨਹੀਂ ਆਈ, ਭਾਵੇਂ ਉਹ ਸੱਚ ਸੀ ਪਰ ਸੱਚੇ ਹੋਏ ਕਿ ਖੁਸ਼ੀ ਧਨ ਦੌਲਤ ਦੇ ਵਿੱਚੋਂ ਨਹੀਂ ਮਿਲ ਸਕਦੀ। ਸੱਚੇ ਕਿ ਅੱਜ ਜਿੰਨਾ ਮਰਜ਼ੀ ਧਨ ਦੌਲਤ ਤੁਸੀਂ ਇਕੱਠਾ ਕਰ ਲਓ, ਜ਼ਰੂਰੀ ਨਹੀਂ ਕਿ ਕੱਲ੍ਹ ਉਹ ਤੁਹਾਡੇ ਕੰਮ ਆਊਗਾ। ਉਹਦਿਆਂ ਰੰਗਾਂ ਨੂੰ ਉਹੀ ਜਾਣਦਾ, ਇਸ ਕਰਕੇ ਉਹਦੇ ਹੁਕਮ ਦੇ ਵਿੱਚ, ਉਹਦੇ ਓਟ ਆਸਰੇ ਦੇ ਵਿੱਚ ਰਹਿਣਾ ਚਾਹੀਦਾ। ਇਹ ਸਮਝਦਿਆਂ ਕਿ ਹੰਕਾਰ ਮਾੜਾ, ਇਹ ਸਮਝਦਿਆਂ ਕਿ ਸਾਰਾ ਕੁਛ ਦੇਣ ਵਾਲਾ ਉਹ ਆਪ ਹੈ, ਅਤੇ ਜਿਹੜਾ ਦੇਣ ਵਾਲਾ ਉਹ ਕਿਸੇ ਨੂੰ ਵੀ ਦੇ ਸਕਦਾ, ਕਿਸੇ ਕੋਲ ਵੀ ਲੈ ਸਕਦਾ। ਸੱਚੇ ਕਿ ਜਿਹੜਾ ਹੱਥੀਂ ਕਿਰਤ ਕਰਦਾ, ਮਿਹਨਤ ਕਰਦਾ, ਸੋਲਨ ਦੇ ਦੱਸੇ ਮੁਤਾਬਕ ਜਿਹੜਾ ਆਮ ਜ਼ਿੰਦਗੀ ਬਤੀਤ ਕਰਦਾ, ਜਿਹਨੂੰ ਪਤਾ ਵੀ ਨਹੀਂ ਕਿ ਮੈਂ ਇੱਦਾਂ ਦੇ ਸਵਾਲ ਕਿਸੇ ਨੂੰ ਪੁੱਛਣੇ ਆ, ਜਿਹਦੇ ਮਨ ਦੇ ਵਿੱਚ ਇੱਦਾਂ ਦਾ ਵਿਚਾਰ ਕਦੀ ਸ਼ਾਇਦ ਆਵੇ ਵੀ ਨਾ ਕਿ ਮੇਰੀ ਅੱਜ ਕਮਾਈ ਰੋਟੀ ਦੀ ਕੋਈ ਸਿਫਤ ਕਰੇ, ਮੇਰੇ ਘਰ ਨੂੰ ਕੋਈ ਵੇਖੇ ਅਤੇ ਕਵੇ ਤੂੰ ਬੜਾ ਵਧੀਆ ਰਹਿੰਦਾ, ਬੜਾ ਸੁਖੀ ਰਹਿੰਦਾ। ਜਿਹੜਾ ਹੱਥਾਂ ਦੀਆਂ ਪਾਰਟੀਆਂ ਵਿਆਹੀਆਂ ਨੂੰ ਵਿਖਾ ਕੇ ਪੁੱਛੇ ਦੱਸ ਕਾਂ ਭਲਾ ਮੈਂ ਕਿੱਡਾ ਕੁ ਖੁਸ਼ਕਿਸਮਤ ਆ, ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਚਿੱਤ ਖਿਆਲ ਵੀ ਨਹੀਂ ਹੋਊਗਾ। ਸ਼ਾਇਦ ਇਸੇ ਕਰਕੇ ਉਹ ਖੁਸ਼ ਆ, ਸ਼ਾਇਦ ਇਸੇ ਕਰਕੇ ਉਹ ਦੁਨੀਆਂ ਦਾ ਸਭ ਤੋਂ ਖੁਸ਼ ਨੇਕ ਦਿਲ ਇਨਸਾਨ ਹੈ। ਜਿਹੜੇ ਲੋਕ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਦੇ ਨੇ ਉਹ ਦੁਨੀਆਂ ਦੇ ਸਭ ਤੋਂ ਖੁਸ਼ਕਿਸਮਤ ਇਨਸਾਨ ਹੈ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ। ਅਤੇ ਅੱਜ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਆਪਾਂ ਕਿਤਾਬ ਕਹਾਣੀ ਚੈਨਲ ਵੀ ਅਪਡੇਟ ਕਰ ਦਿੱਤਾ, ਹਲੇ ਬੈਕਐਂਡ ਦੇ ਉੱਤੇ ਉਹਦੇ ਓਪਰੇਸ਼ਨ ਜਿਹੜੇ ਨੇ ਉਹ ਸ਼ੁਰੂ ਹੋਣੇ ਨੇ, ਸ਼ਾਇਦ ਅੱਜ ਦੀ ਅੱਜ ਹੋ ਜਾਣ, ਤਾਂ ਉਹਦੇ ਬਾਰੇ ਵੀ ਆਪਣੀ ਫੀਡਬੈਕ ਸਾਨੂੰ ਦਿਓ। ਸੋ ਇਹੀ ਕਹਾਣੀਆਂ ਜਿਹੜੀਆਂ ਤੁਸੀਂ ਸਵੇਰੇ ਸੁਣਦੇ ਹੋ, ਇਹੀ ਕਹਾਣੀਆਂ ਤੁਸੀਂ ਹੁਣ 24 ਘੰਟੇ ਸਾਡੀ ਐਪਲੀਕੇਸ਼ਨ ਦੇ ਉੱਤੇ ਵੀ ਸੁਣ ਸਕਦੇ ਹੋ। ਸੁਣ ਕੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਇਓ। ਧੰਨਵਾਦ।

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
4: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Richard Chanda and you're hearing me on Radio Hanji 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
4: Bale bale bale.
3: Bale bale bale.
4: Thank

சொல்றேன் ரேடியோ ஹாஜி.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਸਸਿਕਾ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ
1: ਮੇਰੀ ਹਾਏ ਹਾਏ ਗੋਲੀ ਮਾਰੇ ਅੱਖੀਓ ਸੇ ਹਾਏ ਹਾਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
5: ऑस्ट्रेलिया विच इमिग्रेशन दा मसला ना, जाओ इधर उधर, सीधे आओ आईएमई एडवाइजर, अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक, हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02-9063-1618, हुण पैरामेटा सिडनी अते न्यू दिल्ली विच भी आईएमई एडवाइजर।
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
6: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
9: ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ, ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ, ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
10: ਰੇਡੀਓ ਹਾਂਜੀ 1674 AM, ਅੱਜ ਦਿਨ ਵੀਰਵਾਰ ਦਾ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਅਤੇ ਅੱਜ ਦੇ ਦਿਨ ਨੂੰ ਅਤੇ ਅੱਜ ਦੇ ਗਾਣੇ ਨੂੰ ਤੁਸੀਂ ਇੰਜੋਏ ਕੀਤਾ ਹੋਊਗਾ, ਅਤੇ ਆਓ ਹੁਣ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਮੇਰੇ ਨਾਲ ਨੋਨੀਆ।
11: ਯਾਰ ਕਿਉਂ ਕਿਉਂ ਕਿਉਂ ਇਹ ਤਸ਼ੱਦਦ ਕਿਉਂ ਮੇਰੇ ਨਾਲ? ਤੁਹਾਨੂੰ ਪਤਾ ਕਿੱਡਾ ਵੱਡਾ ਟੋਰਚਰ ਹੈ ਮੇਰੇ ਲਈ।
10: ਤੁਸੀਂ ਵਿੱਚ ਪੀ ਕਿਉਂ ਲਾਇਆ ਵਾ? ਪੀਣ ਵਾਲਿਆਂ ਦਾ ਜਦੋਂ ਪੀਣ ਨੂੰ ਜੀ ਕਰ ਰਿਹਾ, ਜਦੋਂ ਮੈਂ ਕਹਿੰਦਾ ਨੋਨੀਆ ਪੀ ਦਿਆਲ ਤਾਂ ਮੇਰਾ ਉਸ ਵੇਲੇ ਪਾਣੀ ਦੀ ਬੋਤਲ ਵਾਲਾ ਚੱਲ ਜਾਂਦਾ, ਮੈਂ ਚਲ ਪਾਣੀ ਪੀ ਲੈਂਦਾ ਉਹਨੇ,
11: ਇਸੇ ਕਰਕੇ ਲਾਇਆ, ਇਸੇ ਕਰਕੇ ਲਾਇਆ, ਕਾਲਾ ਕੋਟ ਐਵੇਂ ਨਹੀਂ ਪਾਇਆ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ, ਥਰਸਡੇ ਮਾਰਨਿੰਗ ਦੀਆਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਥਰਸਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਨੋਟ ਓਨਲੀ ਥਰਸਡੇ, ਫਰਾਈਡੇ ਔਰ ਪੂਰਾ ਸਾਡਾ ਵੀਕੈਂਡ ਵੀ। ਸੋ ਪੂਰਾ ਵੀਕੈਂਡ, ਥਰਸਡੇ, ਫਰਾਈਡੇ, ਸੈਟਰਡੇ, ਸੰਡੇ, ਲੌਂਗ ਵੀਕੈਂਡ ਆਪਾਂ ਮਸਤੀ ਮਸਤੀ ਔਰ ਮਸਤੀ 'ਚ ਮਨਾਉਣਾ ਹੈ, ਕਿਉਂਕਿ ਮਸਤੀ ਦੇ ਨਾਲ ਨਾ ਜ਼ਿੰਦਗੀ ਬੜੀ ਸਿਖਾਲੀ ਕੱਟੀ ਜਾਂਦੀ ਹੈ, ਐਵੇਂ ਖਾਮ ਖਾ ਦੇ ਬਹੁਤ ਚੱਕੀ ਫਿਰੋ ਨਾ, ਫਿਰ ਜ਼ਿੰਦਗੀ ਵਧੀਆ ਨਹੀਂ ਹੁੰਦੀ ਹੈਗੀ। ਸੋ am I right or am I right, RJ?
10: Yes, yes, yes. You are right and you are right.
11: Thank you. देखो मेरा जो फार्मूला है कि ना मैं काफी सालों तो बनाया हुआ ना कि या तो यह वाला काम होगा या यह काम डेफिनेटली होगा.
10: वाह वाह मेरे लेडी सलमान खान. सुलेमानी तलवार.
11: सुलेमानी तलवार. यस सुलेमानी तलवार तो याद है यार मेरी मम्मी दे ब्याह दा ना एक सुरमेदानी सीगी बड़ी सोहनी. इट वॉज मतलब डिजाइन इन्ना सोहना सीगा ना मतलब पूरा वो होना या जिदा 8x8 दी वो नहीं हुंदी हैगी टाइल कल्प वृक्ष दा नहीं हुंदा हैगा.
10: हाँ जी, हाँ जी.
11: उस ट्री ओ वाला ट्री बनिया होया सीगा
10: इन्नी वड्डी. हां
11: इन्नी वड्डी
10: हो सकदा उन्नी दिन ही मलदे होण सुरमा.
11: नहीं डब्बी छोटी जी सीगी.
10: अच्छा डब्बी छोटी
11: होगी. हां जी सुरमा पैंदा ओ छोटी होई सीगी.
10: सुरमे दी बड़ी गल हुंदी है ना. एक समय वेखो सुरमे दानी दा जिहड़ा किन्ना रवाज रहा वा किड्डी वड्डी आइटम रही है. हुण अजकल ते आपां पाउणों वी हट गए चलो पर पहलियां दे विच ते लगभग हर एक घर दे विच ते चढ़दे तो चढ़दा ते वन समन्ना मतलब सुरमे दानी ते पक्की हुंदी बोतल पा गए सुरमा जिहड़ा वा ओ इत्थे जे बाद चो न्याणे करन लग पे ना एक स्टेज आ गई भी नहीं नहीं आपां नहीं पाउणा बुरा लगदा न्याणे मखौल करते आ फिर उन्होंने उसे जी ओ अपने वल पा के इत्थे मत्थे ते पा देणी भी इहनूं नजर
11: नजर ना लगे
10: उहनूं अपने पुत्त ते ऐ लगदे भी जिद्दां ना
11: बस सब तो सोहणा सुनखा मेरा ही बच्चा आया होर कुछ नहीं.
10: हाँ ते नाल ओहदे ओ करके तुहानूं याद आ ओ कभी करदे हुंदे सी रुमाल बक्सूआ लग दी
11: ते
10: कफा ना नहीं नली पूंजनी वे
11: बिलकुल इथे बने ताकि रुमाल चुको नाल ही नक साफ करो थले छड़ दो हुण सामने जिहड़ा सैंपल लटकना वो नहीं चंगा लगना.
10: पर वो कोई कोई फॉलो करता है ना भी कोई कोई बच्चा
11: बेल्ट हुंदी सी ना स्कर्ट दी बेल्ट ओहदे च टक होया होना चाहीदा है. मुंडे जिद्दां पॉकेट च पा लैंदे सीगे कुड़ियां नूं ओह ना ऑबवियस दिखना चाहीदा भी थोड़ी बेल्ट च टक होया हैगा आ ओह त्रिको अद्धा जिहा तकोणा जिहा ना बाहर दिखदा हुंदा सी अद्धा तकोणा जिहा अंदर गिया हुंदा सी.
10: सज्जन रुमाल दे गया नी मैं चुम चुम रख दी फिर ओही रुमाल है पहला नली पूंजन दे काम आउंदा फिर ओही सज्जना नूं देण दे काम आ जांदा. थोड़ा और बड़े होंदे सी ओह नक ते बंदा बन लैंदा कट्टे मिट्टी तो बचण लई रुमाल दी दुर्दशा हुंदी हुंदी हुंदी हुंदी हुण वेख लो खत्म हो गया इस तरह तुहाडी सुरमेदानी.
11: हां सुरमेदानी एंड देन पता किदा मैनूं याद किदा आई सुरमेदानी दी. अजकल बच्चे जिहड़े ने ना अरबी साडे वाले एरिए वाले साइड ते ना अरबी कम्यूनिटी ज्यादा आ तां उहनां नूं देखदे होणे कि बच्चे ना मुंडिआं दे मुंडे जरूर पाउंदे ने अरबी मुंडे ना सुरमा जरूर पाउंदे ने गुड फॉर योर अखां लई चंगा नहीं है.
10: हाँ जी.
11: ते पर सुरमे हले भी पाउंदे ने पर जिहड़ा सुरमा ओ हुंदा सीगा ना ओ मेरे दादी जी घरे बनाउंदे हुंदे सीगे उहनां ने हाँ उहनां ने ना आप बदाम नूं जला के ना फिर ओहदे उत्ते इक पतीले दा ढक्कण जिहा रखणा पती मूदा करके ना इदां तक दीवा जिहा इदां बलदा रहे और ओहदे ते जिन्ना भी मैल जम जां मतलब कालस जम जांदी सी ना फिर ओहनूं हौली जिहा ला के फिर ओह डब्बी च पा के रखदे हुंदे सीगे.
10: अच्छा ओह हुंदा सी सुरमा
11: ਹਾਂਜੀ ਹਾਂ,
10: ਪਰ ਉਹਦੇ ਚ ਜਿਹੜਾ ਚਮਕਣਾ ਜਾਂ ਕਈ
11: ਉਹ ਫਿਰ ਉਹੀ ਵਾਲਾ ਲੈਡ ਵਾਲਾ ਬੁਰਾ ਸੀਗਾ ਨਾ।
10: ਅੱਛਾ ਉਹ ਲੈਡ ਹੋ ਗਈ ਤਾਂ ਕਰਕੇ
11: ਉਹ ਬੁਰਾ ਸੀਗਾ, ਜਿਹੜਾ ਅੱਖਾਂ ਲਈ ਵਧੀਆ ਆ ਉਹ ਇਹੀ ਸੁਰਮਾ ਹੁੰਦਾ ਸੀਗਾ
10: ਜਿਹੜਾ ਮਤਲਬ ਕਾਲਖ ਉੱਤੇ
11: ਕਾਲਖ, ਹਾਂਜੀ ਹਾਂ, ਜਿਹੜੀ ਪਿਓਰ ਯੂਨੋ ਵਧੀਆ ਵਾਲੀ ਕਾਲਖ ਹੋ ਗਈ ਜਾਂ ਦੇਸੀ ਬਦਾਮ। ਮੇਰੇ ਦਾਦੀ ਜੀ ਬਦਾਮ ਦਾ ਕਰਦੇ ਸੀਗੇ, ਪਤਾ ਨੀ ਉਹਨਾਂ ਨੂੰ ਹੋਣਾ ਵੀ ਨਿਆਣਿਆਂ ਦੀਆਂ ਅੱਖਾਂ ਤੇਜ਼ ਰਹਿਣਾ, ਨੀ ਪਤਾ ਚਸ਼ਮੇ ਲੱਗ ਜਾਣੇ ਫਿਰ ਵੀ ਮੇਰੀ ਬੇਟੀ ਸੈਡ ਮੰਮੀ, ਉਹਨੇ ਆਪਣੀ ਫਰੈਂਡ ਨੂੰ ਕਿਸੇ ਨੂੰ ਪੁੱਛਿਆ ਹੋਣਾ, ਉਹਨੇ ਕਿਹਾ ਸੁਰਮਾ ਨਾ, ਉਹਨੇ ਡੱਬੀ ਦਿਖਾਈ ਹੋਣੀ। ਸੈਡ ਮੰਮੀ ਆਈ ਥਿੰਕ ਯੂ ਟਾਕ ਅਬਾਊਟ ਦਿਸ ਵਨ। ਆਈ ਸੈਡ ਮੈਨੂੰ ਤਾਂ ਕੁਛ ਯਾਦ ਨਹੀਂ ਹੈ ਮੈਂ ਕਦੇ ਗੱਲ ਕੀਤੀ ਹੋਵੇ ਤੈਨੂੰ। ਕਹਿੰਦੀ ਨੋ ਨੋ ਯੂ ਯੂਜ਼ ਟੂ ਟੈਲ ਨਾ ਕਿ ਮੰਮੀ ਹੈਜ਼ ਨਾਨੀ ਹੈਜ਼ ਦਿਸ ਬਿਗ ਥਿੰਗ। ਐਂਡ ਦੈਨ ਆਈ ਸੈਡ ਓ ਯੈਸ। ਔਰ ਉਹੀ ਗੱਲਾਂ ਨੇ ਹੁਣ ਜਦੋਂ ਬੱਚੇ ਕਦੋਂ ਗੱਲਾਂ ਯਾਦ ਕਰਦੇ ਨੇ ਨਾ, ਤਾਂ ਮਾਂ ਬਾਪ ਨੂੰ ਵੀ ਇੱਦਾਂ ਲੱਗਣਾ ਸ਼ੁਰੂ ਹੋ ਜਾਂਦਾ ਮੀ ਬੀਂਗ ਅ ਪੇਰੈਂਟ ਕਿ ਯਾਰ ਹਾਂ ਹਲੇ ਤਾਂ ਮੈਂ ਛੋਟੀ ਹੀ ਹਾਂ, ਹਲੇ ਤਾਂ ਮੈਨੂੰ ਕੱਲ੍ਹ ਦੀ ਗੱਲ ਯਾਦ ਆ ਜਦੋਂ ਮੈਂ ਆਪਣੀ ਮੰਮ ਬਾਰੇ ਮੰਮ ਤੋਂ ਪੁੱਛ ਰਹੀ ਸੀ ਕਿ ਆਹ ਤੁਹਾਨੂੰ ਕਿੱਥੋਂ ਲਿੱਤਾ ਸੀ, ਮੈਂ ਵੀ ਲੈ ਕੇ ਆਉਣਾ ਆ। ਯੂਨੋ ਪਹਿਲੀ ਡਿਮਾਂਡ ਤਾਂ ਇਹੀ ਹੁੰਦੀ ਵੀ ਨਾਨਕਿਆਂ ਤੋਂ ਆਇਆ ਹੋਣਾ, ਨਾਨਕੇ ਡਿਮਾਂਡ ਪਾ ਦਿਓ, ਫਰਮਾਇਸ਼ ਪਾ ਦਿਓ, ਮਾਮਾ ਜੀ ਕਹਿੰਦੇ ਹੋਏ ਲਿਆਉਂਦੇ ਹੋ।
10: ਕੁੜੀਆਂ ਨੂੰ ਤਾਂ ਹੁੰਦਾ ਨਾ ਵੀ ਜੋ ਮੰਮੀ ਨੇ ਪਾਇਆ ਵਾ ਇੱਕ ਏਜ ਤੱਕ ਉਹੀ ਮੈਂ ਪਾਉਣਾ, ਬਾਅਦ ਚ ਫਿਰ ਇੱਕ ਏਜ ਉਹ ਵੀ ਆਉਂਦੀ ਹੈ ਜਦੋਂ ਕੁੜੀਆਂ ਕਹਿੰਦੇ ਮੰਮੀ ਆਹ ਕੀ ਪਾਇਆ ਵਾ, ਹੁਣ ਤੈਨੂੰ ਮੈਂ ਦੱਸੂਗੀ ਕੀ ਪਾਇਆ, ਹੁਣ ਤੈਨੂੰ ਮੈਂ ਲੈ ਕੇ ਦਊਂ। ਅੱਜ ਆਪਾਂ ਗੱਲ ਵੀ ਇਸੇ ਵਿਸ਼ੇ ਤੇ ਪਈ ਕਰਨੀ ਆ ਕਿ ਤੁਹਾਨੂੰ ਕੀ ਤੁਹਾਨੂੰ ਇਸ ਚੀਜ਼ ਦਾ ਪਤਾ ਆ, ਅਹਿਸਾਸ ਹੈ, ਜਾਣਦੇ ਹੋ ਕਿ ਤੁਹਾਡੇ ਮਾਂ ਪਿਓ ਨੂੰ ਕਿਹੜੀਆਂ ਚੀਜ਼ਾਂ ਪਸੰਦ ਸੀ, ਕਿਹੜੀਆਂ ਉਹਨਾਂ ਦੀਆਂ ਲਾਈਕ, ਕਿਹੜੀਆਂ ਉਹਨਾਂ ਦੀਆਂ ਡਿਸਲਾਈਕ
11: ਸੀਗੀਆਂ,
10: ਜਾਂ ਹੁਣ ਹੁਣ ਵੀ ਤੁਹਾਨੂੰ ਜੇ ਪਤਾ ਹੋਵੇ, ਤੁਹਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਕਿਹੜੀ ਚੀਜ਼ ਤੁਹਾਨੂੰ ਪਸੰਦ ਆ। ਕਈ ਵਾਰੀ ਆਪਾਂ ਜਿੱਦਾਂ ਹੁਣ ਸੁਰਮੇ ਦੀ ਗੱਲ ਕਰੀਏ, ਤੁਸੀਂ ਜਿਹੜੀ ਗੱਲ ਛੇੜੀ ਆ ਕਿ ਸੁਰਮਾ ਪਾਉਣਾ ਕਈਆਂ ਨੂੰ ਬਹੁਤ ਪਸੰਦ ਹੁੰਦਾ ਹੈ ਕਿ ਸੁਰਮੇ ਤੋਂ ਬਿਨਾਂ ਨਹੀਂ ਨਿਕਲਦੀ।
11: ਅੱਛਾ ਅੱਛਾ, ਕਈ ਕਈ ਘਰਾਂ 'ਚ ਫਿਰ ਮਨਾ ਵੀ ਕੀਤਾ ਜਾਂਦਾ ਸੀਗਾ ਕਿ ਸੁਰਮਾ ਪਾ ਕੇ ਬਾਹਰ ਨਹੀਂ ਜਾਣਾ ਹੈਗਾ। ਉਹ ਵੀ ਹੁੰਦਾ ਸੀ ਕਿ ਕੁੜੀਆਂ ਨੂੰ ਫਿਰ ਸ਼ੌਂਕ ਵੀ ਹੁੰਦਾ ਸੀ ਵੀ ਸੁਰਮਾ ਪਾ ਕੇ ਬਾਹਰ ਚਲੇ ਜਾਈਏ, ਬਸ ਇੱਕ ਵਾਰੀ ਬਾਹਰ ਗੇੜਾ ਲਾ ਆਈਏ, ਕੱਲ੍ਹ ਜੇ ਠੰਡ ਪੈ ਜਾਵੇ ਵੀ ਯੂਨੋ ਅਸੀਂ ਪੁੱਛਾਂ ਵਾਲਾ ਆਈਏ,
10: ਪੁੱਛਾਂ ਵਾਲਾ ਸੁਰਮਾ। ਇਕੱਲੀ ਇਕੱਲੀ ਗੱਲ ਆਪਾਂ ਸੁਰਮੇ ਦੀ ਨਹੀਂ ਕਰਾਂਗੇ ਤੇ ਹਾਂ, ਤੁਹਾਡੇ ਜਿਹੜੇ ਮੰਮੀ ਦੇ ਪਾਪਾ ਦੇ ਮਾਂ ਦੇ ਪਿਓ ਦੇ ਉਹਨਾਂ ਦੇ ਸ਼ੌਂਕ ਕੀ, ਤੁਹਾਨੂੰ ਪਤਾ ਵੀ ਉਹ ਕਿਹੜੀ ਕਿਹੜੀ ਚੀਜ਼ ਪਸੰਦ, ਕਿਹੜੀ ਕਿਹੜੀ ਚੀਜ਼ ਕਰਦੇ ਸੀ।
11: ਔਰ ਪੁੱਛਦੇ ਹੋ ਕਦੇ ਤੁਸੀਂ ਯੂਨੋ ਇੱਕ ਇੱਕ ਰੀਜ਼ਨ,
10: ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਨੋਨੇ ਜੀ, ਇਹ ਤੇ ਚੀਜ਼ ਉਦਾਂ ਤੁਹਾਨੂੰ ਆਬਜ਼ਰਵ ਕਰ ਲੈਂਦੇ ਤੁਸੀਂ ਕਿ ਪੁੱਛੋ।
11: ਨਹੀਂ ਇੱਕ ਇੱਕ ਹੋਰ ਜਿਸ ਪੱਖ ਤੋਂ ਮੈਂ ਦੇਖਦੀ ਹਾਂ ਨਾ ਹੁਣ, ਬਿਕੋਜ਼ ਆਈ ਸਪੈਂਡ ਸਮ ਟਾਈਮ ਵਿਦ, ਮੇਰੇ ਹੈਗੇ ਨੇ ਕੁਛ, ਮੇਰਾ ਆਈ ਐਮ ਲੱਕੀ ਇਨਫ ਕਿ ਮੇਰੇ ਮੈਨੂੰ ਮੇਰੇ ਐਲਡਰਸ ਦੇ ਨਾਲ ਨਾ ਥੋੜ੍ਹਾ ਬੈਠ ਕੇ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਉਹਨਾਂ ਦੀਆਂ ਯਾਦਾਂ ਖਰੋਚ ਸਕਾਂ। ਉਹ ਜਦੋਂ ਤੁਸੀਂ ਪੁੱਛਦੇ ਹੋ ਨਾ ਉਹਨਾਂ ਦੀ ਸ਼ਕਲਾਂ 'ਤੇ ਇੱਕ ਅਜੀਬ ਹੀ ਕਿਸਮ ਦੀ ਨਾ ਤੁਹਾਨੂੰ ਸਕੂਨ ਔਰ ਖੁਸ਼ੀ ਦਿਖਦੀ ਹੁੰਦੀ ਆ, ਉਹ ਫਿਰ ਉਦੋਂ ਬਾਅਦ ਨਾ ਤੁਸੀਂ ਦੇਖੋਗੇ ਕਿ ਥੋੜ੍ਹੇ ਦਿਨ ਬਾਅਦ ਤੱਕ ਨਾ ਉਹਨਾਂ ਦੀ ਅਲਾਈਨਮੈਂਟ ਹੀ ਡਿਫਰੈਂਟ ਹੋਈ ਹੁੰਦੀ ਆ। ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਹੁਣ ਦੇਖੋ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿੰਨਾ ਕਾਮਨ ਹੁੰਦਾ ਜਾ ਰਿਹਾ ਕਿ ਅਲਜ਼ਾਈਮਰਸ ਹੋ ਗਿਆ, ਯੂਨੋ ਉਹ ਪੇਰੈਂਟਸ ਨੂੰ ਨਾ ਉਹ ਦੇ ਆਰ ਫਰਗੈਟਿੰਗ ਥਿੰਗਸ,
10: ਯਾਦਾਸ਼ਤ ਚਲੀ ਗਈ।
11: ਬਿਕੋਜ਼ ਯਾਦਾਸ਼ਤ ਚਲੀ ਗਈ, ਕਿਉਂ ਚਲੀ ਗਈ? ਕਿਉਂਕਿ ਅਸੀਂ ਕਦੇ ਪਿੱਛੇ ਵਾਲੀ ਨੂੰ ਯਾਦ ਕੀਤਾ ਹੀ ਨਹੀਂ, ਸਾਡੀ ਜ਼ਿੰਦਗੀ ਇੰਨੀ ਕੁ ਬੋਰ ਹੋਈ ਜਾਂਦੀ ਹੈ ਨਾ, ਸਾਨੂੰ ਲੱਗਦਾ ਕਿ ਅਸੀਂ ਤਾਂ ਬੋਰ ਹੀ ਇੱਦਾਂ ਦੇ ਬੋਰ ਜੰਮੇ ਪੈਦਾ ਹੋਏ ਹਾਂ। ਜਦੋਂ ਪਰ ਤੁਸੀਂ ਯਾਦ ਕਰਦੇ ਹੋ ਕਰਵਾਉਂਦੇ ਹੋ, ਇਨਫੈਕਟ ਮੈਟਰ ਆਫ ਫੈਕਟ ਦਿਸ ਇਜ਼ ਅ ਕਾਇੰਡ ਆਫ ਅ ਥੈਰੇਪੀ ਐਜ਼ ਵੈਲ, ਜਦੋਂ ਤੁਸੀਂ ਆਪਣੇ ਪੇਰੈਂਟਸ ਨੂੰ ਯਾਦ ਕਰਾਉਂਦੇ ਹੋ ਨਾ, ਜਾਂ ਉਹਨਾਂ ਨੂੰ ਯਾਦ ਕਰਨ 'ਚ ਮਦਦ ਕਰਦੇ ਹੋ ਵੀ ਤੁਸੀਂ ਛੋਟੇ ਹੁੰਦੇ ਤੁਹਾਨੂੰ ਕੀ ਸ਼ੌਂਕ ਹੁੰਦੇ ਸੀ, ਛੋਟੇ ਹੁੰਦੇ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਸੀਗੀਆਂ, ਕਿਹੜੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਸੀ, ਜੋ ਤੁਸੀਂ ਉਹਨਾਂ ਨੂੰ ਯਾਦ ਕਰਾਉਂਦੇ ਰਹਿੰਦੇ ਹੋ ਨਾ ਟਾਈਮ ਟੂ ਟਾਈਮ, ਤਾਂ ਫਿਰ ਉਹ ਅਲਾਈਨਡ ਰਹਿੰਦੇ ਨੇ ਆਪਣੀ, ਉਹਨਾਂ ਨੂੰ ਪਤਾ ਰਹਿੰਦਾ ਕਿ ਉਹ ਕੌਣ ਨੇ, ਉਹਨਾਂ ਦੀ ਯਾਦਾਸ਼ਤ ਕੀ ਹੈ। ਕਿਉਂਕਿ ਔਰ ਫਿਰ ਇੱਕ ਗੱਲ ਕੀ ਹੋ ਜਾਂਦੀ ਹੈ ਕਿ ਇੱਕ ਟਾਈਮ ਤੋਂ ਬਾਅਦ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਯੂਨੋ ਐਸ ਹੁਣੇ ਤੁਸੀਂ ਕਿਹਾ ਨਾ ਕਿ ਮੰਮੀ ਤੁਹਾਨੂੰ ਨਹੀਂ ਪਤਾ ਮੈਂ ਦੱਸੂਗੀ ਕੀ ਪਾਉਣਾ ਆ, ਉਸ ਦੌਰਾਨ ਫਿਰ ਤੁਸੀਂ ਆਪਣੀ ਆਈਡੈਂਟੀ ਹੀ ਖੋ ਦਿੰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਵਾਕਈ ਯੂਨੋ ਕੁਛ ਕਰਨ ਜੋਗੇ ਹੋ ਜਾਂ ਨਹੀਂ ਹੋ, ਤੁਹਾਨੂੰ ਲੱਗਦਾ ਕਿ ਬਸ ਜੇ ਨਿਆਣੇ ਕਰਨਗੇ ਤਾਂ ਹੋਊਗੀ ਗੱਲ, ਨਹੀਂ ਆ ਤਾਂ ਨਹੀਂ ਹੁੰਦੀ।
10: ਅੱਛਾ, ਇਹਦੇ ਨਾਲ ਫਰਕ ਪੈਂਦਾ ਵਾ, ਜਿੱਦਾਂ ਹੁਣ ਤੁਸੀਂ ਵੀ ਹੁਣ ਤੁਹਾਡੀਆਂ ਵੀ ਧੀਆਂ ਨੇ ਹਨਾ, ਬੱਚੇ ਵੱਡੇ ਹੋ ਗਏ ਨੇ, ਉਹ ਸਮਝਦੇ ਨੇ ਵੀ ਅੱਜ ਕੱਲ੍ਹ ਦਾ ਫੈਸ਼ਨ ਕੀ ਆ, ਅੱਜ ਕੱਲ੍ਹ ਦਾ ਰਿਵਾਜ਼ ਕੀ ਆ, ਅਤੇ ਤੁਹਾਡਾ ਜਿਹੜਾ ਆਪਣੀ ਇੱਕ ਤੁਹਾਡੀ ਚੋਇਸ ਹੁੰਦੀ ਆ ਉਹ ਤਾਂ ਆਈ ਥਿੰਕ ਜਿਹੜੀ ਮਰਜ਼ੀ ਤੁਸੀਂ ਉਮਰ 'ਚ ਹੋ ਉਹ ਤਾਂ ਉੱਥੇ ਦੀ ਉੱਥੇ ਸ਼ਾਇਦ ਖੜੀ ਰਹਿੰਦੀ ਹੋਊਗੀ ਜਾਂ ਬਦਲ ਜਾਂਦੀ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਤੁਹਾਨੂੰ ਬੱਚੇ ਕਹਿੰਦੇ ਆ ਵੀ ਆਹ ਨਹੀਂ ਇਹ ਨਹੀਂ ਤੈਨੂੰ ਜੱਚਦਾ ਮੰਮੀ, ਇਹ ਨਹੀਂ ਤੂੰ ਪਾਉਣਾ, ਇਹ ਅੱਜ ਅੱਜਕੱਲ ਦੇ ਰਿਵਾਜ ਵਿੱਚ ਨਹੀਂ ਆ ਉਹ ਫਿਰ ਬੱਚਿਆਂ ਦੇ ਕਹੇ ਦੇ ਉੱਤੇ ਬੰਦਾ ਆਰਾਮ ਦੇ ਨਾਲ ਪਾ ਲੈਂਦਾ ਜਾਂ ਫਿਰ ਅੰਦਰੋਂ ਤੁਹਾਨੂੰ ਇਹ ਹੁੰਦਾ ਵਾ ਵੀ ਨਹੀਂ ਇਹ ਲੱਗਦਾ ਤੇ ਵਧੀਆ ਹੀ ਆ ਮਤਲਬ ਕਿੱਦਾਂ ਦੀ ਫੀਲਿੰਗ ਆਉਂਦੀ ਆ
11: ਵੈਰੀ ਟਰੂ ਅਨੇਦਾ ਨਾ ਤੁਹਾਨੂੰ ਮੈਂ ਦੱਸਾਂ ਨਾ ਥੋੜਾ ਜਿਹਾ ਐਲੈਬੋਰੇਟ ਕਰਕੇ ਜਦੋਂ ਤੋਂ ਪੁੱਛਦੇ ਨੇ ਨਾ ਜਦੋਂ ਕਹਿਣਗੇ ਮੈਨੂੰ ਆਹ ਚੰਗਾ ਨਹੀਂ ਲੱਗਦਾ ਹੈਗਾ ਫਿਰ ਡਿਪੈਂਡ ਹੁੰਦਾ ਕਿ ਕਿਸ ਮੌਕੇ ਤੇ ਕਿਹਾ ਜੇ ਤਾਂ ਐਵਰੀ ਡੇ ਵਾਲਾ ਆ ਆਈ ਡੋਂਟ ਕੇਅਰ ਮੈਂ ਆਈ ਵਾਂਟ ਟੂ ਯੂ ਨੋ ਮੇਰੀ ਮੈਨੂੰ ਮੇਰੀ ਕੰਫਰਟ ਦੇਖਣੀ ਹੈ ਯੂ ਨੋ ਦ ਵਿੰਟਰ ਦੇ ਟਾਈਮ ਚ ਆਈ ਡੋਂਟ ਮਾਇੰਡ ਕਿ ਟਰੈਕ ਸੂਟ ਪਾ ਕੇ ਮੈਂ ਸ਼ੋਪਿੰਗ ਵੀ ਚਲੇ ਜਾਵਾਂ ਮੈਂ ਰੇਡੀਓ ਵੀ ਆ ਜਾਵਾਂ ਬਿਕੋਜ਼ ਉੱਥੇ ਮੈਨੂੰ ਕੰਫਰਟੇਬਲੀ ਕੰਫਰਟ ਮੇਰੇ ਕੰਫਰਟ ਜ਼ੋਨ 'ਚ ਰਹਿਣਾ ਆ ਕਿ ਅਫਕੋਰਸ ਵੈਨ ਵੀ ਆਰ ਗੋਇੰਗ ਫੋਰ ਕਿਤੇ ਵੈਡਿੰਗ ਸ਼ੈਡਿੰਗ 'ਚ ਜਾਣਾ ਹੋਵੇ ਕਿਸੇ ਪਾਰਟੀ ਪੂਰਟੀ 'ਤੇ ਜਾਣਾ ਹੋਵੇ ਦੈਨ ਫਿਰ ਮੈਂ ਥੋੜ੍ਹਾ ਜਿਹਾ ਸੁਣ ਲੈਂਦੀ ਹਾਂ ਕਿ ਚਲੋ ਠੀਕ ਆ ਵੀ ਅੱਜ ਕੱਲ੍ਹ ਜਿਹੜਾ ਟਾਈਮ ਆ ਨਾ ਉਹ ਵੀ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਟਾਈਮ ਉਹਨਾਂ ਦਾ ਆ ਉਹਨਾਂ ਨੂੰ ਸੁਣਨਾ ਵੀ ਜ਼ਰੂਰੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਹਵਾ ਕਿਸ ਰੁੱਖ ਚੱਲ ਰਹੀ ਆ ਬਟ ਫਿਰ ਉਹਨਾਂ ਨੂੰ ਕਦੇ ਕਦੇ ਇਸ ਉਹਦੇ ਵਿੱਚ ਨਾ ਕਾਇਲ ਵੀ ਕਰਨਾ ਪੈਂਦਾ ਕਿ ਹਲੇ ਵੀ ਤੁਹਾਡੀ ਮਾਂ 'ਚ ਕੁਛ ਹੈਗਾ ਆ ਉਹਨਾਂ ਨੂੰ ਫਿਰ ਇੱਕ ਆਪਣਾ ਇੱਕ ਸਟੇਟਸ ਜਿਹਨੂੰ ਕਹਿੰਦੇ ਨਾ ਕਿ ਇੱਕ ਸਟੇਟਸ ਸਟੇਟਮੈਂਟ ਤੁਹਾਨੂੰ ਦੇਣੀ ਪੈਂਦੀ ਹੈ ਯੂਨੋ ਜਿੱਦਾਂ ਉਹਨਾਂ ਨੂੰ ਨਹੀਂ ਸੀ ਪਤਾ ਥੋੜ੍ਹੇ ਟਾਈਮ ਪਹਿਲਾਂ ਤੱਕ ਨਾ ਕਿ ਕੰਨਾਂ ਦੇ ਵਿੱਚ ਸਹਾਰੇ ਵੀ ਪਾਏ ਜਾਂਦੇ ਹੁੰਦੇ ਸੀਗੇ ਜਦੋਂ ਕਦੇ ਮੈਂ ਸਹਾਰੇ ਪਾ ਲੂੰਗੀ ਨਾ ਤਾਂ ਸੇ ਮੰਮੀ ਹਾਊ ਕਮ ਯੂ ਆਲਵੇਜ਼ ਫਾਈਂਡ ਅ ਡਿਫਰੈਂਟ ਸਟਾਈਲ I said, this is the way you dress up or dress down. That's my dialogue. ਇੰਨੇ ਟਾਈਮ ਤੋਂ ਮੈਂ ਵੀ ਨਹੀਂ ਪਾਏ ਉਹਨੂੰ ਇੰਨੇ ਟਾਈਮ ਤੋਂ ਪਏ ਹੀ ਨੇ ਉਹ ਲੋਕਰਾਂ 'ਚ ਪਏ ਹੀ ਨੇ ਪਤਾ ਹੀ ਨਹੀਂ ਹੈਗਾ ਕਿ ਸਹਾਰੇ ਨਾਂ ਦਾ ਕੋਈ ਗਹਿਣਾ ਵੀ ਹੁੰਦਾ ਆ ਯੂਨੋ ਉਹਨਾਂ ਨੂੰ ਨਹੀਂ ਪਤਾ ਹੈਗਾ ਸੋ ਜਦੋਂ ਪਾ ਲਓ ਜਾਂ ਛੋਟੀ ਜਿਹੀ ਇਗਜ਼ਾਮਪਲ ਆ ਜਿੱਦਾਂ ਯੂਨੋ ਸੂਟ ਆ ਸੂਟ ਉਹਨਾਂ ਨੂੰ ਪਤਾ ਕਿ ਮੇਰੀ ਇੱਕ ਸਟਾਈਲ ਆ ਫਿਰ ਉਹਨਾਂ ਨੂੰ ਇਹ ਵੀ ਪਤਾ ਮੇਰੀ ਚੁੰਨੀ ਦਾ ਇੱਕ ਸਟਾਈਲ ਆ ਆਈ ਐਮ ਨੋਟ ਅ ਫੈਨ ਆਫ ਟੇਕਿੰਗ ਕਿ ਹੁਣ ਤਾਂ ਚਲੋ ਫੈਸ਼ਨ ਹੋ ਗਿਆ ਅੱਜ ਕੱਲ੍ਹ ਥੋੜ੍ਹਾ ਕਰਨਾ ਪੈਂਦਾ ਉੱਦਾਂ ਦਾ ਪਰ ਜੇ ਮੈਨੂੰ ਸੂਟ ਪਾਉਣਾ ਹੈ ਨਾ ਤਾਂ ਮੈਨੂੰ ਹਮੇਸ਼ਾ ਜਦੋਂ ਪਹਿਲਾਂ ਮੈਂ ਪਾਉਂਦੀ ਸੀ ਸੂਟ ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਤੱਕ ਜਦ ਤੱਕ ਬੱਚੇ ਵੱਡੇ ਨਹੀਂ ਸੀ ਹੋਏ ਆਈ ਆਲਵੇਜ਼ ਵੇਅਰ ਸੂਟ ਵਿਦ ਦੋਸੜਾ
10: ਅੱਛਾ ਦੋਸੜਾ ਕੀ
11: ਦੋ ਚੁੰਨੀਆਂ
10: ਅੱਛਾ ਜਿਹੜੀ ਹਾਂ ਜਿਹੜਾ ਉੱਤੋਂ ਦੀ ਅੱਜ ਕੱਲ੍ਹ ਫੁਲਕਾਰੀ ਜੀ ਵੀ ਲੈ ਲੈਂਦੇ ਆ ਸਾਦੀ ਚੁੰਨੀ ਵੀ ਲੈ ਲੈਂਦੇ
11: ਆ ਓਕੇ ਆਈ ਆਲਵੇਜ਼ ਚਾਹੇ ਮੈਂ ਹਲਕਾ ਜਿਹਾ ਸ਼ਾਲ ਹੀ ਰੱਖਾਂ ਚਾਹੇ ਕੋਈ ਵੀ ਮੌਸਮ ਆ ਪਰ ਮੈਂ ਹਮੇਸ਼ਾ
10: ਇਹ ਤੁਹਾਡਾ ਸ਼ੌਂਕ ਹੈ
11: ਇਹ ਮੇਰਾ ਸਟਾਈਲ ਆ
10: ਸਟਾਈਲ ਮਤਲਬ ਤੁਹਾਨੂੰ ਲੱਗਦਾ ਵੀ ਮੈਂ ਇਦਾਂ ਵਧੀਆ ਲੱਗਦੀ ਹਾਂ
11: ਹਾਂ ਬਿਕੋਜ਼ ਮੈਂ ਮੇਰੀ ਦਾਦੀ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ ਮੈਂ ਮੇਰੇ ਤਾਈ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ ਕਿ ਸਿਰ ਤੇ ਉਹਨਾਂ ਨੇ ਤਾਂ ਸਿਰ ਤੇ ਵੀ ਚੁੰਨੀ ਲਿੱਤੀ ਹੁੰਦੀ ਸੀ ਸਿਰ ਤੇ ਚੁੰਨੀ ਲੈ ਕੇ ਐਂਡ ਦੈਨ ਫਿਰ ਉਹਨਾਂ ਨੇ ਮੋਢਿਆਂ ਤੋਂ ਇੱਕ ਜਿੱਦਾਂ ਚਾਦਰ
10: ਲੈ ਲੈਂਦੇ
11: ਹਾਂ ਸ਼ਾਲ ਲੈ
10: ਅੱਜ ਕੱਲ ਸਿਰ ਤੇ ਨਹੀਂ ਲੈਂਦੀਆਂ ਤੇ ਦੋਵੇਂ ਉਦਾਂ ਹੀ ਮੋਢਿਆਂ ਤੇ ਧਰ ਲੈਂਦੀਆਂ ਅਸਲ ਚ ਉਹਦਾ ਜਿਹੜਾ ਪਿਛਲਾ ਜਿਹੜਾ ਕਨਸੈਪਟ ਸੀ ਉਹ ਤੇ ਇਹ ਵੀ ਸਿਰ ਜਿਹੜਾ ਉਹ ਚੁੰਨੀ ਦੇ ਨਾਲ ਢੱਕਿਆ
11: ਜਾਵੇ
10: ਤੇ ਦੂਸਰੀ ਜਿਹੜੇ ਉਹ
11: ਚਾਦਰ ਤੁਹਾਡੇ ਆ
10: ਠੰਡ ਲਈ ਜਾਂ ਫੈਸ਼ਨ ਲਈ
11: ਮੋਰ ਓਵਰ ਜਦੋਂ ਚਾਦਰ ਅਸੀਂ ਕਹਿੰਦੇ ਹਾਂ ਨਾ ਕਿ ਚਾਦਰ ਉੜਨੀ ਹੈ ਸ਼ਾਲ ਤਾਂ ਠੰਡ ਦਾ ਟਾਈਮ ਆ ਜਾਂਦਾ ਨਾ ਉਹ ਹੁੰਦਾ ਸੀਗਾ ਕਿ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਤੁਹਾਡਾ ਫਿਗਰ ਨਹੀਂ ਉਹ ਕਹਿੰਦੇ ਹੁੰਦੇ ਸੀ ਫਿਗਰ ਨਾ ਤੁਹਾਡਾ ਦਿਖੇ
10: ਰਿਵੀਲਿੰਗ ਨਹੀਂ ਹੋਣੀ
11: ਚਾਹੀਦੀ ਐਗਜੈਕਟਲੀ ਦਿਸ ਇਜ਼ ਦਾ ਰਾਈਟ ਵਰਡ ਰਿਵੀਲਿੰਗ ਨਾ ਹੋਵੇ ਕਿਉਂਕਿ ਮੇਰੇ ਦਾਦੀ ਜੀ ਦੱਸਦੇ ਹੁੰਦੇ ਕਹਿੰਦੇ ਅਸੀਂ ਪਹਿਲਾਂ ਜਦੋਂ ਪਿੰਡ ਤੋਂ ਬਾਹਰ ਜਾਣਾ ਹੁੰਦਾ ਸੀ ਨਾ ਸੂਟ ਸਲਵਾਰ ਤਾਂ ਪਾਇਆ ਹੀ ਹੁੰਦਾ ਸੀਗਾ ਕਹਿੰਦੇ ਪਿੰਡ ਤੋਂ ਬਾਹਰ ਜਾਣ ਲੱਗੇ ਸਾਨੂੰ ਘੱਗਰਾ ਪਾਉਣਾ ਪੈਂਦਾ ਹੁੰਦਾ ਸੀ ਤੇ ਚਾਦਰ ਲੈਣੀ ਪੈਂਦੀ ਹੁੰਦੀ ਸੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਤੁਸੀਂ ਰਿਵੀਲ ਨਹੀਂ ਕਰਦੇ ਕਿ ਤੁਹਾਡਾ ਬਾਡੀ ਫਿਗਰ ਕੀ ਆ ਤੁਸੀਂ ਪਤਲੇ ਹੋ ਤੁਸੀਂ ਜਵਾਨ ਹੋ ਤੁਸੀਂ ਕੀ ਹੋ ਯੂਨੋ ਤੁਸੀਂ ਇੱਕ ਉਹਦੇ ਚਪੜੀ ਉਹਦੇ 'ਚ ਜਾ ਰਹੇ ਹੋ ਐਂਡ ਦੈਨ ਤੁਹਾਡੀ ਇੱਕ ਰੋਬ ਬਣ ਜਾਂਦਾ ਸੀਗਾ ਕਿ ਯੂ ਆਰ ਕਿ ਤੁਹਾਨੂੰ ਕੁਛ ਹਾਈ ਸ਼ਾਈ ਨਾ ਤੁਹਾਨੂੰ ਕੋਈ ਕੁਛ ਕਹਿ ਸੁਣ ਨਹੀਂ ਸੀ ਸਕਦਾ ਹੁੰਦਾ
10: ਹਾਂ ਨਹੀਂ ਵਧੀਆ ਸੀ ਉਹਦੇ 'ਚ ਇੱਕ ਇਹ ਆ ਵੀ ਉਹ ਵੀ ਲੱਗਦਾ ਸੀ ਇੱਕ ਲਿਆਕਤ ਵੀ ਲੱਗਦੀ ਉਸ ਚੀਜ਼ ਦੇ ਵਿੱਚ ਹੁਣ ਅੱਜ ਕੱਲ੍ਹ ਤੁਸੀਂ ਜੇ ਵੇਖੋ ਤਾਂ ਬਿਲਕੁਲ ਉਲਟ ਆ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਊਗਾ ਅੱਜ ਕੱਲ੍ਹ ਜਿਹੜੇ ਗਾਣੇ ਆਉਂਦੇ ਆ ਜਾਂ ਫਿਲਮਾਂ ਜਾਂ ਜਿਹੜਾ ਸੋਸ਼ਲ ਮੀਡੀਆ ਉੱਤੇ ਰੀਲਾਂ ਜੇ ਉਹ ਅੱਜ ਕੱਲ੍ਹ ਬਿਲਕੁਲ ਕੰਟਰਾਸਟ ਹੈ ਉਹ ਸਦਾ ਹੀ ਰਿਵੀਲਿੰਗ ਹੈ ਭਾਵੇਂ ਸੂਟ ਹੀ ਨੇ ਪਰ ਉਹ ਬਿਲਕੁਲ ਹੀ ਉਹ ਨੇ
11: ਯੇ ਰਿਵੀਲਿੰਗ ਅੱਜ ਤੋਂ ਅੱਜ ਜਦੋਂ ਕਹਾਂ ਨਾ ਵੈਨ ਆਈ ਵਾਸ ਵੈਰੀ ਵੈਰੀ ਵੈਰੀ ਵੈਰੀ ਟਾਈਨੀ ਲਾਈਕ 60s ਲੇਟ 60s 70s ਦਾ ਜਿਹੜਾ ਫੈਸ਼ਨ ਸੀਗਾ ਨਾ ਇਟ ਵਾਸ ਵੈਰੀ
10: ਉਦੋਂ ਵੀ ਹੈਗੇ ਤੁਸੀਂ
11: ਮੈਂ ਨਹੀਂ ਸੀਗੀ ਜਿਹੜੀਆਂ ਫਿਲਮਾਂ ਪੁਰਾਣੀਆਂ ਦੇਖਦੇ ਹਾਂ ਨਾ ਪੁਰਾਣੀਆਂ ਫਿਲਮਾਂ ਦੇਖਦੇ ਹਾਂ ਓਕੇ ਆਲ ਟੇਕ ਇਟ ਐਸ ਅ ਕੰਪਲੀਮੈਂਟ ਮੈਂ 80 ਸਾਲਾਂ ਦੀ ਹੋ ਕੇ ਵੀ ਦੈਟ ਯੰਗ ਆ
10: ਜਿਹੜੀ ਇਹ ਵਾਲਾ ਕਲਾਸ ਹੈ ਨਾ ਜਿਹੜੀ ਆਪਣਾ ਇਹ ਇੰਡਸਟਰੀ ਆ ਇਹ ਆਲਵੇਜ਼ ਰਿਵੀਲਿੰਗ ਰਹੀ ਆ ਕਿਉਂਕਿ ਇਹ ਤਾਂ ਫਿਰ ਉਦੋਂ ਮਤਲਬ ਕੁਛ ਵੱਖਰਾ ਜਿੱਦਾਂ ਮੰਨ ਲਓ ਹੁਣ ਘਰ ਦੀ ਰੋਟੀ ਆ ਸਾਦੀ ਅਤੇ ਰੈਸਟੋਰੈਂਟ ਦੀ ਆ ਅਤੇ ਉਹ ਦਿਖਣੀ ਚਾਹੀਦੀ ਆ ਫਿਰ ਰੈਸਟੋਰੈਂਟ ਦੀ ਇਸੇ ਤਰ੍ਹਾਂ ਸਿਨੇਮੇ ਵਾਲਾ ਜਿਹੜਾ ਉਹ ਤਾਂ ਆਲਵੇਜ਼ ਰਿਵੀਲਿੰਗ ਰਿਹਾ ਪਰ ਉਹ ਚੀਜ਼ ਲੋਕਾਂ ਤੱਕ ਨਿਕਲ ਕੇ ਬਹੁਤ ਘੱਟ ਆਉਂਦੀ ਸੀ
11: ਨਹੀਂ ਨਹੀਂ
10: ਆਮ ਬੰਦੇ ਤੇ ਬਹੁਤ ਘੱਟ ਅਸਰ ਕਰਦੀ
11: ਜਦੋਂ ਤੁਸੀਂ ਉਹਦਾ ਜ਼ੀਨਤ ਮਾਨ ਦਾ ਜ਼ਮਾਨਾ ਦੇਖੋ ਉਹਦੀਆਂ ਫਿਲਮਾਂ ਦਾ ਸ਼ਰਮੀਲਾ ਟਕੋਰ ਦਾ ਦੇਖੋ ਆਸਮਾਨ ਸੇ ਆਇਆ ਫਰਿਸ਼ਤਾ ਉਹਨੇ ਉਸ ਟਾਈਮ ਦੇ ਵਿੱਚ ਬਿਕਨੀ ਪਾਈ ਹੋਈ ਸੀ ਦਮ ਮਾਰੋ ਦਮ ਚ ਸ਼ੀ ਵਾਜ਼ ਟੂ ਹਿੱਪੀ ਹਿੱਪੀ ਟਾਈਪ ਦੇ ਸੀਗੇ ਐਂਡ ਦੈਨ ਉਦੋਂ ਬਾਅਦ ਆਇਆ ਇੱਕ ਟਾਈਮ ਹਮ ਆਪਕੇ ਹੈ ਕੌਣ ਮੈਨੇ ਪਿਆਰ ਕੀਆ ਉਹ ਵਾਲੀਆਂ ਫਿਲਮਾਂ ਚ ਦੇ ਵਰ ਫੁੱਲ ਇਟ ਵਾਜ਼ ਫੁੱਲੀ ਕਵਰਡ ਆਉਣੀਆਂ ਸ਼ੁਰੂ ਹੋਈਆਂ ਸੀ ਸੂਟ ਇਸ ਦਾ ਮਾਡਰਨ ਬਿਕਨੀ ਹੋ ਗਿਆ ਸੀਗਾ
10: ਉਹ ਟ੍ਰੈਂਡ ਹੀ ਨਾ ਵੇਖੋ ਫਿਲਮ ਪਰਿਵਾਰਿਕ ਹੀ ਤੇ ਪਰਿਵਾਰ ਉਹ
11: ਉਦੋਂ ਬਾਅਦ ਫਿਰ ਉਹਨਾਂ ਨੇ ਟ੍ਰੈਂਡ ਹੀ ਸੈਟਲਿੰਗ ਹੀ ਚੇਂਜ ਹੋ ਗਈ ਪਹਿਲਾਂ ਬੜੇ ਲਾਊਡ ਕਲਰ ਆਉਂਦੇ ਸੀਗੇ ਫਿਲਮਾਂ ਦੇ ਜਿਹੜੇ ਹੀਰੋ ਹੀਰੋਇਨ ਦੇ ਪਾਏ ਹੁੰਦੇ ਸੀ ਨਾ ਵੈਰੀ ਵੈਰੀ ਲਾਊਡ ਬਹੁਤ ਭੜਕੀਲੇ ਜੇ ਫਿਰ ਉਦੋਂ ਬਾਅਦ ਇੱਕ ਦੌਰ ਆਇਆ ਸਟਲ ਹੋਣੇ ਸ਼ੁਰੂ ਹੋ ਗਏ ਫਿਰ ਹੁਣ ਥੋੜੇ ਸਾਲ ਤੱਕ ਦੇਵਾ ਸਟਲ ਹਾਂ ਗਾਣੇ ਜਿਹੜੇ ਨੇ ਗਾਣੇ ਇਜ਼ ਡਿਫਰੈਂਟ ਸਟੋਰੀ ਪਰ ਹਾਂ ਹੁਣ ਫਿਰ ਇੱਕ ਦੁਬਾਰਾ ਫਿਰ ਇੱਕ ਤੋਂ ਰਿਵੀਲਿੰਗ ਟਾਈਮ ਆਉਣਾ ਸ਼ੁਰੂ ਹੋ ਚੁੱਕਿਆ ਆ
10: ਚੀਜ਼ਾਂ ਘਰਾਂ ਚ ਆ ਗਈਆਂ ਚੀਜ਼ਾਂ ਹੁਣ
11: ਇਹ ਬਿਕੋਜ਼ ਨਾਓ ਜਿਹੜੀ ਜਨਰੇਸ਼ਨ ਹੈ ਨਾ ਅੱਜ ਕੱਲ੍ਹ ਦੇਖਿਆ ਨਾ ਹਰ ਕਿਤੇ ਜ਼ੈਨ ਜੀ ਦਾ ਕਿੰਨਾ ਪਿਆ ਹੋਇਆ ਦੇ ਆਰ ਟਰਾਇੰਗ ਟੂ ਅਟਰੈਕਟ ਜ਼ੈਨ ਜੀ ਨਾਓ ਹੁਣ ਜ਼ੈਨ ਜੀ ਕੀ ਆ ਦੇ ਡੋਂਟ ਉਹਨਾਂ ਦਾ ਕੋਈ ਉਹ ਨਹੀਂ ਹੈਗੇ ਦੇਰ ਇਜ਼ ਫੋਰ ਦੈਮ ਸਕਾਈ ਇਜ਼ ਦਾ ਲਿਮਿਟ ਇਮੈਜੀਨੇਸ਼ਨ ਹੋਵੇ ਜਾਂ ਕੁਛ ਵੀ ਹੋਵੇ ਤਾਂ ਹੁਣ ਉਹਨਾਂ ਨੂੰ ਇੰਪ੍ਰੈਸ ਕਰਨ ਲਈ ਦੇ ਆਰ ਮੇਕਿੰਗ ਦੈਟ ਕਾਇੰਡ ਆਫ ਮੂਵੀਜ਼ ਜਦੋਂ ਉਹ ਥੋੜ੍ਹੇ ਮੈਚਿਓਰ ਹੋਣਗੇ ਦੈਨ ਦੇ ਦਿਲ ਸੇ ਕਿ ਓਕੇ ਇਹ ਵਾਲੀ ਸਾਡੀ ਹੈਗੀ ਆ ਹਲੇ ਤਾਂ ਇਹਨੂੰ ਹੀ ਫੜ ਕੇ ਰੱਖੋ ਥੋੜੇ ਸਾਲ ਹੋਰ
10: ਉਹ ਚੇਂਜ ਹੁੰਦਾ ਰਹਿੰਦਾ ਫਿਰ ਉਹ ਦੁਬਾਰਾ ਬਦਲ ਜਾਣਾ ਚਲੋ ਖੈਰ ਫਿਰ ਆਪਾਂ ਆਉਂਦੇ ਆਪਣੇ ਪੇਰੈਂਟਸ ਦੀ ਲਾਈਕ ਡਿਸਲਾਈਕਸ ਦੇ ਉੱਤੇ ਕੀ ਤੁਹਾਨੂੰ ਅਹਿਸਾਸ ਤੁਹਾਡੇ ਬੱਚੇ ਸੋਰੀ ਤੁਹਾਡੇ ਮਾਂ ਪਿਓ ਕੀ ਪਸੰਦ ਕਰਦੇ ਸੀ ਸੋ ਕੀ ਤੁਹਾਨੂੰ ਤੁਹਾਡੇ ਕੋਲ ਕੀ ਆ ਨੂਨੇ ਜੀ ਕੀ ਤੁਹਾਨੂੰ ਚੇਤਿਆਂ ਦੇ ਵਿੱਚ ਆ ਵੀ ਕੀ ਉਹ ਪਸੰਦ ਕਰਦੇ ਵੈਸੇ ਮੈਂ ਉਹਦੇ 'ਤੇ ਫਿਰ ਦੁਬਾਰਾ ਆਊਂਗਾ ਜਿੱਦਾਂ ਬੱਚੇ ਹੁਣ ਸਾਡੇ ਜਾਂ ਫਿਰ ਧੀਆਂ ਖਾਸ ਤੌਰ ਦੇ ਉੱਤੇ ਜਦੋਂ ਮਾਵਾਂ ਨੂੰ ਕਹਿੰਦੀਆਂ ਵੀ ਨਹੀਂ ਆਹ ਨਹੀਂ ਹੈ ਨਾ ਵੀ ਤੁਸੀਂ ਕੀ ਉਹਦੇ ਬਾਰੇ ਤੁਸੀਂ ਕੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਵੀ ਮਤਲਬ ਤੁਸੀਂ ਮੰਨ ਲੈਂਦੇ ਹੋ ਜੇ ਮੰਨ ਵੀ ਲੈਂਦੇ ਹੋ ਤਾਂ ਈਜ਼ੀ ਮੰਨ ਲੈਂਦੇ ਹੋ ਐਕਸੈਪਟੇਬਲ ਆ ਜਾਂ ਫਿਰ ਉਹ ਚੀਜ਼ ਚੁੱਭਦੀ ਆ ਕਿਉਂਕਿ ਉਹੀ ਉਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਜਦੋਂ ਆਪਾਂ ਘੁਮਾ ਕੇ ਸੂਈ ਨੂੰ ਆਪਾਂ ਪਿੱਛੇ ਲੈ ਕੇ ਜਾਂਦੇ ਹਾਂ ਅਤੇ ਇੱਦਾਂ ਦਾ ਹੀ ਕੁਛ ਸਾਨੂੰ ਘਰਾਂ ਦੇ ਵਿੱਚ ਹੋਰ ਕਈ ਕਰੈਕਟਰ ਕਹਿੰਦੇ ਅਤੇ ਉਹ ਅਸੀਂ ਐਕਸੈਪਟ ਕਦੀ ਨਹੀਂ ਕੀਤਾ ਪਰ ਹੁਣ ਅਸੀਂ ਬੱਚਿਆਂ ਦਾ ਐਕਸੈਪਟ ਕਰਨ ਲੱਗ ਪਏ ਹਾਂ ਹੈ ਨਾ ਆਪਣੇ ਬੱਚਿਆਂ ਦਾ ਸਾਨੂੰ ਇਹ ਲੱਗਦਾ ਵੀ ਹਾਂ ਠੀਕ ਆ ਹੁਣ ਇਹ ਸਾਨੂੰ ਮਾਡਰਨ ਟੱਚ ਦੇ ਰਿਹਾ ਸਾਨੂੰ ਇਹ ਸੋਹਣਾ ਦਿਖਾਉਣਾ ਚਾਹੁੰਦੇ ਪਰ ਉਹੀ ਚੀਜ਼ਾਂ ਜਦੋਂ ਉਹ ਸਾਨੂੰ ਆਪਣੇ ਮਾਂ ਪਿਓ ਕੋਲ ਜਾਂ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦੀਆਂ ਸੀ ਜਾਂ ਸੱਸ ਕੋਲ ਸੁਣਨ ਨੂੰ ਮਿਲਦੀਆਂ ਸੀ ਤਾਂ ਉਹ ਕਹਿੰਦੇ ਵੀ ਨਹੀਂ ਉਦੋਂ ਆਪਾਂ ਜ਼ਿਆਦਾ ਫਰਮ ਹਾਂ ਇਸ ਚੀਜ਼ ਦੇ ਉੱਤੇ ਵੀ ਨਹੀਂ ਸਾਈਕੋਲੋਜੀਕਲੀ ਸਮਝਣੀਆਂ ਬਹੁਤ
11: ਬਹੁਤ ਔਖੀਆਂ ਨੇ ਪਰ ਥੋੜੇ ਥੋੜੇ ਜਿੱਦਾਂ ਜਿਹੜੀਆਂ ਸਾਨੂੰ ਸਮਝ ਆਉਂਦੀਆਂ ਨੇ ਅਸੀਂ ਦੂਸਰਿਆਂ ਨਾਲ ਸ਼ੇਅਰ ਕਰਦੇ ਹਾਂ ਤਾਂ ਅਫਕੋਰਸ ਕਈ ਵਾਰੀ ਦੂਜਿਆਂ ਨੂੰ ਸਮਝਣੀਆਂ ਸੌਖੀਆਂ ਹੋ ਜਾਂਦੀਆਂ ਨੇ ਕਈ ਵਾਰੀ ਜਿੱਦਾਂ ਫੋਰ ਐਗਜ਼ਾਮਪਲ ਹੁਣ ਆਪ ਤੁਸੀਂ ਗੱਲ ਕੀਤੀ ਆ ਯੂਨੋ ਇਹੀ ਵਾਲਾ ਦੌਰ ਮੈਂ ਦੇਖਿਆ ਕਿ ਜਦੋਂ ਮੈਂ ਐਜ਼ ਅ ਡੋਟਰ ਸੀਗੀ ਅਤੇ ਜਦੋਂ ਮੈਂ ਐਜ਼ ਅ ਮਾਮਾ ਉਹ ਦੋਨੋਂ ਟਾਈਮ ਫਰੇਮ ਮੈਂ ਦੇਖੇ ਹੋਏ ਨੇ ਯੂਨੋ ਮੰਮ ਨੂੰ ਮੈਨੂੰ ਵੀ ਯਾਦ ਆ ਜਦੋਂ ਮੈਂ ਮੰਮੀ ਨੂੰ ਕਹਿੰਦੀ ਹੁੰਦੀ ਸੀ ਮੰਮੀ ਆਹ ਕਿਵੇਂ ਦਾ ਪਾਇਆ ਇਹ ਨਹੀਂ ਪਾਉਣਾ ਸੂਟ ਇਹ ਲਾ ਕੇ ਦੂਜਾ ਪਾਓ ਉਹ ਸੋਹਣਾ ਲੱਗਦਾ ਆਹ ਨਹੀਂ ਚੰਗਾ ਲੱਗਦਾ ਹੈਗਾ ਇਹਦੇ ਨਾਲ ਕੀ ਹੈ ਯੂਨੋ ਆਹ ਕੋਟੀ ਆਹ ਨਹੀਂ ਪਾਉਣੀ ਹੈਗੀ ਆ ਕੋਟੀ ਮੈਂ
10: ਕਰ ਲੈਂਦੇ ਫਿਰ
11: ਸੇਮ ਸਿਨਾਰੀਓ ਮੰਮੀ ਮੰਮੀ ਯੂਜ਼ ਟੂ ਕਦੇ ਕਦੇ ਤਾਂ ਅੱਜ ਤਾਂ ਖੁਸ਼ ਖੁਸ਼ ਖੁਸ਼ੀ ਵਾਲੇ ਮੂਡ 'ਚ ਹੈ ਨਾ ਫਿਰ ਤਾਂ ਮੰਮੀ ਵੱਲ ਸੇ ਓਕੇ ਚੱਲ ਦੱਸ ਕਿਹੜੀ ਪਾਉਣੀ ਹੈ ਪਾ ਲਈ ਜੇ ਨਹੀਂ ਆ ਮੂਡ ਨਹੀਂ ਸਹੀ ਹੈਗਾ ਫਿਰ ਅਸੀਂ ਉਹੀ ਪਾ ਕੇ ਜਾਣੀ ਜਿਹੜੀ ਪਾਈ ਹੋਈ ਆ
10: ਜੇ ਡੈਡੀ ਨਾਲ ਲੜੀ ਆ ਤੇ
11: No, that was totally different scenario. Oh, the daddy.

0: ਪਰ ਉਹ ਫੈਸ਼ਨ ਸੀਗਾ ਦੈਟ ਯੂਜ਼ ਟੂ ਸੇ ਕਿ ਨੋ ਜੇ ਮੈਂ ਲਾਏ ਨੇ ਸਨਗਲਾਸਸ ਤੂੰ ਵੀ ਲਾਣ ਲਾ ਕੇ ਚੱਲਣੇ ਨੇ
1: ਅੱਛਾ
0: ਯਾ
1: ਗੁੱਡ ਜਿਹੜਾ ਫਿਲਮਾਂ ਚ ਪੁਰਾਣੀਆਂ ਫਿਲਮਾਂ ਚ
0: ਪੁਰਾਣੀਆਂ ਫਿਲਮਾਂ ਚ ਹੁੰਦੇ ਸੀ ਯਸ ਤੇ ਹੁਣ ਇੱਕ ਇੱਕ ਹੋਰ ਫਿਰ ਮੈਂ ਡੀਟੂਰ ਹੋ ਜਾਣਾ ਥੋੜਾ ਜਿਹਾ ਹੋਰ ਤੁਸੀਂ ਜਿਹੜੇ ਪਾਸੇ ਲੈ ਕੇ ਜਾਣਾ ਮੈਨੂੰ ਮੈਂ ਉਧਰ ਆਉਣੀ ਹਾਂ ਪਰ ਉਧਰ ਫਲਕ ਮੈਨੂੰ ਪਹਿਲਾਂ ਮੈਨੂੰ ਲੱਗਦਾ ਸੀਗਾ ਯਾਰ ਮੇਰੀ ਮਮ ਨਾ ਸ਼ੀ ਹੈਜ਼ ਨੋ ਫੈਸ਼ਨ ਸੈਂਸ ਓਕੇ ਉਹਨਾਂ ਨੇ ਆਪਣੇ ਟਾਈਮ ਦਾ ਉਹਦਾ ਸਟਿਚਿੰਗ ਟਿਚਿੰਗ ਦਾ ਡਿਪਲੋਮਾ ਜੋ ਵੀ ਕੀਤਾ ਹੋਇਆ ਸੀਗਾ
1: ਆਪਣੇ ਟਾਈਮ ਦੇ ਲਾਲ ਜੀ ਸੀ ਉਹ
0: ਯਾ ਯੈਸ ਨਾ ਨਾ ਨਾ ਮੇਰੀ ਮੇਰੀ ਮਮ ਵਾਜ਼ ਸ਼ਾਇਰਾ ਉਹਨਾਂ ਦਾ ਤਖੱਲਸ ਸੀ
1: ਲਾਲ ਜੀ ਵੀ ਸ਼ਾਇਰ ਹੀ ਨੇ
0: ਹਾਂ ਹਾਂ ਉਹਨਾਂ ਨੇ ਸ਼ਾਇਰ ਨੇ ਉਹ ਭੁੱਲ ਨੀ ਸਕਦੀ ਹੈਗੀ ਮੰਮੀ ਦਾ ਤਖੱਲਸ ਯਾਦ ਆਜੂਗਾ ਮੰਮੀ ਨੇ ਕਵਿਤਾਵਾਂ ਲਿਖ ਕੇ ਨਾ ਫਿਰ ਥੱਲੇ ਲਿਖਣੇ ਆ ਅਮਰਜੀਤ ਕੌਰ ਦਰਵੇਸ਼
1: ਲੈ ਕੇ ਆਓ ਫਿਰ ਕਾਪੀ ਕਿਸੇ ਦਿਨ ਉਹਨਾਂ ਨੂੰ ਪਰਵਾਨੇ ਚ ਲੈ ਕੇ ਆਓ
0: I will. ਮੰਮੀ ਨਾ ਹੁਣ ਵੀ ਲਿਖਦੇ ਰਹਿੰਦੇ ਹੁੰਦੇ ਸੀਗੇ ਕਦੇ ਕਦੇ ਕਦੇ ਤੀਸ਼ਾ ਨੂੰ ਕਹਿੰਦੇ ਹੁੰਦੇ ਸੀਗੇ ਕਹਿੰਦੇ ਤੂੰ ਏਦਾਂ ਕਰ ਮੈਂ ਤੈਨੂੰ ਬੋਲਦੀ ਹਾਂ ਮੈਨੂੰ ਯਾਦ ਆਉਂਦਾ ਪਰ ਮੈਂ ਤਾਂ ਲਿਖਿਆ ਨਹੀਂ ਜਾਂਦਾ ਲਿਖ ਤੂੰ I'll check that copy ਨਾ ਐਂਡ ਦੈਨ ਤਖੱਲਸ ਦਰਵੇਸ਼ ਅਤੇ ਉਹਨਾਂ ਨੂੰ ਫਿਰ ਜਦੋਂ ਕਹਿੰਦੇ ਸੀ ਨਾ ਤੁਸੀਂ ਨਹੀਂ ਤੁਸੀਂ ਆਹ ਚੰਗਾ ਨਹੀਂ ਹੈ ਨਾ ਅੱਛਾ ਉਹ ਕਰਕੇ ਨਾ ਤਾਂ ਮੰਮੀ ਨੇ ਫਿਰ ਕੀ ਕਰਨਾ ਨਹੀਂ ਚੰਗਾ ਨਹੀਂ ਆ ਮੈਂ ਨਹੀਂ ਪਾਉਣਾ ਹੈਗਾ ਪਤਾ ਨਹੀਂ ਯਾਰ ਮੈਂ ਗੱਲ ਕਿੱਧਰ ਨੂੰ ਹਾਂ ਯੈਸ ਐਂਡ ਦੈਨ ਆਈ ਟੋਕ ਮੈਂ ਕਿੰਨੇ ਸਾਲ ਤੱਕ ਤਾਂ ਇਹੀ ਇੱਕ ਹੁੰਦਾ ਨਾ ਜਦੋਂ ਤੁਸੀਂ ਜਵਾਨ ਹੁੰਦੇ ਹੋ ਉਦੋਂ ਕਿਉਂਕਿ ਤੁਸੀਂ ਇੰਨਾ ਜ਼ਿਆਦਾ ਟੱਚ ਬੇਸ ਨਹੀਂ ਕਰਦੇ ਪੇਰੈਂਟਸ ਦੇ ਇਮੋਸ਼ਨਸ ਦੇ ਨਾਲ ਕਿਉਂਕਿ ਤੁਸੀਂ ਖੁਦ ਗਰੋ ਹੋ ਰਹੇ ਹੁੰਦੇ ਹੋ ਤਾਂ ਮੈਨੂੰ ਲੱਗਦਾ ਸੀਗਾ ਕਿ ਮੰਮ ਯੂ ਨੋ ਤੁਹਾਡੀ ਉਮਰ ਵੀ ਢਲ ਜਾਂਦੀ ਹੈ ਤੁਹਾਡੀ ਸ਼ਕਲ ਵੀ ਚੇਂਜ ਹੋ ਜਾਂਦੀ ਹੈ ਫਿਰ ਤੁਸੀਂ ਉਹਨੇ ਇੰਨਾ ਐਫਰਟ ਵੀ ਨਹੀਂ ਪਾਉਂਦੇ ਹੈਗੇ ਆਪਣੀਆਂ ਲੁੱਕਸ ਲਈ ਜਾਂ ਯੂ ਨੋ ਆਪਣੀ ਆਉਣ ਪਾਉਣ ਦੇ ਲਈ ਤਾਂ ਮੈਨੂੰ ਲੱਗਦਾ ਸੀਗਾ ਮਾਈ ਮੰਮ ਇਜ਼ ਵੈਰੀ ਐਵਰੇਜ ਕਾਇੰਡ ਆਫ ਥਿੰਗ until unless I saw their bachpan diyan photos like she was a heroine yeah
1: holi holi phir oh
0: te udon baad na phir ek wari ikatthe hoye matlab mere bhuwa ji huni mere chacha ji huni then kuch gal nikli ta dil se ke nahi bhabhi nu ta assi sare vihida rehman sadde hunde sige she was so pretty oda fashion inna pretty siga mere ek chacha ji da kehnde main ta dekhda hunda si main ta eh ji kudi na byah karawana jehdi bhabhi wangu bindi laundi hai acha bhabhi bindi kida laundi si pehla lipstick di bindi launi
1: ਅੱਛਾ
0: ਫਿਰ ਵਿੱਚ ਇੱਕ ਸੁਰਮੇਦਾਨੀ ਨਾਲ ਨਾਲ ਲਾ ਕੇ ਨਾ ਵਿੱਚ ਇੱਕ ਕਾਲਾ ਵਾਲਾ ਡਾਟ ਲਾਉਣਾ ਦੋ ਬਿੰਦੀਆਂ
1: ਸੋ ਇਹ ਸ਼ੌਂਕ ਹੀ ਉਹਨਾਂ ਦਾ ਚੀਰ ਕੱਢਣਾ ਬੜਾ ਪਸੰਦ ਹੁੰਦਾ
0: ਉਹਦੇ ਚ ਵੀ ਬੜੀ ਲੜਾਈ ਹੁੰਦੀ
1: ਹੁੰਦੀ ਬੜਾ
0: ਚੀਰ ਤੇ ਮੇਰੀ ਦਾਦੀ ਨੂੰ ਸ਼ੌਂਕ ਹੁੰਦਾ ਸੀ ਚੀਰ ਗੱਬਿਓ ਕੱਢਿਆ ਜਾਵੇ
1: ਉਦੋਂ ਤਾਂ ਇਹੋ ਹੀ ਫੈਸ਼ਨ
0: ਮੇਰੀ ਮੰਮੀ ਦਾ ਮੰਮੀ ਕੱਢਦੇ ਸੀ ਹਮੇਸ਼ਾ ਸਾਈਡ ਤੋਂ
1: ਅੱਛਾ
0: ਮੰਮੀ ਕਹਿੰਦੀ ਨਹੀਂ ਸਾਈਡ ਤੇ ਕੱਢਣਾ ਹੈ ਮੰਮੀ ਕਿਉਂ ਜਦੋਂ ਦੋ ਗੁੱਤਾਂ ਕਰਨੀਆਂ ਹੁੰਦੀਆਂ ਜੇ ਸਾਈਡ ਤੇ ਚੀਰਮੀ ਕੱਢਦੇ ਹੋ ਤਾਂ ਇੱਕ ਐਂ ਕਰਕੇ ਨਾ ਬਿੰਗ ਜਿਹਾ ਪਾਉਣਾ ਪੈਂਦਾ ਤੁਹਾਨੂੰ ਕਿਉਂਕਿ ਪਿੱਛੇ ਸੈਂਟਰ ਚ ਲਿਜਾਉਣ ਲਈ ਟੋਪ ਤੇ ਨਾ ਕਰਕੇ ਇੱਕ ਬਿੰਗ ਜਿਹਾ ਪਾਉਣਾ ਪੈਂਦਾ ਹੈ ਜਿੰਨੀ ਕੁ ਚੀਰਮੀ ਤੁਸੀਂ ਇੱਧਰ ਕੱਢੀ ਹੋ ਓਨੀ ਕੁ ਫਿਰ ਉੱਧਰ ਵੀ ਕਰਨੀ ਪੈਣੀ ਇਹਨੂੰ ਬੈਲੈਂਸ ਕਰਨ ਲਈ ਇਹ ਵੀ ਸਾਇੰਸ ਆ ਮੇਰੀ ਦਾਦੀ ਕਹਿੰਦੀ ਆਹ ਕੀ ਸਿਰ ਚ ਮੋੜ ਜਿਹਾ ਕੱਟ ਦਿੰਦੀ ਆ ਸ਼ੁਕਰ ਕਰ ਮੇਰੀ ਪੋਤੀ ਸਿਰ ਚ ਜੂਆ ਨਹੀਂ ਤਾਂ ਜੂਆ ਭਟਕ ਭਟਕ ਮਰ ਜਾਂਦੀ ਆ
1: ਡੈਡ ਨੂੰ ਫਿਰ ਗੋਗਲਸ ਦਾ ਸ਼ੌਂਕ ਸੀ
0: ਡੈਡ ਨੂੰ ਗੋਗਲਸ ਦਾ ਬਹੁਤ ਸ਼ੌਂਕ ਸੀ ਡੈਡ ਨੂੰ ਬਹੁਤ ਸ਼ੌਂਕ ਸੀਗਾ
1: ਪਰਫਿਊਮ ਦਾ ਵੀ ਹੋਗਾ ਫਿਰ
0: ਓ ਯੈਸ ਪਰਫਿਊਮ
1: ਕਿਉਂਕਿ ਇਹ ਤਾਂ ਫਿਰ ਪੈਰਲਰ ਚੱਲਦੀਆਂ ਨਾ ਚੀਜ਼ਾਂ
0: ਪਰਫਿਊਮ ਤਾਂ ਮਤਲਬ ਕਦੇ ਕਦੇ ਨਾ ਮੈਂ ਅੱਜ ਸਵੇਰੇ ਵੀ ਇਨਫੈਕਟ ਵੈਨ ਆਈ ਵਾਸ ਗੈਟਿੰਗ ਰੈਡੀ ਨਾ ਅਤੇ ਅਸਰ ਕੁਛ ਹੋ ਗਿਆ ਐਵਰੀਥਿੰਗ ਡਨ ਯੂ ਨੋ ਸਨਸਕ੍ਰੀਨ ਲਾ ਲਈ ਡਰ ਡਰ ਚੈੱਕ ਚੈੱਕ ਚੈੱਕ ਚੈੱਕ ਦੈਨ ਅਸਰ ਓ ਪਰਫਿਊਮ ਇੱਕ ਨਾ ਮੇਰੀ ਬੋਟਲ ਆ ਰੈਡ ਜੇ ਕਲਰ ਦੀ ਪਈ ਹੋਈ ਹੈ ਨਿੱਕੀ ਜੀ ਉਹ ਬੋਟਲ ਚ ਨਾ ਬੜੀ ਸਸਤੀ ਜੀ ਕਿਤੋਂ ਮੈਨੂੰ ਬੋਟਲ ਦੇਖੀ ਉਹਨੇ ਕਈ ਵਾਰੀ ਸਪੈਸ਼ਲ ਜੀ ਨੀ ਲੱਗੀ ਮਹੀਨੇ ਪੰਜ ਦਸ ਡਾਲਰ ਵਾਲੀਆਂ ਉਹ ਵਾਲੀ ਆ ਬੋਟਲ ਵੈਰੀ ਓਲਡ ਅੱਜ ਤੋਂ ਆਈ ਥਿੰਕ 30 ਸਾਲ ਪੁਰਾਣੀ ਗੱਲ ਕਰਦੀ ਪਈ ਹੈ ਮੈਂ ਸਿਰਫ ਔਰ ਸਿਰਫ ਬੋਟਲ ਇਸ ਕਰਕੇ ਰੱਖੀ ਹੋਈ ਆ ਕਿਉਂਕਿ ਉਸ ਬੋਟਲ ਦੀ ਜਿਹੜੀ ਖੁਸ਼ਬੂ ਆ ਨਾ ਮੈਨੂੰ ਕਿਤੇ ਕਿਤੇ ਡੈਡ ਦੀ ਪਰਫਿਊਮ ਦੀ ਯਾਦ ਦਵਾਉਂਦੀ ਹੈ ਔਰ ਡੈਡ ਦੀ ਪਰਫਿਊਮ ਪਤਾ ਕਿਹੜੇ ਔਰ ਡੈਡ ਦੇ ਪਰਫਿਊਮ ਪਤਾ ਕਿੰਨੇ ਮਹਿੰਗੇ ਹੁੰਦੇ ਸੀਗੇ ਹੀ ਆਲਵੇਸ ਬਾਏ ਫਰੋਮ ਦੁਬਈ ਆਈਦਰ ਦੁਬਈ ਔਰ ਇੰਗਲੈਂਡ ਤੋਂ ਆਉਂਦੇ ਸੀਗੇ ਉਹ ਨਾ ਵੈਲਵੇਟ ਦੀਆਂ ਉਹ ਥੈਲੀਆਂ ਜਿਹੀਆਂ ਚ ਹੁੰਦੇ ਸੀਗੇ ਪਰਫਿਊਮ ਆਈ ਡੋਂਟ ਨੋ ਦਾ ਨੇਮ ਆਈ ਡੋਂਟ ਨੋ
1: ਨਹੀਂ ਤਾਂ ਇੰਨਾ ਉਹ ਵੀ ਨਹੀਂ ਨਾ
0: ਮੈਨੂੰ ਨਹੀਂ
1: ਤੁਹਾਡੀਆਂ ਗੱਲਾਂ ਸੁਣ ਕੇ ਮੈਂ ਨਾ ਹਾਸਾ ਮੈਨੂੰ ਤਾਂ ਆਇਆ ਵੀ ਹੁਣ ਮਤਲਬ ਤੁਹਾਡਾ ਤੁਸੀਂ ਤੇ ਚਲੋ ਉਹ ਚੀਜ਼ਾਂ ਮਤਲਬ ਇੱਦਾਂ ਦੱਸ ਰਹੇ ਹੋ ਹਨਾ ਵੀ ਅੱਜ ਕੱਲ੍ਹ ਦੇ ਹਿਸਾਬ ਨਾਲ ਫਿਰ ਵੀ ਹਾਣ ਦੀਆਂ ਨੇ ਹਨਾ ਤੇ ਮੈਂ ਸੋਚਣਾ ਵੀ ਕਈ ਜਾਣੇ ਸੋਚਣੇ ਹੋਣੇ

0: ਬਈ ਕੀ ਦੱਸੀਏ ਬਈ ਸਾਡਾ ਡੈਡ ਮਿੱਠੇ ਚੌਲਾਂ ਦਾ ਸ਼ੌਕੀਨ ਹੀ ਹੈ ਬਈ ਕੀ ਦੱਸੀਏ ਦੇਸੀ ਦਾ ਸ਼ੌਕੀਨ ਹੀ ਕੀ ਕੀ ਦੱਸੀਏ
1: ਮੇਰੇ ਜਨਮਦਿਨ ਤੇ ਕਲਾਕੰਦ ਖਾਣੀ ਹੈ ਵਾਈ ਕਲਾਕੰਦ ਖਾਣੀ ਹੈ ਕਿਉਂਕਿ ਡੈਡ ਦਾ ਜਨਮ ਹੁੰਦਾ ਜੁਲਾਈ ਚ ਔਰ ਉਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਨਾ ਤੁਹਾਨੂੰ ਸ਼ਾਇਦ ਪਤਾ ਹੋਊਗਾ ਜ਼ਿਆਦਾ ਉਹਨਾਂ ਦਿਨਾਂ ਚ ਨਾ ਪਸ਼ੂ ਦੁੱਧ ਦੇਣਾ ਘਟੇ ਹੁੰਦੇ ਨੇ ਤੇ ਉਦੋਂ ਦੁੱਧ ਇੰਨਾ ਜ਼ਿਆਦਾ ਹੁੰਦਾ ਨਹੀਂ ਹੈ ਕਿ ਤੁਸੀਂ ਕਲਾ ਉਹ ਤਾਂ ਸਿਰਫ ਪੀਣ ਜੋਗਾ ਮਸਾ ਹੁੰਦਾ ਕਿ ਤੁਸੀਂ ਕਲਾਕੰਦ ਬਣਾ ਸਕੋ
0: ਉਹਨਾਂ ਦਿਨਾਂ ਚ ਅੱਜ ਕੱਲ੍ਹ ਤੇ ਨਕਲੀ ਵਾਧੂ
1: ਅੱਜ ਕੱਲ੍ਹ ਤਾਂ ਬਹੁਤ ਉਹਨਾਂ ਦਿਨਾਂ ਦੀ ਗੱਲ ਕਰਦੀ ਪਈ ਹਾਂ ਯੂ ਨੋ ਹੀ ਬਿਨ ਗੋਨ 39 ਇਅਰਸ ਮਾਈ ਡੈਡ ਸੋ ਉਦੋਂ ਤੋਂ ਪਹਿਲਾਂ ਦੀ ਗੱਲ ਕਰਦੀ ਪਈ ਹਾਂ ਮੈਂ
0: ਉਦੋਂ ਤਾਂ ਬਰਫੀ ਵੀ ਦੁਰਲੱਭ ਹੀ
1: ਯੈਸ ਯੈਸ ਸੋ ਬਟ ਉਹਨਾਂ ਨੇ ਕਹਿਣਾ ਹੁੰਦਾ ਸੀਗਾ ਕਲਾਕੰਦ ਜਾਂ ਉਹਨੂੰ ਕੀ ਕਹਿੰਦੇ ਸੀਗੇ ਦੂਸਰੀ ਪੰਜਾਬੀ ਭਾਸ਼ਾ ਚ ਪਲੰਗ ਤੋੜ ਦਾਣੇਦਾਰ ਜਿਹਾ ਹੁੰਦਾ ਆ
0: ਖੋਏ ਵਾਲੀ ਬਰਫੀ ਗੁਲਾਬ ਜਾਮਨ ਰਸਗੁੱਲੇ ਤੇ ਫਿਰ ਰਸਗੁੱਲਿਆਂ ਨੂੰ ਢਿੱਡ ਪਾੜ ਕੇ ਵਿੱਚ ਉਹ ਕਹਿੰਦੇ ਚਮ ਚਮ ਚਮ ਜਦੋਂ ਆਈ ਨਾ
1: ਉਹ
0: ਲੈਣਾ ਲੱਗੀਆਂ ਓਏ ਪਿੰਕ ਰੰਗ ਦਾ ਰਸਗੁੱਲਾ ਆਇਆ ਉਹ ਬਾਬਾ
1: ਪਿੰਕ ਰੰਗ ਦੇ ਵਿੱਚ ਕਿਆ ਚੰਗਿਆੜੇ ਰੰਗ ਪਿੰਕ ਰੰਗ ਸੀਗਾ
0: ਉਹਨਾਂ ਵਿਆਹ ਦੇ ਬਾਬਾ ਉਹ ਢਿੱਡ ਪਾਟਾ ਰਸਗੁੱਲਾ ਪਾਇਆ ਨਜ਼ਾਰਾ ਆ ਗਿਆ ਜੀ ਓਏ
1: ਮੈਨੂੰ ਬਹੁਤ ਅਫਸੋਸ ਹੈ ਕਿ ਪਰ ਉਦੋਂ ਮੈਂ ਸੀ ਵੀ ਛੋਟੀ ਨਾ ਕਿ ਮੈਂ ਮੇਰੇ ਦਾਦੀ ਜੀ ਦੇ ਬਚਪਨ ਦੀਆਂ ਗੱਲਾਂ ਮਤਲਬ ਸੁਣੀਆਂ ਯਾਦ ਨੇ ਮੈਨੂੰ ਉਹਨਾਂ ਨਾਲ ਜਿਹੜੀਆਂ ਮੈਂ ਕਰਦੀ ਰਹੀ ਉਹਨਾਂ ਤੋਂ ਪੁੱਛਦੀ ਰਹੀ ਹਾਂ ਜਿਹੜੀਆਂ ਨਾ ਕਿ ਤੁਸੀਂ ਕੀ ਕਰਦੇ ਸੀ ਕਿੱਦਾਂ ਕਰਦੇ ਸੀ ਉਹ ਥੋੜੀਆਂ ਮੈਨੂੰ ਮੇਰੇ ਕੋਲ ਘੱਟ ਮੈਮਰੀਜ਼ ਨੇ ਤੇ ਮੇਰੇ ਦਾਦਾ ਜੀ ਦਾ ਤਾਂ ਹੋਰ ਵੀ ਘੱਟ ਨੇ ਬਿਕੋਜ਼ ਦਾਦਾ ਜੀ ਨਾਲ ਹੁੰਦਾ ਸੀਗਾ ਦਾਦਾ ਜੀ ਨੇ ਪਾਕ ਜਿੱਦਾਂ ਲੈ ਕੇ ਗਏ ਰਹਿਣਾ ਪਾਕ 'ਚ ਉਹਨਾਂ ਨੇ ਕੀ ਕਰਨਾ ਆਪਣੀ ਕਿਤਾਬ ਫੜਨੀ ਜਾਂ ਅਖਬਾਰ ਪੜ੍ਹਨਾ ਜਾਓ ਖੇਡ ਲਓ
0: ਚਲੋ ਖੇਲੋ
1: ਖੇਲੋ
0: ਖੇਲਾ ਖੇਲੇਗੀ
1: ਚਲੋ ਖੇਲਾ ਖੇਲੇ 7 ਕਰੋੜ ਅੱਛਾ ਇੱਕ ਇੱਕ ਮਜ਼ੇਦਾਰ ਮੈਨੂੰ ਗੱਲ ਯਾਦ ਆ ਮੇਰੀ ਦਾਦੀ ਦੇ ਸ਼ੌਂਕ ਦੀ ਜੇ ਆਪਾਂ ਸ਼ੌਂਕਾਂ ਦੀ ਗੱਲ ਕਰੀਏ
0: ਦਾਦੀ ਦੇ
1: ਸ਼ੌਂਕਾਂ ਦੀ ਇੱਕ ਜਿਹੜੀ ਉਹਨਾਂ ਨੇ ਆਪਣੇ ਸ਼ੌਂਕ ਨੂੰ ਅਡਲਟ ਏਜ ਜਾ ਕੇ ਪੂਰਾ ਕੀਤਾ
0: ਅੱਛਾ
1: ਕਹਿੰਦੇ ਜਦੋਂ ਉਦੋਂ ਉਹਨਾਂ ਜ਼ਮਾਨਿਆਂ 'ਚ ਕੁੜੀਆਂ ਨੂੰ ਨਹੀਂ ਪੜ੍ਹਾਉਂਦੇ ਹੋਣਗੇ ਯੂ ਨੋ ਅਤੇ ਮੇਰੀ ਦਾਦੀ ਜੀ ਇੱਕ ਵਾਰੀ ਕਿਤੇ ਸਕੂਲ ਦੇ ਕੋਲੋਂ ਲੰਘਦੇ ਹੋਣੇ ਨੇ ਬੱਚੇ ਹੋ ਚੁੱਕੇ ਸੀਗੇ ਉਦੋਂ ਦੀ ਗੱਲ ਆ ਉਹਨਾਂ ਨੇ ਦੇਖਿਆ ਕਿ ਮਾਸਟਰ ਨੇ ਨਾ ਪਹਿਲਾਂ ਸਵਾਹ 'ਤੇ ਲਿਖਦੇ ਹੁੰਦੇ ਸੀਗੇ ਇੱਕ ਬਣਾ ਕੇ ਨਾ ਥੋੜੀ ਜਿਹੀ ਥਾਂ ਸਵਾਹ ਉੱਤੇ ਕਲੀਨ ਕਰਕੇ ਛਾਣ ਕੇ ਸਵਾਹ ਪਾ ਕੇ ਉਹਨੂੰ ਬਿਲਕੁਲ ਪੱਧਰੀ ਜਿਹੀ ਰੇਤ ਬਣਾ ਕੇ ਉਹਦੇ 'ਤੇ ਲਿਖਦੇ ਸੀਗੇ ਤਾਂ ਕਿ ਨਿਆਣਿਆਂ ਨੂੰ ਲਿਖਣਾ ਸੌਖਾ ਰਹੇ ਤੇ ਉਹ ਕਹਿੰਦੇ ਉਹਨਾਂ ਨੇ ਨਾ ਮਾਸਟਰ ਨੇ ਲਿਖਿਆ ਸੋਟੀ ਦੇ ਨਾਲ ਨਾ ਊੜਾ ਕਹਿੰਦੇ ਮੇਰੇ ਦਿਮਾਗ 'ਚ ਗੱਲ ਬਹਿ ਗਈ ਵੀ ਕਹਿੰਦੇ ਮੈਂ ਦੇਖਦੀ ਪਈ ਸੀ ਵੀ ਲਿਖਦਾ ਕਿੱਦਾਂ ਪਿਆ ਆ ਕਹਿੰਦੇ ਉਹਨੇ ਲਿਖਿਆ ਤੇ ਬੋਲਿਆ ਕਹਿੰਦੇ ਮੇਰੇ ਦਿਮਾਗ 'ਚ ਕਲਿੱਕ ਕੀਤਾ ਵੀ ਇਹਨੇ ਲਿਖਿਆ ਇੱਕ ਸ਼ਬਦ ਆ ਬੋਲੇ ਇਹਨੇ ਦੋ ਨੇ ਇਹ ਰਾਜ ਕੀ ਆ
0: ਅੱਛਾ
1: ਕਹਿੰਦੇ ਘਰੇ ਆ ਕੇ ਸੋਚਦੀ ਰਹੀ ਕਹਿੰਦੇ ਫਿਰ ਨਾ ਮੈਂ ਪੂਣੀ ਚਰਖਾ ਕੱਤਦੀ ਪਈ ਸੀ ਉਦੋਂ ਕਹਿੰਦੇ ਮੈਂ ਪੂਣੀ ਉੱਥੇ ਹੀ ਛੱਡਤੀ ਪਈ ਹੁਣ ਪੂਣੀ ਉਦੋਂ ਪੂਰੀ ਕਰੂੰਗੀ ਜਦੋਂ ਮੈਨੂੰ ਪੜ੍ਹਨਾ ਤੇ ਲਿਖਣਾ ਆ ਜਾਊਗਾ
0: ਅੱਛਾ ਵਾਹ
1: ਐਂਡ ਆਈ ਰਿਮੈਂਬਰ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਪਾਠ ਕਰਨਾ ਸਿੱਖ ਲਿਆ ਸੀਗਾ
0: ਅੱਛਾ ਵਾਹ
1: ਹਾਂਜੀ ਹਾਂ
0: ਗੁੱਡ
1: ਤੇ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਦੋਂ ਉਹਨਾਂ ਨੇ ਮੇਰੇ ਨਾਲ ਇੱਕ ਬਾਟਰ ਡੀਲ
0: ਕੀਤਾ
1: ਬਾਟਰ ਸਿਸਟਮ ਕੀਤਾ ਕਹਿੰਦੇ ਦੇਖ ਮੈਂ ਤੈਨੂੰ ਪੰਜਾਬੀ ਸਿਖਾਉਂਗੀ ਤੂੰ ਮੈਨੂੰ ਅੰਗਰੇਜ਼ੀ ਸਿਖਾਈ ਔਰ ਜਦੋਂ ਪਹਿਲੀ ਵਾਰੀ ਇੰਗਲੈਂਡ ਗਏ ਨੇ ਉਹ ਇੰਗਲਿਸ਼ ਸਾਈਨ ਕੀਤੇ ਉਹਨਾਂ ਨੇ ਆਪਣੇ
0: ਵਾਹ
1: ਯੈਸ
0: ਗੁੱਡ
1: ਸੋ ਇਹ ਸ਼ੌਂਕਾਂ ਦੀ ਗੱਲ ਹੁੰਦੀ ਹੈ ਦੇਖੋ ਸ਼ੌਂਕ ਜਦੋਂ ਤੁਸੀਂ ਔਰ ਸਪੈਸ਼ਲੀ ਜਦੋਂ ਵੱਡੀ ਇੱਕ ਹੁੰਦੀ ਹੈ ਨਾ ਇੱਕ ਵੱਡੀ ਵਾਲੀ ਜਨਰੇਸ਼ਨ ਦੂਜੀ ਵਾਲੀ ਜਨਰੇਸ਼ਨ ਜਦੋਂ ਉਹਨਾਂ ਦੇ ਸ਼ੌਂਕਾਂ ਨੂੰ ਤਵੱਜੋ ਦਿੰਦੀ ਹੈ ਨਾ ਉਹ ਬੜੇ ਚਾਅ ਨਾਲ ਸਿੱਖਦੇ ਨੇ ਉਹ ਸਾਰੀਆਂ ਗੱਲਾਂ ਇੱਕ ਮੰਗ ਨਾਲ ਸਿੱਖਦੇ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਇੱਕ ਉਹ ਵੀ ਹੁੰਦਾ ਕਿ ਇੱਥੇ ਉਦੋਂ ਹੁੰਦਾ ਕਿ ਜਦੋਂ ਯੰਗ ਹੁੰਦੇ ਆ ਨਾ ਉਦੋਂ ਇੱਕ ਇਨਸਲਟ ਵਾਲਾ ਫਿਲਟਰ ਹੁੰਦਾ ਆ ਵੀ ਯਾਰ ਇਨਸਲਟ ਹੋਜੂਗੀ ਫਿਰ ਜਦੋਂ ਤੁਸੀਂ ਦੂਸਰੀ ਵਾਲੀ ਸਟੇਜ 'ਚ ਆ ਜਾਂਦੇ ਹੋ ਉਦੋਂ ਨਹੀਂ ਰਹਿੰਦਾ
0: ਇਸੇ ਕਰਕੇ ਕਹਿੰਦੇ ਨਾ ਬਚਪਨਾ ਤੁਹਾਡਾ ਜਿੰਦਾ ਰਹਿਣਾ ਚਾਹੀਦਾ। ਉਹ ਉਸਤਾਦ ਦਾਮਨ ਦਾ ਸ਼ੇਰ ਹੈ ਨਾ ਵੀ ਬੰਦਾ ਚਾਹਵੇ ਤੇ ਕੀ ਨੀ ਕਰ ਸਕਦਾ, ਭਾਵੇਂ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਓਂ ਤੁਰੇ ਤਾਂ ਸਹੀ ਪੈਰੀਂ ਚੱਲ ਸਿਆਲਾਂ ਦਾ ਝੰਗ ਆਉਂਦਾ। ਵਾਹ, ਬੰਦਾ ਹਿੰਮਤ ਕਰੇ ਭਾਵੇਂ ਜਿਹੜੀ ਉਮਰ ਚ ਕਰ ਲਏ। ਮੈਂ ਅੱਗੇ ਇੱਕ ਦਿਨ ਗੱਲ ਕਰਦਾ ਆਪਣੇ ਜਿਹੜੇ ਸੰਦੀਪ ਭਾਈ ਆ ਤੇ ਉਹ ਜਲੌਂਗ ਵਾਲੇ, ਉਹ ਤੇ ਉਹਨਾਂ ਦੇ ਡੈਡੀ ਨੇ ਇੱਥੇ ਆ ਕੇ ਅਕਾਊਂਟਿੰਗ ਕਰ ਲਈ ਆ
1: ਉਤਸ਼ਾਹਿਤ ਕਰਦੇ ਹੋ ਨਾ, ਫੇਰ ਉਹ ਗੱਲਾਂ ਤੁਸੀਂ ਦੁਬਾਰਾ ਨਵੇਂ ਸਿਰੇ ਤੋਂ ਉਹਨਾਂ ਨੂੰ ਕਰ ਸਕਦੇ ਹੋ, ਸਿੱਖ ਸਕਦੇ ਹੋ, ਤਾਂ ਉਹ ਜਿਹੜਾ ਇੱਕ ਮੂਮੈਂਟ ਹੁੰਦਾ ਨਾ, ਦੈਟ ਮੂਮੈਂਟ ਇਜ਼ ਵੈਰੀ ਵੈਰੀ ਨਾਈਸ ਟੂ ਆਈ ਆਈ ਸਟਿਲ ਰਿਮੈਂਬਰ ਕਿ ਮੇਰੇ ਦਾਦੀ ਜੀ ਨਾ ਬੜੇ ਸ਼ੌਂਕ ਨਾਲ, ਜਿੱਦਾਂ ਟੀਚਰ ਨਹੀਂ ਹੁੰਦੇ, ਮੈਂ ਟੀਚਰ ਹੁੰਦੀ ਆ, ਮੈਨੂੰ ਕਹਿੰਦੇ ਸੀ ਲੈਬ ਟੂ ਦੇਖ, ਮੈਂ ਏ ਬੀ ਸੀ ਲਿਖੀ ਹੈ ਠੀਕ ਆ, ਆਪਣਾ ਉੜਿਆ ਵਾਲੀ ਕਿਤਾਬ ਦਿਖਾ।
0: ਵਾਹ, ਮੈਂ ਵਧੀਆ ਨਾਲੇ ਪੂਣੀਆਂ ਤੋਂ ਬਚੇ ਹਾਂ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਗੱਲਾਂ ਕੰਟੀਨਿਊ ਕਰਦੇ ਹਾਂ ਅਤੇ ਆ ਕੇ ਤੁਹਾਡੀਆਂ ਕਾਲਜ ਲੈਂਦੇ ਹਾਂ। ਗੱਲਾਂ ਬਾਤਾਂ ਅੱਗੇ ਜਾਰੀ ਰਹਿਣਗੀਆਂ ਕਿ ਤੁਹਾਨੂੰ ਕੀ ਪਤਾ ਤੁਹਾਡੇ ਮੰਮੀ ਦੇ ਡੈਡੀ ਦੇ ਦਾਦੀ ਦਾਦੇ ਦੇ ਬਜ਼ੁਰਗਾਂ ਦੇ ਕੀ ਸ਼ੌਂਕੀ, ਕੋਈ ਇੱਕ ਚੀਜ਼ ਉਹ, ਕੋਈ ਖਾਣ ਪੀਣ ਦਾ ਹੋ ਸਕਦਾ, ਕੋਈ ਲਾਉਣ ਪਾਉਣ ਦਾ ਹੋ ਸਕਦਾ, ਕੋਈ ਖੇਡਣ ਦਾ ਹੋ ਸਕਦਾ, ਕੋਈ ਕੋਈ ਵੀ ਚੀਜ਼ ਜਿਹੜੀ ਤੁਸੀਂ ਨੋਟ ਕੀਤੀ ਹੋਵੇ ਵੀ ਆਹ ਬੜੀ ਪਸੰਦ ਹੈ ਇਹਨਾਂ ਨੂੰ, ਆਹ ਬੜਾ ਮਤਲਬ ਇਹ ਆਹ ਵਾਲਾ ਬਹੁਤ ਪਾਉਂਦੇ ਆ, ਕੁਛ ਵੀ ਹੋ ਸਕਦਾ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ
1: 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ, ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਹਾਂਜੀ ਰੇਡੀਓ। ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ, ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਆਰ ਨੇਤ ਦੀ ਆਵਾਜ਼ ਦੇ ਵਿੱਚ ਬੇਬੇ ਬਾਪੂ ਅਤੇ ਅੱਜ ਗੱਲਾਂ ਬਾਤਾਂ ਵੀ ਸਾਡੀਆਂ ਬਜ਼ੁਰਗਾਂ ਦੇ ਬਾਰੇ ਬੇਬੇ ਬਾਪੂ ਦੇ ਬਾਰੇ ਚੱਲ ਰਹੀਆਂ ਨੇ ਕਿ ਕਿਹੜੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਦੀ ਸ਼ੌਂਕ ਨੇ ਉਹਨਾਂ ਦੇ ਕਿਹੜੀ ਕਿਹੜੀ ਚੀਜ਼ ਦਾ ਤੁਹਾਨੂੰ ਅਹਿਸਾਸ ਹੁੰਦਾ ਮੇਰੇ ਨਾਲ ਨੇ ਨੂਨੀਆਂ ਪੀ ਦਿਆ
1: ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਆਰ ਜੀ ਇੰਨੇ ਸੋਹਣੇ ਗਾਣੇ ਸੁਣਾਉਣ ਦੇ ਲਈ ਮੈਂ ਯੂ ਨੋ ਆਈ ਐਮ ਗੈਟਿੰਗ ਮੋਰ ਇਮੋਸ਼ਨਲ ਪਰ ਯੈਸ ਤੁਹਾਨੂੰ ਪਤਾ ਮੇਰਾ ਇਮੋਸ਼ਨਲ ਹੋਣਾ ਵੀ ਓਵਰ ਹੋ ਜਾਂਦਾ ਹੁੰਦਾ ਹੈ
0: ਔਨ ਪੋਜ਼ਿਟਿਵ ਨੋਟ ਮੈਂ ਤੇ ਨੋਨੀਆ ਜੀ ਇਹ ਸੋਚ ਰਿਹਾ ਹਾਂ ਕਿ ਵੇਖੋ ਇਹ ਜਿਹੜੇ ਵਿਸ਼ੇ ਕੋਈ ਵੀ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਪੜਾਅ ਆਉਂਦਾ ਵਾ ਹਨਾ ਕੋਈ ਵੀ ਜੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਦਰਤ ਦਾ ਨਿਯਮ ਆ ਵੀ ਉਹ ਜਿਹੜਾ ਆਉਂਦਾ ਵਾ ਉਹ ਜਾਂਦਾ ਵਾ ਹਨਾ ਪਰ ਕੁਦਰਤ ਨੇ ਕਿੱਡਾ ਸੋਹਣਾ ਇਹ ਵੀ ਨਿਯਮ ਬਣਾਇਆ ਵਾ ਵੀ ਆਪਾਂ ਆਪਾਂ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਖੁੱਭ ਜਾਂਦੇ ਹਾਂ ਉਲਝ ਜਾਂਦੇ ਹਾਂ ਕਿ ਸਾਡਾ ਬਹੁਤਾ ਧਿਆਨ ਇਸ ਪਾਸੇ ਨਹੀਂ ਜਾਂਦਾ ਸੋ ਇਹਦੇ ਪੈਰਲ ਤੁਸੀਂ ਜੇ ਵੇਖੋ ਵੀ ਆਪਾਂ ਕੰਮਾਂ ਕਾਰਾਂ ਨੂੰ ਵੀ ਕਿੰਨਾ ਕੋਸਦੇ ਹਾਂ ਵੀ ਇੰਨੇ ਕੰਮ ਕਿੱਦਾਂ ਨਿਬੇੜੀਏ ਹਨਾ ਕੰਮ ਹੀ ਨਹੀਂ ਮੁੱਕਦੇ ਚੱਤੇ ਪੈਰ ਦਿਸ ਦੈਟ ਪਰ ਉਹ ਵੀ ਵੇਖੋ ਇੱਕ ਪਰਪਜ਼ਲੀ ਆ
1: ਟਰੂ
0: ਵੀ ਤੁਹਾਡਾ ਧਿਆਨ ਕਿਉਂਕਿ ਇਹੋ ਹੀ ਉਹ ਏਜ ਆ ਇੱਕ ਏਜ ਤੱਕ ਤੇ ਤੁਸੀਂ ਵਿਹਲੇ ਹੁੰਦੇ ਹੋ ਮਾਂ ਪਿਓ ਖਰਚਾ ਚੁੱਕਦਾ ਉਸ ਤੋਂ ਬਾਅਦ ਇੱਕ ਏਜ ਤੱਕ ਚਲੋ ਹਿੰਮਤ ਹੁੰਦੀ ਆ ਸਰੀਰ ਚ ਤੁਸੀਂ ਕਰੀ ਜਾਂਦੇ ਹੋ ਫਿਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਖਿੱਚਦੇ ਹੋ ਕੰਮਾਂ ਤੋਂ ਤੇ ਪਰ ਉਹੀ ਸਟੇਜ ਆ ਜਦੋਂ ਤੁਹਾਨੂੰ ਇਹ ਵਾਲੀਆਂ ਖਬਰਾਂ ਇਹ ਵਾਲੇ ਵਿਛੋੜੇ ਮਿਲਦੇ ਆ ਸੋ ਕਿੱਡਾ ਸੋਹਣਾ ਇਹ ਕੁਦਰਤ ਨੇ ਰੱਬ ਨੇ ਕਿੱਡਾ ਸੋਹਣਾ ਨੇਮ ਬਣਾਇਆ ਆਪਾਂ ਵੱਖਰੀ ਗੱਲ ਆਪਾਂ ਇਕੱਲੇ ਇਕੱਲੀ ਚੀਜ਼ ਨੂੰ ਲੈ ਕੇ ਤੇ ਆਪਾਂ ਆਪਣੇ ਆਪਣੇ ਥਾਂ ਦੇ ਉੱਤੇ ਕਿੰਨਾ ਆਪਾਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਖਿੱਚਦੇ ਹਾਂ ਆਪਾਂ ਤਾਨੇ ਦੇ ਨੇ ਰੱਬ ਨੂੰ ਪਰ ਉਹਨੇ ਕਿੱਡਾ ਵਧੀਆ ਵੇਖ ਲਓ ਕਿਹੜੇ ਕਿਹੜੇ ਸਮਿਆਂ ਤੇ ਕਿੱਡਾ ਵਧੀਆ ਵਧੀਆ ਤਾਲਮੇਲ ਬਿਠਾਇਆ
1: ਸੋ ਟਰੂ ਲਾਈਕ ਆ ਜਿਹੜਾ ਰੱਬ ਨੂੰ ਤਾਨੇ ਦੇਣ ਵਾਲੀ ਗੱਲ ਆ ਨਾ ਇਹ ਤਾਂ ਆਪਣੇ ਦਿਲ ਦਿਮਾਗ ਚੋਂ ਅਸੀਂ ਜਿੰਨੀ ਜਲਦੀ ਕੱਢ ਦੇਵਾਂਗੇ ਨਾ ਉਨੀ ਹੀ ਜਲਦੀ ਸਾਡੀ ਜ਼ਿੰਦਗੀ ਬਿਹਤਰ ਆ ਇਹ ਗੱਲ ਮੈਂ ਮੇਰੀ ਜ਼ਿੰਦਗੀ 'ਚ ਸਿੱਖ ਲਈ ਆ ਔਰ ਕਹਿੰਦੇ ਹੁੰਦੇ ਨੇ ਸਮਝਦਾਰ ਬੰਦਾ ਅਕਲ ਵਾਲਾ ਬੰਦਾ ਉਹੀ ਹੁੰਦਾ ਜਿਹੜਾ ਦੂਸਰਿਆਂ ਦੀ ਗਲਤੀਆਂ ਤੋਂ ਦੂਸਰਿਆਂ ਦੇ ਸਮਝੇ ਹੋਏ ਤੋਂ ਸਮਝ ਲਵੇ
0: ਬਿਲਕੁਲ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਨਹੀਂ ਉਹਨਾਂ ਨੂੰ ਆਪਾਂ ਕੋਸਦੇ ਹਾਂ ਪਰ ਜਿਹੜੀ ਸਾਡੇ ਕੋਲ ਹੁੰਦੀ ਆ ਉਹ ਸਾਨੂੰ ਲੱਗਦਾ ਵਾ ਵੀ ਇਹਦੀ ਕਿਹੜੀ ਗੱਲ ਇਹਦੇ ਤਾਂ ਬਾਅਦ 'ਚ ਕੋਸ ਲਾਂਗੇ
1: ਯੈਸ ਯੂ ਨੋ ਦੈਟ ਇਜ਼ ਦਾ ਰੀਜ਼ਨ ਯੂ ਨੋ ਦੈਟ ਇਜ਼ ਦਾ ਰੀਜ਼ਨ ਅੱਜ ਦਿਨ ਤੱਕ ਵੀ ਚਾਹੇ ਮੈਂ ਮੇਰੇ ਦਾਦਾ ਜੀ ਨੂੰ ਯਾਦ ਕਰਾਂ ਮੇਰੇ ਕਿਸੇ ਵੀ ਯੂ ਨੋ ਮੇਰੀ ਦਾਦੀ ਨੂੰ ਯਾਦ ਕਰਾਂ ਦਾਦਾ ਜੀ ਨੂੰ ਯਾਦ ਕਰਾਂ ਆਈ ਨੈਵਰ ਕਰਾਈ ਆਈ ਆਲਵੇਜ਼ ਸਮਾਈਲ ਮੈਂ ਉਹਨਾਂ ਦੀਆਂ ਨਾ ਉਹਨਾਂ ਨਾਲ ਕੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਦੀ ਹਾਂ ਉਹਨਾਂ ਨਾਲ ਬਿਤਾਏ ਹੋਏ ਟਾਈਮ ਨੂੰ ਯਾਦ ਕਰਦੀ ਹਾਂ
0: ਇਹਦੇ ਨਾਲ ਹੀ ਯਾਦਾਸ਼ਤ ਬਣੀ ਰਹਿੰਦੀ ਨਾ ਤੁਹਾਡੀ
1: ਹਾਂ ਇਹਦੇ ਨਾਲ ਯਾਦਾਸ਼ਤ ਬਣੀ ਰਹਿੰਦੀ ਔਰ ਇਹਦੇ ਨਾਲ ਫਿਰ ਤੁਹਾਨੂੰ ਨਾ ਇੱਕ ਇਟਸ ਬਿਗ ਸਾਈਕੋਲੋਜੀਕਲ ਫੈਕਟ ਐਜ਼ ਵੈਲ ਕਿ ਜਦੋਂ ਤੁਸੀਂ ਆਪਣੇ ਵੱਡਿਆਂ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੀ ਪੇਨ ਦਾ ਅਹਿਸਾਸ ਕਰਦੇ ਹੋ ਉਹਨਾਂ ਦੀਆਂ ਕਿਉਂਕਿ ਅਸੀਂ ਛੋਟੇ ਹੁੰਦੇ ਹਾਂ ਸਾਨੂੰ ਨਹੀਂ ਪਤਾ ਹੈਗਾ ਹੁਣ ਜਦ ਤੱਕ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਮੇਰੇ ਗੋਡਿਆਂ 'ਚ ਦਰਦ ਹੁੰਦਾ ਆ ਮੈਨੂੰ ਨਹੀਂ ਸੀ ਪਤਾ ਮੈਨੂੰ ਲੱਗਦਾ ਸੀ ਯਾਰ ਗੋਡਿਆਂ 'ਚ ਦਰਦ ਕਿੱਦਾਂ ਹੁੰਦਾ ਹੁਣ ਅਸੀਂ ਗੱਲ ਕਰ ਰਹੇ ਸੀ ਮੇਰੇ ਭਾਬੀ ਜੀ ਆਏ ਹੋਏ ਸੀਗੇ ਕਹਿੰਦੇ ਮੇਰੇ ਮੰਮਾ ਨੇ ਕਹਿਣਾ ਮਤਲਬ ਮੇਰੇ ਤਾਈ ਜੀ ਨੇ ਕਹਿਣਾ ਕਿ ਮੇਰੇ ਨਾ ਜਾੜ 'ਚ ਦਰਦ ਹੁੰਦਾ ਆ ਮੈਂ ਤਾਂ ਰੋਟੀ ਨਹੀਂ ਖਾਧੀ ਜਾਣੀ ਕਹਿੰਦੀ ਕਹਿੰਦੀ ਕਹਿੰਦੀ ਮੈਂ ਮੰਮਾ ਨੂੰ ਕਹਿਣਾ 32 ਦੰਦ ਨੇ ਥੋੜੇ ਜਿਹੇ ਇੱਕ ਖਰਾਬ ਆ ਤਾਂ ਬਾਕੀ ਉਹਨਾਂ ਦਿਖਾ ਸਕਦੇ
0: ਰੋੜੇ ਰਾੜੇ ਜਾਂ ਪੈਰ ਪੂਰ ਰਗੜਨੇ ਜਾਂ ਰੋੜੇ ਰਗੜਨੇ ਹਨਾ ਤੇ ਵੱਡਿਆਂ ਨੇ ਕਹਿਣਾ ਸਾਡੇ ਨਾ ਦੰਦਾਂ ਚ ਕਿਰਚ ਕਿਰਚ ਹੁੰਦਾ ਜਾਓ ਪਰ ਪਰੇ ਭਾਜੋ ਇਹ ਕਦੇ ਰੋੜਾ ਇੱਥੇ ਰਗੜਨ ਦੇ ਤੁਹਾਡੇ ਐਵੇਂ ਉਹ ਵਾਕਈ ਹੁੰਦਾ ਹੁਣ
1: ਕਿਉਂਕਿ ਦੈਟਸ ਵਾਟ ਆਈ ਵਾਜ਼ ਕਮਿੰਗ ਬੈਕ ਟੂ ਦੈਟ ਪੁਆਇੰਟ ਨਾ ਕਿ ਜਦੋਂ ਅਸੀਂ ਆਪਣੇ ਦੂਸਰਿਆਂ ਦੀਆਂ ਆਪਣੇ ਵੱਡਿਆਂ ਦੀਆਂ ਸਪੈਸ਼ਲੀ ਉਹਨਾਂ ਦੇ ਆਪਣੇ ਚਾਹੇ ਪੇਰੈਂਟਸ ਮੰਮ ਡੈਡ ਹੋਣ ਜਾਂ ਦਾਦਾ ਦਾਦੀ ਹੋਣ ਇਫ ਯੂ ਆਰ ਲੱਕੀ ਇਨਫ ਨਾਨਾ ਨਾਨੀ ਦਾਦਾ ਦਾਦੀ ਹੋਣ ਸੈਕਿੰਡ ਜਨਰੇਸ਼ਨ ਦੇ ਤੁਹਾਡੇ ਪੇਰੈਂਟਸ ਜਦੋਂ ਤੁਸੀਂ ਉਹਨਾਂ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹੋ ਨਾ ਉਹਨਾਂ ਨਾਲ ਗੱਲਾਂ ਕਰਕੇ ਕਰਦੇ ਹੋ ਕਿ ਆਹ ਨਹੀਂ ਚੰਗਾ ਲੱਗ ਰਿਹਾ ਪੁਰਾਣੇ ਜ਼ਮਾਨੇ 'ਚ ਤਾਂ ਮੇਰੇ ਨਾਲ ਆਹ ਹੁੰਦਾ ਸੀ ਹੁਣ ਮੇਰੇ ਨਾਲ ਆਹ ਆ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲੈਂਦੇ ਹੋ ਆਪਣੇ ਆਉਣ ਵਾਲੀ ਢਲਦੀ ਉਮਰ ਦੇ ਲਈ ਔਰ ਜਦੋਂ ਤੁਸੀਂ ਕਿਸੇ ਵੀ ਚੀਜ਼ ਲਈ ਮੈਂਟਲੀ ਪ੍ਰਪੇਅਰ ਹੁੰਦੇ ਹੋ ਨਾ ਉਹ ਤੁਹਾਨੂੰ ਇੰਨੀ ਹਿੱਟ ਹਾਰਡ ਨਹੀਂ ਕਰਦੀ ਉਹ ਇੰਨਾ ਮੁਸ਼ਕਿਲ ਨਾਲ ਨਹੀਂ ਤੁਸੀਂ ਕਹਿੰਦੇ ਵੀ ਆਹ ਕੀ ਹੋ ਗਿਆ ਮੇਰੇ ਨਾਲ
0: ਹਰ
1: ਚੀਜ਼ ਦੀ ਥੋੜ੍ਹੀ ਥੋੜ੍ਹੀ ਪ੍ਰਿਪਰੇਸ਼ਨ ਰਹਿੰਦੀ ਹੈ ਔਰ ਹਮੇਸ਼ਾ ਜਿਹੜੀ ਮੈਂ ਮੰਨਦੀ ਹਾਂ ਨਾ ਕਿ ਆਈ ਨੋ ਪੇਰੈਂਟਸ ਜਦੋਂ ਵੱਡੇ ਹੁੰਦੇ ਨੇ ਤੁਸੀਂ ਥੋੜ੍ਹੇ ਜਿਹੇ ਯੂ ਨੋ ਕਿਉਂਕਿ ਉਹਨਾਂ ਦੀ ਸਿਹਤ ਨਹੀਂ ਠੀਕ ਹੁੰਦੀ ਹੈਗੀ ਉਹ ਥੋੜ੍ਹੇ ਜਿਹੇ ਚਿੜਚਿੜੇ ਹੋ ਜਾਂਦੇ ਨੇ ਜਾਂ ਉਮਰ ਦਾ ਤਕਾਜ਼ਾ ਕਹਿ ਲਓ ਜਾਂ ਸਿਹਤ ਕਹਿ ਲਓ ਜਾਂ ਜੋ ਵੀ ਤਰੀਕੇ ਨਾਲ ਤੁਹਾਨੂੰ ਉਹਨਾਂ ਦੀਆਂ ਕੋਈ ਗੱਲ ਨਹੀਂ ਪਸੰਦ ਆਉਂਦੀ ਨਾ ਤਾਂ ਆਲਸੇ ਕਿ ਜਸਟ ਉਸ ਟਾਈਮ ਨਾ ਇੱਕ ਟੋਪੀ ਆਪਣੀ ਮੈਂਟਲ ਟੋਪੀ ਚੇਂਜ ਕਰ ਲਓ ਚੇਂਜ ਦਾ ਹੈਟ ਕਿ ਨਾਉ ਯੂ ਆਰ ਦਾ ਪੇਰੈਂਟ ਐਂਡ ਦੇ ਆਰ ਦਾ ਕਿਡ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪੈਂਪਰ ਕਰਦੇ ਹੋ ਨਾ ਉਹਨਾਂ ਦੀ ਹਰ ਉੱਚੀ ਨੀਵੀਂ ਗੱਲ ਨੂੰ ਬਰਦਾਸ਼ਤ ਕਰਦੇ ਹੋ ਉਹੀ ਵਾਲੀ ਤੁਸੀਂ ਜੇ ਉਰੇ ਕਰਨੀ ਸ਼ੁਰੂ ਕਰ ਦੋਗੇ ਨਾ ਯੂ ਵਿਲ ਸੀ ਕਿ ਤੁਹਾਡੇ ਘਰ ਦਾ ਮਾਹੌਲ ਇੱਕ ਤਾਂ ਪੋਜ਼ਿਟਿਵ ਹੋ ਜਾਊਗਾ ਕਿਉਂਕਿ ਘਰ 'ਚ ਕਲਾ ਕਲੇਸ਼ ਨਹੀਂ ਹੋਊਗਾ,
0: ਇੰਨੀ ਕੀ ਆ
1: ਹਨਾ। ਉਦੋਂ ਬਾਅਦ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਪਏ ਹੋ ਆਪਣੇ ਬੱਚਿਆਂ ਦੇ ਲਈ ਕਿ ਦੈਟਸ ਹਾਊ ਯੂ ਟ੍ਰੀਟ ਯੋਰ ਐਲਡਰਸ।
0: ਆਪਾਂ ਉਹ ਲਾਸਟ ਨੂੰ ਸਮਅਪ ਕਰਕੇ ਅੱਗੇ ਵਧਦੇ ਹਾਂ ਵੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਡੇ ਬੱਚੇ ਹੁਣ ਜਦੋਂ ਮੈਂ ਕਹਿ ਰਿਹਾ ਵੀ ਤੁਹਾਨੂੰ ਦੱਸਦੇ ਨੇ ਵੀ ਆਹ ਚੀਜ਼ ਤੁਹਾਨੂੰ ਜੱਚਦੀ ਜਾਂ ਨਹੀਂ ਜੱਚਦੀ ਹੈ ਨਾ, ਤੇ ਉਸ ਪੁਆਇੰਟ ਆਫ ਵਿਊ ਦੇ ਨਾਲ ਵੇਖੀਏ ਤੇ ਉੱਥੇ ਤੇ ਆਪਾਂ ਆਪਣੇ ਮਾਂ ਪਿਓ ਨੂੰ ਬੱਚਾ ਸਮਝ ਕੇ ਕਹਿ ਰਹੇ ਹਾਂ ਜਾਂ ਨਾ ਸਮਝ ਕੇ ਕਹਿ ਰਹੇ ਹਾਂ ਵੀ ਤੁਹਾਨੂੰ ਹੁਣ ਅਜੋਕੇ ਸਮੇਂ ਦੀ ਸਮਝ ਨਹੀਂ ਆ, ਤੁਸੀਂ ਆਹ ਨਹੀਂ ਆਹ ਪਾਓ ਜ਼ਿਆਦਾ ਜੱਚੂਗਾ ਹੈ ਨਾ, ਆਹ ਨਹੀਂ ਆਹ ਖਾਓ ਇਹ ਤੁਹਾਡੇ ਲਈ ਚੰਗਾ ਵਾ, ਇੱਦਾਂ ਨਹੀਂ ਇੱਦਾਂ ਤੁਰੋ ਇਹ ਤੁਹਾਡੇ ਲਈ ਜ਼ਿਆਦਾ ਬਿਹਤਰ ਹੈ, ਇੱਥੇ ਨਹੀਂ ਇੱਥੇ ਜਾਓ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਵਾ, ਇੱਦਾਂ ਆਪਾਂ ਵੱਧ ਫੈਸ਼ਨੇਬਲ ਲੱਗਾਂਗੇ ਹੈ ਨਾ। ਉੱਥੇ ਆਪਾਂ ਉਹਨਾਂ ਨੂੰ ਵੱਡਿਆਂ ਦਾ ਰੋਲ ਅਦਾ ਕਰਕੇ ਆਪਾਂ ਉਹਨਾਂ ਨੂੰ ਛੋਟਿਆਂ ਵਾਂਗੂ ਸਮਝਾ ਰਹੇ ਹਾਂ, ਪਰ ਜਿੱਥੇ ਕਿਤੇ ਉਹਨਾਂ ਦੀਆਂ ਉੱਦਾਂ ਸਿੱਖਿਆਵਾਂ ਜਾਂ ਉੱਦਾਂ ਕੋਈ ਗੱਲਬਾਤ ਨੋਕ ਚੋਕ ਕੋਈ ਘਰ ਦੇ ਵਿੱਚ ਕੋਈ ਟੋਕਾ ਟਾਕੀ ਹੈ ਨਾ, ਆਹ ਕਿੱਥੇ ਰੱਖਿਆ ਕਿੰਨੇ ਚੁੱਕਿਆ ਆਹ ਕਿਉਂ ਬਣਾਇਆ ਸਵਾਦ ਨਹੀਂ ਬਣਾਇਆ ਸਹੀ ਨਹੀਂ ਬਣਾਇਆ ਨਾ, ਸੋ ਉੱਥੇ ਸਾਨੂੰ ਲੱਗਦੀ ਉਹਨਾਂ ਦੀ ਨੋਕਾ ਟੋਕੀ, ਉੱਥੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਇਹ ਹੁਣ ਉੱਥੇ ਫਿਰ ਸਿਆਣੇ ਬਣਾ ਦਿੰਦੇ ਹਾਂ। ਸੋ ਆਪਾਂ ਵੀ ਆਪਣੀ ਲੋੜ ਦੇ ਮੁਤਾਬਿਕ ਰਿਸ਼ਤਿਆਂ ਨੂੰ ਤੋੜਦੇ ਮਰੋੜਦੇ ਰਹਿੰਦੇ ਹਾਂ, ਜਿੱਥੇ ਜਿੱਦਾਂ ਦੀ ਸੁਵਿਧਾ ਹੁੰਦੀ ਆ ਉੱਥੇ ਆਪਾਂ ਉਹਦੇ ਮੁਤਾਬਕ ਅਗਲੇ ਨਾਲ ਡੀਲ ਕਰਦੇ ਹਾਂ, ਤੇ ਜੇ ਆਪਾਂ ਉਹ ਪੱਕਾ ਹੀ ਪੈਟਰਨ ਰੱਖੀਏ ਹਾਂ ਠੀਕ ਹੈ, ਜੇ ਹੁਣ ਨਹੀਂ ਉਹਨਾਂ ਨੂੰ ਸਮਝ ਤੇ ਫਿਰ ਹਰ ਇੱਕ ਚੀਜ਼ ਦੀ ਸਮਝੋ ਵੀ ਨਹੀਂ ਸਮਝ
1: ਨਾ। ਜਿੱਦਾਂ ਸੋਰੀ ਆਮ ਕਟਿੰਗ ਯੂ ਆਫ, ਜਿੱਦਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਤੁਸੀਂ ਪੁੱਛੋ, ਮੇਰੇ ਤੋਂ ਪਹਿਲਾਂ ਵੀ ਪੁੱਛਿਆ ਕਿ ਕਿੱਦਾਂ ਸੀਗਾ ਵੈਨ, ਜਦੋਂ ਮੈਂ ਛੋਟੀ ਸੀ ਨਾ, ਛੋਟੀ ਇਨ ਦਾ ਸੈਂਸ ਲਾਈਕ ਮੇਰੇ ਬੱਚੇ ਹੋਣ ਤੋਂ ਪਹਿਲਾਂ, ਲੈਟਸ ਸੀ ਮੇਰੇ ਬੱਚੇ ਹੋਣ ਤੋਂ ਪਹਿਲਾਂ ਨਾ, ਮੈਨੂੰ ਲੱਗਦਾ ਹੁੰਦਾ ਸੀ ਯਾਰ ਮਾਈ ਮਮ ਇਜ਼ ਸੋ ਸਟਬਨ, ਵਾਈ ਸ਼ੀ ਇਜ਼ ਨੋਟ ਲਿਸਨਿੰਗ, ਮੈਨੂੰ ਪਤਾ ਕਿ ਗੱਲ ਆਹ ਸਹੀ ਆ। ਔਰ ਫਿਰ ਕੀ ਹੁੰਦਾ ਕਿ ਇੱਕ ਹੋਰ ਹੋ ਜਾਂਦਾ ਆ ਕਿ ਬਾਹਰੋਂ ਆ ਕੇ ਜਦੋਂ ਕੋਈ ਜਣਾ ਕਹਿ ਦਿੰਦਾ ਨਾ ਕਿ ਹਾਂ ਤੁਹਾਡੇ ਤਾਂ ਨਿਆਣੇ ਬਹੁਤ ਸਮਝਦਾਰ ਨੇ, ਯੇ ਆ ਵੋ ਆ, ਉਹ ਵੀ ਇੱਕ ਮਾਂ ਬਾਪ ਨੂੰ ਕਿਤੇ ਪਿੱਛੇ ਇੱਕ ਨੂੰ ਸੁੱਟ ਦਿੰਦਾ ਹੁੰਦਾ ਹੈ ਉਹ, ਜਦੋਂ ਤੱਕ ਸੀਗਾ ਨਾ ਤਾਂ ਇੱਕ ਦਿਮਾਗ ਤੁਹਾਡੇ ਫਿਰ ਨਿਆਣੇ ਦੇ ਦਿਮਾਗ 'ਚ ਬੈਠਣ ਲੱਗ ਜਾਂਦਾ ਕਿ ਆਈ ਐਮ ਦਾ ਇੰਟੈਲੀਜੈਂਟ ਵਨ ਐਂਡ ਪੇਰੈਂਟਸ ਆਰ ਨੋਟ ਸੋ ਇੰਟੈਲੀਜੈਂਟ ਵਨ। ਅੱਛਾ ਉਹ ਚੀਜ਼ ਨੂੰ ਚੇਂਜ ਕਿੱਦਾਂ ਕੀਤਾ ਨਾ, ਪਹਿਲਾਂ ਬਹੁਤ ਨਿੱਕੀ ਨਿੱਕੀ ਗੱਲ 'ਤੇ ਮੇਰੀ ਔਰ ਮੰਮ ਦੀ ਗੋਡ ਬਲੈਸ ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਬਹੁਤ ਸੋਹਣੀ ਥਾਂ ਰੱਖੇ ਪਰਮਾਤਮਾ, ਸਾਡੀ ਨਾ ਨਿੱਕੀ ਨਿੱਕੀ ਗੱਲ ਤੋਂ ਨਾ ਕਲੈਸ਼ ਹੋ ਜਾਂਦਾ ਸੀਗਾ ਦੈਨ ਮੰਮੀ ਨੇ ਕਦੇ ਫੋਨ ਕੱਟ ਦੇਣਾ, ਮੇਰੀ ਤਾਂ ਜ਼ਰੂਰਤ ਨਹੀਂ ਸੀ ਹੁੰਦੀ, ਮੰਮੀ ਦਾ ਫੋਨ ਕੱਟਿਆ ਜਾਂਦਾ ਹੁੰਦਾ ਸੀਗਾ ਕਿ ਫੋਨ ਮੈਨੂੰ ਪਤਾ ਸੀ ਜੇ ਮੈਂ ਫੋਨ ਕੱਟਦਾ ਦੁਬਾਰਾ ਮੰਮੀ ਨੇ ਚੱਕਣਾ ਨਹੀਂ ਆ, ਮੰਮੀ ਨੂੰ ਫੋਨ ਥਾੜ ਥੱਲੇ ਚੱਲ ਆਪਣੀ ਗੱਲ ਸੁਣਦੀ ਨਹੀਂ ਉੱਡਰ। ਫਿਰ ਉਹ ਤੋਂ ਬਾਅਦ ਵੈਨ ਆਈ ਹੈਡ ਮਾਈ ਓਨ ਕਿਡਸ, ਫਿਰ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਨਾਓ ਆਈ ਡੋਂਟ ਹੈਵ, ਮੇਰੇ ਦੋ ਬੱਚੇ ਨਹੀਂ ਮੇਰੇ ਤਿੰਨ ਨੇ। ਅੱਛਾ ਉਦੋਂ ਬਾਅਦ ਨਾ ਮੈਂਟਲੀ ਤੁਸੀਂ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਹੋ। ਉਦੋਂ ਬਾਅਦ ਮੇਰੀ ਮੰਮ ਕੁਛ ਵੀ ਕਹਿੰਦੇ ਸੀ ਨਾ, ਪਹਿਲਾਂ ਹੁੰਦਾ ਸੀਗਾ ਕਿ ਆਹ ਸੂਟ ਕਿਉਂ ਪਾਇਆ, ਯੇ ਕਿਉਂ ਪਾਇਆ, ਮੀਨੋ ਲੱਲਾ ਬੱਬਾ। ਉਦੋਂ ਬਾਅਦ ਜਦੋਂ ਤੁਸੀਂ ਇਸ ਉਹ ਕਰ ਲੈਂਦੇ ਹੋ ਨਾ, ਐਕਸੈਪਟ ਕਰ ਲੈਂਦੇ ਹੋ ਕਿ ਇਹਨਾਂ ਨੇ ਇੱਦਾਂ, ਇਹਨਾਂ ਨੂੰ ਇੱਦਾਂ ਹੀ ਮੰਨਣਾ ਤੁਸੀਂ, ਇਹ ਨਹੀਂ ਹੈ ਕਿ ਇਹਨਾਂ ਨੇ ਇੱਦਾਂ ਹੀ ਰਹਿਣਾ ਆ, ਨਹੀਂ ਉਹਦੇ 'ਚ ਫਿਰ ਤੂੰ ਤੁਹਾਡੀ ਖਿੱਚ ਆ ਜਾਂਦੀ ਹੈ, ਤੁਸੀਂ ਇਹਨਾਂ ਤੁਸੀਂ ਇਹਨਾਂ ਨੂੰ ਇੱਦਾਂ ਹੀ ਮੰਨਣਾ ਆ, ਫਿਰ ਤੁਹਾਨੂੰ ਉਹੀ ਸਭ ਚੀਜ਼ਾਂ ਚੰਗੀਆਂ ਵੀ ਲੱਗਣ ਲੱਗ ਜਾਂਦੀਆਂ ਨੇ। ਫਿਰ ਤੁਹਾਨੂੰ ਚਾਹੇ ਮੰਮ ਨੇ ਯੂਨੋ ਕਮੀਜ਼ ਅਲੱਗ ਕਲਰ ਦਾ ਪਾਇਆ, ਦੁਪੱਟਾ ਅਲੱਗ ਕਲਰ ਦਾ ਪਾਇਆ ਹੋਇਆ, ਸੂਟ ਕੋਈ ਮੈਚਿੰਗ ਜੁੱਤੀ ਮੈਚਿੰਗ ਪਾਈ ਆ ਨਹੀਂ ਪਾਈ ਆ, ਸ਼ੋਲ ਕਿਹੜੇ ਰੰਗ ਦਾ ਲਿੱਤਾ, ਤੁਹਾਨੂੰ ਉਹ ਫਿਰ ਮਾਇਨੇ ਨਹੀਂ ਆਉਂਦਾ, ਫਿਰ ਤੁਹਾਨੂੰ ਉਹਨਾਂ ਦੀ ਖੁਸ਼ੀ ਤੁਸੀਂ ਇੰਜੋਏ ਕਰਦੇ ਹੋ।
0: ਉਲਟਾ ਨਾ ਕਈ ਵਾਰੀ ਮੈਨੂੰ ਨਹੀਂ ਵੇਖਦਾ, ਮਤਲਬ ਆਪਾਂ ਆਪਣੇ ਆਪ ਨੂੰ ਸਿਆਣਾ ਤਾਂ ਜ਼ਰੂਰ ਸਮਝਦੇ ਹਾਂ, ਪਰ ਇੱਕ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਸਿਆਣੇ ਹੋ ਅਤੇ ਤੁਸੀਂ ਸਮਝਦੇ ਹੋ। ਮੈਂ ਕਈ ਵਹਿਨਾ ਵਾਂ, ਕਈਆਂ ਨੇ ਬਜ਼ੁਰਗਾਂ ਨੂੰ ਮਾਡਰਨ ਕੱਪੜੇ ਪਵਾ ਕੇ ਉਹਨਾਂ ਦਾ ਜਲੂਸ ਕੱਢਿਆ ਹੁੰਦਾ ਮਾਰਕੀਟ ਲਈ ਫਿਰਦੇ ਆ, ਉਹ ਹੁਣ ਉੱਪਰੇ ਬੰਦੇ ਨੂੰ ਵੇਖਣ ਨੂੰ ਲੱਗਦਾ ਯਾਰ ਆਹ ਮਤਲਬ ਉਹ ਨਹੀਂ, ਉਹ ਵਿਚਾਰੇ ਕੈਰੀ ਨਹੀਂ ਕਰ ਪਾ ਰਹੇ, ਪਰ ਤੁਹਾਨੂੰ ਤੁਸੀਂ ਆਪਣੀ ਉਹਨੂੰ ਉਹਦੇ ਲਈ ਹੈ ਨਾ, ਕਿਉਂਕਿ ਤੁਹਾਡਾ ਨਜ਼ਰੀਆ ਵਾ ਵੀ ਉਹ ਸ਼ਾਇਦ ਜੀਨ ਜੂਨ ਪਾਉਣਗੀਆਂ ਬਜ਼ੁਰਗਾਂ ਤੇ ਪਤਾ ਨਹੀਂ ਕਿੱਡੀਆਂ ਵਧੀਆ ਲੱਗਣਗੀਆਂ। ਹਾਂ ਬਜ਼ੁਰਗ ਪਾਉਂਦੇ ਨੇ, ਪਰ ਜਿਹਨਾਂ ਨੂੰ ਕੈਰੀ ਕਰਨੀ ਆਉਂਦੀ ਹੁੰਦੀ, ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਨਜ਼ਰੀਏ ਦੇ ਨਾਲ ਉਹ ਚੀਜ਼ ਠੀਕ ਤੇ ਕਰਾ ਲਈ, ਪਰ ਅਗਲੇ ਨੂੰ ਨਹੀਂ ਉਹ ਜੱਚ ਰਹੀ, ਨਹੀਂ ਲੋਕਾਂ ਦੀਆਂ ਨਜ਼ਰਾਂ ਚੋਂ ਨਹੀਂ ਜੱਚ ਰਹੀ, ਤੁਸੀਂ ਤਾਂ ਉਲਟਾ ਜਲੂਸ ਕਢਾ ਰਹੇ ਹੋ, ਤੇ ਆਪਾਂ ਕਾਲਰ ਵੀ ਨਾਲ ਲਈ ਜਾਈਏ ਤੇ ਫਿਰ ਆਪਾਂ ਤੁਰੇ ਰਵਾਂਗੇ ਹੌਲੇ ਭਾਰ। ਤੇ ਮੈਂ ਮਾਫੀ ਚਾਹੁੰਦਾ ਜੀ, ਤੁਹਾਨੂੰ ਹੋਲਡ ਤੁਹਾਨੂੰ ਲੰਮਾ ਰੱਖਣਾ ਪੈਣਾ ਜੀ, ਤੇ ਇਸ ਕਰਕੇ ਥੋੜ੍ਹਾ ਪੇਸ਼ੈਂਸ ਰੱਖਿਓ। ਤੇ ਥੈਂਕ ਯੂ ਕਹਿੰਦੇ ਨੇ ਕਿ ਭੈਣ ਭਰਾ ਵਾਲਾ ਗਾਣਾ ਬੜਾ ਵਧੀਆ ਲੱਗਾ, ਥੈਂਕ ਯੂ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਨਿੱਕੇ ਜਿੰਨੇ ਨਿੱਕੇ ਜਿੰਨ ਨੂੰ ਚੀਮਾ ਮਤਕਲੀ ਹੁਲ ਹੁਲ। ਅੱਛਾ ਵਾਹ, ਕਹਿੰਦੇ ਬੇਬੇ ਬਾਪੂ ਵਾਲਾ ਵਿਸ਼ਾ। ਤੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਨੋਨੀਆ ਜੀ, ਮੋਹਨ ਜੀ ਇੰਡੀਆ ਤੋਂ ਮੈਸੇਜ ਕਰ ਰਹੇ ਨੇ, ਤੇ ਗੁਰਜੀਤ ਜੀ ਕਹਿੰਦੇ ਕਿ ਨਾਈਸ ਸੌਂਗ, ਆਈ ਵੁੱਡ ਸੇ ਥੈਂਕ ਯੂ ਅਬਾਊਟ ਗੁਰਬਾਣੀ ਸੈਕਸ਼ਨ ਐਪਲੀਕੇਸ਼ਨ ਦੇ ਬਾਰੇ ਗੱਲ ਕਰ ਰਹੇ ਨੇ, ਤੇ ਕਿਤਾਬ ਕਹਾਣੀ ਚੈਨਲ, ਸੋ ਕਿਤਾਬ ਕਹਾਣੀ ਚੈਨਲ ਬੱਲੇ ਬੱਲੇ, ਗੁਰਬਾਣੀ ਚੈਨਲ ਟੌਪ, ਤੇ ਥੈਂਕ ਯੂ। ਤੇ ਥੈਂਕ ਯੂ ਤੁਹਾਡਾ। ਬਾਕੀਆਂ ਨੂੰ ਫਿਰ ਇੱਕ ਵਾਰੀ ਦੱਸ ਦਈਏ ਕਿ ਆਪਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਕਹਾਣੀਆਂ ਜਿਹੜੀਆਂ ਨੇ ਉਹ ਇੱਕ ਵੱਖਰੇ ਚੈਨਲ ਦੇ ਰੂਪ ਦੇ ਵਿੱਚ 24 ਘੰਟੇ ਕਰ ਦਿੱਤੀਆਂ ਨੇ, ਸੋ ਤੁਸੀਂ ਜਦੋਂ ਵੀ ਚਾਹੋ ਉਹਦੇ ਉੱਤੇ ਜਾ ਕੇ ਅਤੇ ਤੁਸੀਂ ਕਹਾਣੀਆਂ ਸੁਣ ਸਕਦੇ ਹੋ ਤਾਂ ਆਪਣੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ ਅਤੇ ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ ਜੀ ਤੁਹਾਡਾ। ਅਤੇ ਆਓ ਹੁਣ ਅੱਜ ਦੇ ਕਾਲਰ ਆਉਣ ਵੱਲ ਨੂੰ ਆਪਾਂ ਵੱਧਦੇ ਹਾਂ ਕਿ ਮੰਮੀ ਦੇ ਡੈਡੀ ਦੇ ਸਾਡੇ ਬਜ਼ੁਰਗਾਂ ਦੇ ਕਿਹੜੇ ਕਿਹੜੇ ਤੁਹਾਨੂੰ ਪਤਾ ਆ ਵੀ ਉਹਨਾਂ ਦੇ ਆਹ ਸ਼ੌਂਕ ਸੀ। ਸਾਡੇ ਨਾਲ ਗੁਰਨੇਕ ਭਾਅ ਜੀ ਨੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਗੁਰਨੇਕ ਭਾਅ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਨੋਨੀਆ ਜੀ, ਸਤਿ ਸ਼੍ਰੀ ਅਕਾਲ ਰਣਜੋਤ ਸਿੰਘ ਜੀ।
0: ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ?
1: ਕੀ ਹਾਲ ਚਾਲ?
2: ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਨੋਨੀਆ ਦੀ ਜੀ ਦੀ ਆਵਾਜ਼ ਸੁਣੀ ਦੁਬਾਰਾ
0: ਜੀ।
2: ਸਿਹਤ ਯਾਬ ਹੋਏ ਨੇ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ।
1: ਥੈਂਕ ਯੂ ਵੈਰੀ ਮਚ ਗੁਰਨੇਕ ਜੀ,
0: ਥੈਂਕ ਯੂ।
2: ਦਿਲੋਂ ਦੁਆਵਾਂ ਨੇ, ਏਦਾਂ ਹੀ ਹੱਸਦੇ ਖੇਡਦੇ ਰਹੋ।
1: ਥੈਂਕ ਯੂ ਥੈਂਕ ਯੂ।
2: ਬਾਕੀ ਏਦਾਂ ਆ ਵੀ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨਾ, ਸਾਡੇ ਭਾਪਾ ਜੀ ਨੂੰ ਅਖਬਾਰ ਤੇ ਰੇਡੀਓ ਦਾ ਬਹੁਤ ਸ਼ੌਂਕ ਹੈ
1: ਜੀ।
0: ਅੱਛਾ,
2: ਹੁਣ ਅਖਬਾਰ ਦਾ ਉਹਨੇ ਅੱਖਰ ਅੱਖਰ ਪੜ੍ਹਨਾ ਹੁੰਦਾ ਤੇ ਨਾਲ ਰੇਡੀਓ ਫਿਰ ਸੁਣਨਾ, ਜਾਣੀ ਪਹਿਲਾਂ ਅਖਬਾਰ ਦੀਆਂ ਖਬਰਾਂ ਪੜ੍ਹਨੀਆਂ ਫਿਰ ਰੇਡੀਓ ਦੀਆਂ ਸੁਣ ਕੇ ਕਨਫਰਮ ਕਰਨੀਆਂ ਤੇ ਬਾਪੂ ਜੀ ਨੇ ਸਾਡਿਆਂ ਨੇ ਖੇਡਣਾ ਜਦੋਂ ਇਹ ਨੀ ਫਿਰ ਕੰਮ ਕਾਰ ਕਰਕੇ ਆ ਕੇ ਬਹਿ ਜਾਣਾ ਤਾਂ ਮੋਟਰ ਤੇ ਤੂਤਨਾ ਰੇਡੀਓ ਟੰਗਿਆ ਹੁੰਦਾ ਸੀ ਤੇ ਉਹ ਸੁਣਨਾ ਤੇ ਬਾਪੂ ਜੀ ਨੇ ਕਹਿਣਾ, ਕਿਸੇ ਨੇ ਪੁੱਛਣਾ ਨਾ ਵੀ ਕਿੱਥੇ ਆ ਪਾਪਾ ਜੀ ਨੂੰ ਤੇ ਉਹ ਕਿੱਥੇ ਆ, ਉਹ ਲਾਵਾਂ ਤੇ ਬੈਠਾ
0: ਲਾਵਾਂ ਤੇ ਸਗੋਂ ਉੱਠ ਕੇ ਘੁੰਮਣਾ ਵੀ ਪੈਣਾ।
2: ਪਾਪਾ ਜੀ ਨੇ ਨਾ ਪਾਪਾ ਜੀ ਨੇ ਅਖਬਾਰ ਪੜ੍ਹਨੀ, ਅਖਬਾਰ ਜਿਸਲੇ ਮੁੱਕ ਜਾਣੀ ਤਾਂ ਫੇਰ ਨਾ ਉਹ ਕਰਨਾ ਰੇਡੀਓ ਲਾ ਲੈਣਾ। ਕਿਸੇ ਨੇ ਕੁਛ ਬੀਜੀ ਨੇ ਪੁੱਛਣਾ ਜਾਂ ਕਿਸੇ ਨੇ ਪੁੱਛਣਾ ਉਹ ਕੀ ਅੱਜ ਲਿਖਿਆ ਅਖਬਾਰ ਵਾਲਿਆ, ਜਿੱਦਾਂ ਪੁੱਛਦੇ ਹੁੰਦੇ ਨਾ, ਤਾਂ ਭਾਪਾ ਜੀ ਨੇ ਪੂਣੀ ਜੇ ਵੜ ਕੇ ਕਹਿੰਦਾ ਲੈ ਬੜ ਪੜ੍ਹ ਲਾ।
0: ਇਹ ਵੀ ਜ਼ਿਆਦਾਤਰ ਹੁੰਦਾ ਜਵਾਬ
2: ਲਿਖਿਆ ਕਹਿੰਦਾ ਪੜ੍ਹ ਲਾ, ਤੁਸੀਂ ਦਿਹਾੜੀ ਕੱਲੇ ਲਾਈ ਆ ਫੇਰ
1: ਜੇ ਮੈਂ ਹੀ ਪੜ੍ਹਨਾ ਆ।
0: ਅੱਛਾ, ਇੱਕ ਜਾਂ ਹੋਰ ਹੁੰਦਾ ਅਖਬਾਰ ਨੂੰ ਲੈ ਕੇ ਨਾ ਬਜ਼ੁਰਗਾਂ ਦਾ, ਮੰਨ ਲਓ ਅੱਗੇ ਹਰ ਇੱਕ ਘਰ 'ਚ ਤੇ ਅਖਬਾਰ ਆਉਂਦੀ ਨਹੀਂ ਹੁੰਦੀ ਤੇ ਜਿੱਦਾਂ ਮੰਨ ਲਓ ਬਾਹਰ ਬੈਠੇ ਆ ਨਾ ਤੁਸੀਂ ਤੇ ਉਹ ਤੁਸੀਂ ਅਖਬਾਰ ਪੜ੍ਹੀ ਤੇ ਕੋਈ ਜਣਾ ਆਇਆ ਉਹਨੇ ਅਖਬਾਰ ਪੜ੍ਹੀ ਉਹਨੇ ਵੇਖਿਆ ਵੀ ਆਹ ਚੀਜ਼ ਨਾ ਉਹ ਕੋਈ ਇੱਕ ਚੀਜ਼ ਕੋਈ ਕਹਾਣੀ ਜਾਂ ਪਸੰਦ ਆ ਗਈ ਜਾਂ ਕੁਛ ਆਈ ਉਹ ਇੱਕ ਪੇਜ ਲੈ ਕੇ ਜਾਣ ਲੱਗਾ ਤੇ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿਣਾ ਨਾ ਜਾਂ ਸਾਰੀ ਲੈ ਕੇ ਜਾ ਤੇ ਸਾਰੀ ਵਾਪਸ ਛੱਡ ਕੇ ਜਾ, ਇੱਕ ਨਹੀਂ ਲੈ ਕੇ ਜਾਣ ਦਿੰਦੇ ਹੁੰਦੇ।
1: ਮੇਰੇ ਦਾਦਾ ਜੀ ਨੂੰ ਵੀ ਬੜੀ ਖੇਚ ਆਉਂਦੀ ਸੀ
2: ਭਈ ਸਾਡੇ ਨਾ
0: ਜਾਂ ਇੱਥੇ ਬਹਿ ਕੇ ਪੜ੍ਹ,
2: ਪੜ੍ਹ ਕੇ ਨਾ ਪਾਪਾ ਜੀ ਨੇ ਤਾਂ ਪੂਰੀ ਅਖਬਾਰ ਨੂੰ ਤਹਿ ਲਾ ਕੇ ਰੱਖਣੀ ਤੇ ਉਹ ਉਹ ਡੇਟ ਵਾਈਜ਼ ਰੱਖਣੀ ਆ ਤੇ ਜੇ ਕਿਤੇ ਕਿਸੇ ਨੂੰ ਕੋਈ ਕਿਤੇ ਕਈ ਵਾਰ ਕਿਤੇ ਹੋ ਜਾਂਦੀ ਸੀ ਵੀ ਫਲਾਨੇ ਦੀ ਖਬਰ ਆਈ ਏਦਾਂ ਤਾਂ ਇੰਨੀ ਤਰੀਕ ਨੂੰ ਆਈ ਤਾਂ ਪਾਪਾ ਜੀ ਨੇ ਉੱਥੋਂ ਅਖਬਾਰ ਕੱਢ ਦੇਣੀ। ਘੱਟੋ ਘੱਟ 6 ਮਹੀਨੇ ਜਾਂ ਸਾਲ ਅਖਬਾਰ ਨਹੀਂ ਰੱਦੀ ਵਾਲੇ ਨੂੰ ਦੇਣ ਦਿੰਦੇ।
1: ਓ ਵਾਓ, ਯੂ ਨੋ ਗੁਰਨੇਕ ਜੀ, ਇਹ ਮੇਰੀ ਡਿਊਟੀ ਹੁੰਦੀ ਸੀ ਬਚਪਨ ਦੇ ਵਿੱਚ ਕਿ ਅਖਬਾਰਾਂ ਪੜ੍ਹਨ ਤੋਂ ਬਾਅਦ ਸਾਡੇ ਘਰ ਨਾ 3-4 ਆਉਂਦੀਆਂ ਸੀਗੀਆਂ, ਇੰਗਲਿਸ਼ ਦੀ, ਪੰਜਾਬੀ ਦੀ, ਤੇ ਪੰਜਾਬੀ ਦੀਆਂ 2 ਅਜੀਤ ਤੇ ਜਗਬਾਣੀ, ਐਂਡ ਦੈਨ ਉਰਦੂ ਦੀ ਅਖਬਾਰ। ਉਹ ਸਾਰੀਆਂ ਸਾਰੀਆਂ ਦੇ ਸਾਰੀਆਂ ਨੂੰ ਨਾ ਮੈਂ ਲਾਈਨ 'ਚ ਲਾ ਕੇ ਆਰਕਾਈਵ ਮੇਰੀ ਕਰਨ ਦੀ ਡਿਊਟੀ ਹੁੰਦੀ ਸੀਗੀ ਕਿ ਸਾਰੀਆਂ ਡੇਟ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ। ਜੇ ਹਫ਼ਤੇ ਪਿਛਲੇ ਬੜੀ ਇੰਟਰਸਟਿੰਗ ਹੁੰਦੇ ਸੀਗੇ, ਉਹ ਚ ਵੀ ਲਿਖਿਆ ਹੁੰਦਾ ਸੀਗਾ ਨਾ ਫਲਾਣੇ ਮੁੰਡੇ ਲਈ ਇੰਨੇ ਟਾਈਮ ਦੀ ਕੁੜੀ ਚਾਹੀਦੀ ਹੈ। ਮੈਂ ਸੋਚਦੀ ਹੁੰਦੀ ਸੀ ਯਾਰ ਪਾਗਲ ਨੇ ਲੋਕ, ਇੱਦਾਂ ਕਿੱਦਾਂ ਨਿਆਣੇ ਲੱਭੋ, ਇੱਕ ਤੁਹਾਨੂੰ ਕੁੜੀਆਂ ਮੁੰਡੇ ਲੱਭ ਜਾਣਗੇ।
0: ਹਾਂ ਵੇਖ ਲੋ, ਇਹ ਵੀ ਉਹ ਵੀ ਸਮਾਂ ਹੈ।
2: ਪਰ ਫੇਰ ਇਹ ਸੋਚੀਦਾ ਕਿ ਸਾਡੀ ਚਿੱਠੀ ਕੌਣ ਪਾਵੇ ਹੁਣ।
0: ਇਹ ਬੰਦਾ ਇਹ ਸੋਚਦਾ ਨੀ ਵੀ ਪਤਾ ਨਾ ਲੱਗ ਜਾਏ ਨਾ ਨੇ ਨਾ ਨੀ ਇਹ ਚ ਦੇਣਾ ਚਾਹੀਦਾ, ਜੇ ਨਾ ਦੇਤਾ ਤੇ ਫਿਰ ਅੱਛਾ, ਜੇ ਨਹੀਂ ਦੇਵਾਂਗੇ ਤੇ ਫਿਰ ਪਤਾ ਕਿੱਦਾਂ ਲੱਗੂਗਾ। ਥੈਂਕ ਯੂ ਭਾਜੀ,
1: ਥੈਂਕ ਯੂ ਵੈਰੀ ਮਚ ਗੁਰਦੇਵ ਜੀ
0: ਜੀ, ਥੈਂਕ ਥੈਂਕ ਯੂ ਜੀ। ਇਹੋ ਜਿਹੀ ਛੋਟੀਆਂ ਛੋਟੀਆਂ ਵੇਖ ਲਓ, ਬਹੁਤੇ ਘਰਾਂ ਦੀਆਂ ਕਾਮਨ ਹੋਣਗੀਆਂ, ਪਰ ਕੁਛ ਕੁ ਚੀਜ਼ਾਂ ਤੁਹਾਡੇ ਚੇਤੇ ਦੇ ਵਿੱਚ ਹੁੰਦੀਆਂ ਨਾ। ਜਦੋਂ ਸਾਡੇ ਬੀਜੀ ਹੈ ਤੇ ਉਹਨਾਂ ਨੂੰ ਲੀੜੇ ਕੱਪੜੇ ਸੀਣ ਦਾ ਤੇ ਆਪਣਾ ਸਵੈਟਰ ਕੋਟੀਆਂ ਜਰਾਬਾਂ ਹੈ ਨਾ ਬੁਣਨ ਦਾ ਬੜਾ ਸ਼ੌਂਕ ਹੈ। ਉਹਨਾਂ ਕੋਈ ਮਾੜਾ ਜਿਹਾ ਕੋਲ ਸਾਲ ਚ ਬੈਠਾ ਕਹਿ ਦੇ ਮੇਰੀਆਂ ਪਿੰਨੀਆਂ ਠਰਦੀਆਂ, ਉਹਨੂੰ ਅਗਲੇ ਦਿਨ ਬਣਾਉਣ ਲੱਗ ਪੈਣਾ ਪਿੰਨੀਆਂ ਬਣਾਉਣਾ ਪਿੱਛੇ ਜੋ ਨਾ ਪਿੱਛੇ ਜੋ ਨਾ ਪਿੰਨੀਆਂ ਬਣਾ ਬਣਾ ਦਿੱਤੀਆਂ ਮੈਂ, ਤੁਸੀਂ ਪਿੰਨੀਆਂ ਮਤਲਬ ਉਹ ਤਾਂ ਆਪਾਂ ਬਣਾ ਲੈਣੇ, ਕਹਿੰਦੇ ਨਹੀਂ ਉਹ ਪਿੰਨੀਆਂ ਦੂਸਰੀਆਂ ਜਿਹੜੀਆਂ ਉਹਨਾਂ ਦੇ ਨਾਲ
1: ਲੈਗਿੰਗਸ
0: ਉਹਨਾਂ ਵਾਲੀਆਂ
1: ਉਹਨਾਂ ਵਾਲੀਆਂ ਕਾਫ
0: ਹਾਂ ਉਹ
1: ਤੁਹਾਡੇ ਪਾਉਣ ਵਾਲੀਆਂ
0: ਹਾਂ ਜੀ, ਤੇ ਉਹ ਬਣਾ ਬਣਾ ਕੇ ਦੇ ਜਾਣੀ ਹਨਾ, ਸਖਾਫ ਬਣਾ ਕੇ ਦੇ ਦੇਣਾ ਕਿਸੇ ਨੂੰ, ਤੇ ਉਹ ਇਹਦਾ ਮਤਲਬ ਇਹ ਵੀ ਆ ਵੀ ਜਿਹੜਾ ਤੁਹਾਨੂੰ ਤੁਸੀਂ ਕੋਈ ਚੀਜ਼ ਸਿੱਖੀ ਆ ਉਹ ਤੁਹਾਡੇ ਵੇਖ ਲਓ ਕਿੱਦਾਂ ਮੁੜ ਕੇ ਕੰਮ ਆਉਂਦੀ ਆ।
1: ਸਭ ਤੋਂ ਜ਼ਿਆਦਾ ਤੁਸੀਂ ਉਦਾਸ ਕਦੋਂ ਹੁੰਦੇ ਹੋ? ਜਦੋਂ ਤੁਸੀਂ ਢਲਦੀ ਉਮਰ ਵੱਲ ਹੁੰਦੇ ਹੋ, ਕਿਉਂਕਿ ਬਹੁਤਾ ਇੰਟਰੈਕਸ਼ਨ ਹੁੰਦਾ ਨਹੀਂ ਆ ਹਰ ਕੋਈ, ਨਾਟ ਐਵਰੀ ਵਨ ਇਜ਼ ਲੱਕੀ ਕਿ ਤੁਸੀਂ ਆਪਣੇ ਪੀਅਰ ਚ ਹੋਵੋ ਨਾ, ਤਾਂ ਸਾਰੇ ਆਪਣੇ ਦੋਸਤਾਂ ਦੇ ਨਾਲ। ਉਸ ਟਾਈਮ ਹੁੰਦਾ ਕਿ ਜੇ ਤੁਹਾਡੇ ਕੋਲ ਇਹੋ ਜਿਹੇ ਆਰ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਦੇ ਹੋ।
0: ਬਿਲਕੁਲ। ਤੇ ਮੈਂਡੀ ਜੀ ਨੇ ਸਾਡੇ ਨਾਲ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਹੋ।
1: ਸਤਿ ਸ਼੍ਰੀ ਅਕਾਲ ਮੈਂਡੀ ਜੀ। ਹੈਲੋ,
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਨੋਨੀਆ ਜੀ, ਸਾਰੇ ਸੁਣਨ ਵਾਲਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਹੋਰ ਕਿਦਾਂ, ਠੀਕ ਠਾਕ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ।
3: ਸੱਚੀ ਤੁਹਾਨੂੰ ਬਹੁਤ ਮਿਸ ਕੀਤਾ ਨੋਨੀਆ ਜੀ, ਬਹੁਤ ਜ਼ਿਆਦਾ।
1: ਥੈਂਕ ਯੂ ਐਨਾ,
3: ਸਪੈਸ਼ਲੀ ਮੇਰੀ ਮਮ ਜਿਆਦੇ ਬਹੁਤ ਕਰਦੇ ਹੁੰਦੇ ਆ। ਅੱਜ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਅੱਜ ਆ ਗਏ ਆ, ਸੁਣ ਲਓ। ਉਹ ਫਿਰ ਨਾ ਕਿਤੇ ਸੁਣਦੇ ਕਿਤੇ ਨਹੀਂ, ਫਿਰ ਟਰਾਈ ਕਰੂ ਕਿ ਕੀ ਜਿੱਦਣ ਆਉ ਸ਼ਾਇਦ ਅੱਜ ਆ ਜਾਣ, ਸ਼ਾਇਦ ਅੱਜ ਆ ਜਾਣ,
1: ਹਨਾ। ਆਈ ਫੀਲ ਸੋ ਲੱਕੀ, ਥੈਂਕ ਯੂ, ਦੈਟਸ ਅ ਬਲੇਸਿੰਗ ਫਾਰ ਮੀ ਨਾ।
3: ਹਾਂ ਨਹੀਂ ਨਹੀਂ ਸੱਚੀ, ਤੇ ਟੌਪਿਕ ਬਹੁਤ ਵਧੀਆ ਆ। ਪੂਰਾ ਮੈਨੂੰ ਜਦੋਂ ਨਾ ਰਣਜੋਤ ਜੀ ਹੱਸਦੇ ਸੀਗੇ, ਕਹਿੰਦੇ ਕੋਈ ਸੋਚਦਾ ਹੋਣਾ ਮਿੱਠੇ ਚੌਲ ਖਾ ਪਸੰਦ ਆ ਜਾਂ ਕੁਛ, ਹਨਾ, ਉਸ ਵੇਲੇ ਸੱਚੀ ਅਸੀਂ ਪੁਰਾਣੀਆਂ ਗੱਲਾਂ ਵਿੱਚ ਚਲੇ ਗਏ ਕਿ ਪੁਰਾਣੀਆਂ, ਹਨਾ, ਕੀ ਸੱਚੀ ਉਹ ਮਤਲਬ ਹੁਣ ਸੋਚਿਆ, ਸੋਚ ਕੇ ਫਿਰ ਚੇਤਾ ਆਇਆ, ਹਾਂ ਆਹ ਲਾਈਕ ਕਰਦੇ ਸੀ, ਆਹ ਨਹੀਂ ਲਾਈਕ ਕਰਦੇ ਸੀਗੇ।
1: ਤੁਹਾਡੇ ਮੰਮ ਨੂੰ ਕੀ ਪਸੰਦ ਹੁੰਦਾ ਸੀ ਜਦੋਂ ਉਹ ਛੋਟੇ ਹੁੰਦੇ ਸੀਗੇ, ਤੁਸੀਂ ਪੁੱਛਦੇ ਹੋ ਕਦੇ?
3: ਪੁੱਛਦੇ ਹੁਣ ਤਾਂ ਅਸੀਂ, ਕਿਉਂਕਿ ਉਹ ਛੋਟੀ ਜਿਹੀ ਬੇਟੀ ਆ ਨਾ, ਉਹ ਮੈਂ ਮੇਰੇ ਖਿਆਲ ਇੱਕ ਵਾਰ ਆਪਣੀ ਗੱਲ ਵੀ ਹੋਈ ਸੀਗੀ, ਉਹਨੇ ਮੈਨੂੰ ਦੂਜੀ ਦਿੱਤੀ ਸੀਗੀ ਬਰਥਡੇ ਤੇ, ਕੀ ਆ ਜਿੱਦਾਂ ਮੈਂ ਭੁੱਲ ਗਈ ਉਹਦਾ ਨਾਮ, ਇੱਕ ਤਰ੍ਹਾਂ ਬੁੱਕ ਹੀ ਆ, ਸਾਰਾ ਕੁਛ ਉਹ ਚ ਵੀ ਲਿਖਿਆ ਆ ਕਿ ਤੂੰ ਜਦੋਂ ਬੋਰਨ ਹੋਈ ਸੀਗੀ, ਕੀ ਹੋਇਆ
1: ਸੀ, ਬੇਬੀ ਰਿਕਾਰਡ ਬੁੱਕ, ਹਾਂਜੀ ਹਾਂ,
3: ਪੂਰੀ ਮਤਲਬ ਹੁਣ ਤੱਕ ਦੀ ਵੀ ਕੰਟੀਨਿਊ, ਫਿਰ ਉਹੀ ਫਿਲ ਕਰਦੀ ਹੁੰਦੀ ਆ, ਫਿਰ ਜਿਹੜੇ ਮੇਰੇ ਬਚਪਨ ਦੇ ਉਹ ਮੇਰੀ ਮੰਮੀ ਨੂੰ ਪੁੱਛੂਗੀ ਜਾ ਕੇ, ਹਨਾ,
1: ਜਾ ਕੇ
3: ਇਹ ਸਾਡੇ ਇਹ ਹੋ ਗਿਆ ਆ ਹੁਣ ਕਿ ਬੱਚੇ ਵੀ ਨਾ ਖਿੱਚ ਪਈ ਰਹਿੰਦੀ ਆ ਕਿ ਸਿਡਨੀ ਨੂੰ ਜਾਣਾ ਆ, ਹਨਾ, ਹੁਣ ਉਹ ਸਾਡਾ ਇਹਨਾਂ ਦਾ ਨਾਨਕਾ ਬਣ ਗਿਆ ਸਿਡਨੀ ਹੁਣ, ਤੇ ਉਹ ਉੱਥੇ ਨੂੰ ਜਾਂਦੇ ਆ, ਇਕੱਠੇ ਹੁੰਦੇ ਆ, ਤੇ ਉਹ ਇੱਕ ਬੁੱਕ ਵੀ ਸਾਡੇ ਕੋਲ ਇੱਕ ਜ਼ਰੀਆ ਜਿਹਾ ਹੋ ਗਿਆ ਆ ਕਿ ਉਹ ਫਿਲ ਕਰਨੀ ਆ ਜਦੋਂ ਸਾਰਿਆਂ ਨੇ
1: ਜਾਣਾ।
0: ਸ਼ੌਂਕ ਤੁਹਾਡਾ ਕਿ ਤੁਹਾਡੇ ਮਮ ਦਾ?
1: ਨਹੀਂ ਨਹੀਂ, ਉਹਨਾਂ ਦੀ ਬੇਟੀ ਲਿਖਦੀ ਆਪਣੀ ਮਮ ਬਾਰੇ, ਆਪਣੀ ਨਾਨੀ ਤੋਂ ਪੁੱਛ ਕੇ।
0: ਅੱਛਾ ਅੱਛਾ,
3: ਪੁੱਛ ਕੇ ਤੇ ਹੁਣ ਉਹ ਦੱਸਿਆ ਨਾ, ਆਪਾਂ ਸਾਰਿਆਂ ਨੇ ਇੱਕ ਬਣਾ ਲਿਆ ਆ ਕਿ ਤੁਹਾਨੂੰ ਮੈਂ ਅੱਗੇ ਵੀ ਗੱਲ ਕੀਤੀ ਸੀਗੀ, ਹੁਣ ਇਹ ਅਸਲੀ ਕਮਾਈ ਆ ਜਿਹੜਾ ਟਾਈਮ ਆਪਾਂ ਇਕੱਠਿਆਂ ਨੇ, ਹਨਾ, ਸਪੈਂਡ ਕਰ ਲੈਣਾ ਆ। ਵਾਗਾ ਵਾਗਾ ਮੂਵ ਹੋ ਗਏ ਆ, ਪਰ ਮੇਰੇ ਖਿਆਲ ਨੀ ਸਾਨੂੰ ਦੋ ਹਫ਼ਤੇ ਵੀ ਪੈਂਦੇ, ਕੋਈ ਫੰਕਸ਼ਨ ਆਉਂਦਾ ਆ ਤੇ ਬੱਚਿਆਂ ਨੂੰ ਵੀ ਆ ਜਾਂਦਾ ਆ, ਤੇ ਸਾਰੇ ਦੌੜਦੇ ਉੱਥੇ ਇਕੱਠੇ ਹੋ ਗਏ।
1: ਔਰ
3: ਜਦੋਂ ਇੱਕ ਉਹ ਜੋਬ ਸੀ ਨਾ ਮੇਰੀ ਪਹਿਲਾਂ ਕਰਦੀ ਸੀਗੀ, ਪੇਸ਼ੈਂਟ ਟ੍ਰਾਂਸਪੋਰਟ ਆਫਿਸਰ, ਉਹ ਪਹਿਲਾਂ ਤਾਂ ਮੰਮੀ ਨੇ ਬਣਦੀ ਨੀ ਸੀ ਹੁੰਦੀ, ਝੱਟ ਅਸੀਂ ਲੜ ਪੈਣਾ ਐਵੇਂ ਛੋਟੀ ਜਿਹੀ ਗੱਲ, ਪਰ ਕਿਸੇ ਲਈ, ਕਿਸੇ ਦੀ ਗੱਲ ਪਿੱਛੇ ਲੜ ਪੈਣਾ, ਆਪਸ ਚ ਕੁਛ ਨੀ ਲੈਣਾ ਦੇਣਾ ਰੌਲਾ ਕੋਈ ਹੁੰਦਾ ਸੀਗਾ। ਤੇ ਉਹ ਪੇਸ਼ੈਂਟ ਟ੍ਰਾਂਸਪੋਰਟ ਵਾਲੀ ਜਦੋਂ ਨਾ ਦੇਖਿਆ, ਫੇਰ ਜਾ ਕੇ ਮੈਨੂੰ ਅਕਲ ਆਈ ਕਿ ਨਾ, ਹਨਾ, ਉਹ ਚ ਉਹਨਾਂ ਨੂੰ ਤਾਂ ਬਲੱਡ ਪ੍ਰੈਸ਼ਰ ਦਾ ਸੀ ਪ੍ਰੋਬਲਮ, ਹਨਾ, ਕਿ ਉਹ ਜਦੋਂ ਗਰਮ ਹੋ ਜਾਂਦੇ ਸੀਗੇ, ਸੋ ਆਈ ਨੀਡ ਟੂ ਕਾਮ ਡਾਊਨ। ਫੇਰ ਉੱਥੋਂ ਫਰਕ ਪਿਆ ਤੇ ਟੱਚ ਵੁੱਡ ਵਾਹਿਗੁਰੂ ਏਦਾਂ ਹੀ ਮੇਲ ਰੱਖੇ। ਉਸ ਤੋਂ ਬਾਅਦ ਹੁਣ ਬੜਾ ਖਿਆਲ ਰੱਖੀਦਾ ਆ ਕਿ ਨਹੀਂ, ਇੱਕ ਨੂੰ ਗੁੱਸਾ ਆਉਂਦਾ, ਪਰ ਉਹ ਨੌਬਤ ਵੀ ਨੀ ਆਈ, ਪਰ ਬੱਚਿਆਂ ਦੀ ਇਨਪੁਟ ਬਹੁਤ ਹੋ ਗਈ ਆ ਹੁਣ
1: ਉਹਨਾਂ ਦੇ ਬੱਚਿਆਂ ਦੀ, ਉਹਦੇ ਨਾਲ ਸਾਨੂੰ ਪਤਾ ਨੀ ਲੱਗਦਾ ਨਾ ਕਿ ਅਸੀਂ ਕਿੰਨੇ ਕਾਮ ਡਾਊਨ ਹੋ ਜਾਂਦੇ ਹਾਂ ਉਹਨਾਂ ਨੂੰ ਕਾਮ ਡਾਊਨ ਕਰਦੇ ਕਰਦੇ।
0: ਤੁਹਾਡੇ ਮਮ ਡੈਡ ਦੇ, ਤੁਹਾਡੇ ਉਹਨਾਂ ਦੇ ਕੀ ਸ਼ੌਂਕ ਹੈ?
3: ਮਮ ਨੂੰ ਤਾਂ ਬਣ ਠਣ ਕੇ ਰਹਿਣਾ,
0: ਮਤਲਬ ਸਪੈਸਿਫਿਕਲੀ ਕਿਹੜੀ ਕੋਈ ਚੀਜ਼, ਕੋਈ ਸੁਰਮਾ ਪਾਉਣ ਦਾ, ਬਿੰਦੀ ਲਾਉਣ ਦਾ, ਵਾਲ ਲਾਉਣ ਦਾ, ਜਲੇਬੀ ਜੂੜਾ ਕਰਨ ਦਾ,
3: ਸੁਰਮਾ ਵੀ ਹਜੇ ਤੱਕ ਲਾਉਂਦੇ ਆ ਤੇ ਜਿਹੜੇ ਬਾਲ ਕਲਰ ਕਰਦੇ ਆ ਸ਼ੀ ਇਜ਼ 84 ਅਸੀਂ ਦੋਨੋਂ ਕਿਤੇ ਨਹੀਂ ਅਸੀਂ ਦੋਨੋਂ ਭੈਣਾਂ ਆ ਅਸੀਂ ਦੋਏ ਤੇ ਛੋਟੀ ਉਮਰ ਤੋਂ ਅਸੀਂ ਦੋਨੋਂ ਕਿਤੇ ਸਾਡੇ ਚਿੱਟੇ ਵਾਲ ਨਜ਼ਰ ਆ ਜਾਣਗੇ ਲੇਜ਼ੀ ਬਣ ਜਾਂਦੀਆਂ ਆ ਜਾਂ ਕਹਿੰਦੀਆਂ ਛੱਡ ਪਰੇ ਹੁਣ ਕੀ ਕਰਨੇ ਆ ਪਾਰਟੀ ਆਪਕੀ ਕਰ ਲਾਂਗੇ ਪਰ ਨਹੀਂ ਮੰਮਦੇ ਨੀ
0: ਅੱਛਾ ਤੇ ਫਿਰ ਕਦੀ ਕੋਈ ਕਹਿੰਦਾ ਨਹੀਂ ਆ ਵੀ ਤੁਹਾਡੇ ਭੈਣ ਨੇ ਕਿ ਤੁਹਾਡੇ ਮਾਂ ਨੇ ਕਦੇ ਕੀਤਾ ਨਹੀਂ ਕੰਪਲੀਮੈਂਟ
3: ਮਤਲਬ ਇੱਦਾਂ ਇੱਕ ਤਾਂ ਨਾ ਰੋਕਦੇ ਟੋਕਦੇ ਹੁੰਦੇ ਆ ਵੀ ਛੱਡੋ ਜਿੱਦਾਂ ਹੁਣ ਸਾਡੇ ਕੋ ਭਾਬੀ ਆ ਉਹਦੀਆਂ ਨੋਹਾਂ ਹੀ ਕਹਿੰਦੀਆਂ ਹੁੰਦੀਆਂ ਨਹੀਂ ਤੁਸੀਂ ਨਾ ਆਹ ਗ੍ਰੇ ਹੇਅਰ ਚ ਬਹੁਤ ਸਾਜਦੇ ਆ ਇੱਕ ਮਤਲਬ ਹੈ ਨਾ ਉਹ ਬਹੁਤ ਸਪੈਸ਼ਲ ਲੁੱਕ ਆ ਛੱਡੋ ਪਰੇ ਉਹ ਐਸੀ ਵੀ ਨੀ ਕਿਹਾ ਕਦੇ ਕੁਛ ਤੇ ਉਹ ਇੱਕ ਲੁੱਕ ਆਫਟਰ ਬਹੁਤ ਕਰਦੇ ਆ ਕੋਲਾ ਕਸੈਲਾ ਬੜਾ ਖਾਣਾ ਫੂਡ ਬੜੇ ਤਰੀਕੇ ਨਾਲ ਖਾਣਾ ਹੈ ਨਾ ਸੋ ਫਰੂਟ ਵੀ ਖਾਣਾ ਸੋ ਗਰਮ ਚੀਜ਼ਾਂ ਸੁੰਡ ਬਣਾ ਲਈ ਹੁਣ ਕਾੜਾ ਪੀ ਲਿਆ ਸੋ ਇੱਕ ਨਾ ਔਰ ਫਿਟ ਬੜਾ ਰੱਖਿਆ ਗਾਰਡਨਿੰਗ ਦਾ ਸ਼ੌਂਕ ਆ
0: ਖਿਆਲ ਰੱਖਦੇ ਆਪਣੇ
3: ਹਾਂ ਤੇ ਉਹ ਮਤਲਬ ਹਾਲੇ ਵੀ ਨਾ ਟੱਚਵੁੱਡ ਗੋਡ ਬਲੈਸ ਹਰ ਉਹ ਮਤਲਬ ਉਹਨੂੰ ਦੇਖ ਕੇ ਸਾਨੂੰ ਹੌਸਲਾ ਆਉਂਦਾ ਆ ਇੱਕ ਮੇਰੇ ਖਿਆਲ ਜਿਸ ਘਰ ਚ ਵਿਆਹੇ ਗਏ ਸੀਗੇ ਮੇਰੀ ਦਾਦੀ ਜੀ ਭੂਆ ਜੀ ਭੂਆ ਵੀ ਮੇਰੇ 100 ਤੋਂ ਉੱਪਰ ਹੋ ਕੇ ਡੈਥ ਹੋਈ ਮਤਲਬ ਉਹ ਵੀ ਏਦਾਂ ਹੀ ਬੰਨ ਠਾਣ ਕੇ ਉਹ ਪਰਮਾਨੈਂਟ ਆਈਬ੍ਰੋ ਕਰਾਇਓ ਸੀਗੇ ਹਨਾ ਉਹ ਇੱਕ ਚੀਜ਼ ਸਾਰੀ ਫੈਮਿਲੀ ਚ ਹੀ ਆ
0: ਲੇਜ਼ਰ ਹੈ
3: ਕੰਨ ਨੀ ਸੁਣੇ ਰੱਖਣੇ ਮੰਮੀ ਨੂੰ ਜੁਲਰੀ ਦਾ ਵੀ ਹੈਗਾ ਆ ਕਿ ਗੋਲਡ ਦਾ ਬੜਾ ਸ਼ੌਂਕ ਆ ਹਨਾ ਅੱਛਾ ਮੂਵੀਜ਼ ਦਾ ਬੜਾ ਫਿਰ ਬੱਚਿਆਂ ਨਾਲ ਗੇਮ ਖੇਲਣੀ ਭਾਬੀ ਬਹੁਤ ਖੇਲਦੇ ਆ ਕਿਸੇ ਵੇਲੇ ਰੌਲਾ ਵੀ ਪੈ ਜਾਂਦਾ ਹੁੰਦਾ ਸੀ ਰੋਲ ਪੜਦਾ ਆ ਇਹ
1: ਜਿਹੜਾ ਆ ਜਿਹੜੀ ਗੇਮ ਆ ਨਾ ਤੁਸੀਂ ਮੈਨੂੰ ਯਾਦ ਦਵਾਈ ਮੇਰੇ ਭਾਬੀ ਜੀ ਆਏ ਹੋਏ ਸੀਗੇ ਸਾਲ ਸਾਰਾ ਦਾ ਕੰਮ ਕਰਾਉਂਦੇ ਨੀ ਨਾ ਨਵੀਂ ਬਹੂ ਤੋਂ ਕਹਿੰਦੇ ਅਸੀਂ ਕੀ ਕਰਦੇ ਹੁੰਦੇ ਸੀ ਮੈਂ ਤੇ ਮੇਰੇ ਦਾਦਾ ਜੀ ਜਾਣੀ ਕਿ ਉਹਨਾਂ ਦੇ ਵੀ ਦਾਦਾ ਜੀ ਕਹਿੰਦੇ ਅਸੀਂ ਬਾਈ ਜੀ ਔਰ ਅਸੀਂ ਨਾ ਦੋਨਾਂ ਨੇ ਚਾਹ ਦਾ ਕੱਪ ਲੈਣਾ ਗਾਰਡਨ ਚ ਬਹਿਣਾ ਅਸੀਂ ਦੋਨਾਂ ਨੇ ਬਹਿ ਕੇ ਸ਼ਤਰੰਜ ਖੇਡਣੀ ਭਾਬੀ ਜੀ ਨੇ ਕਿਹਾ ਨਾ ਕਿ ਬਾਈ ਜੀ ਮੰਮੀ ਨੂੰ ਮਨਾ ਕਰ ਦੋ ਕਿ ਇਹਨੂੰ ਚਕਾ ਦੋ ਘੁੰਡ ਨਾ ਕਹਿੰਦੇ ਲੈ ਭਾਈ ਹੱਦ ਕਰਦੀ ਅਸੀਂ ਕਦੇ ਇਹਨੂੰ ਕਿਹਾ ਵੀ ਤੂੰ ਘੁੰਡ ਕੱਢ
0: ਆਹੋ ਨਹੀਂ ਠੀਕ ਆ ਉਹਨੇ ਕਿਹੜਾ ਕਿਹਾ
1: ਕਦੇ ਕਿਹਾ ਹੀ ਨਹੀਂ
0: ਇੰਨੇ ਚਿਰ ਤੇ ਬੰਦੇ ਦਾ ਉਦਾਂ ਨੀ ਕੌਨਫੀਡੈਂਸ ਹੁਣ ਮੈਂ ਮੂੰਹ ਆਪਣਾ ਵਗਾਵਾਂ ਜਿਹੜਾ ਇੰਨੇ ਚਿਰ ਪਰੰਪਰਾ ਬਣਿਆ ਰਿਹਾ ਰੂਬੀ ਜੀ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਰੂਬੀ ਜੀ ਤੁਸੀਂ
4: ਪਤਾ ਇਹਨਾਂ ਨੇ ਕਿੱਥੇ ਭੇਜਿਆ ਹੋਊਗਾ ਵੀਰ ਜੀ ਇਹਨਾਂ ਨੇ ਅੰਮ੍ਰਿਤ ਵੱਲ ਭੇਜਦਾ ਹੋਊ ਇਹ ਸਾਡੇ ਹਮੇਸ਼ਾ ਕੰਫਿਊਜ਼ ਰਹਿੰਦੇ ਨੇ ਅੰਮ੍ਰਿਤ ਰੂਬੀ ਇਹਨਾਂ ਲਈ ਰੂਬੀ ਅੰਮ੍ਰਿਤ ਇਹਨਾਂ ਲਈ
1: ਨੋ ਲਿਖਿਆ ਸਹੀ ਹੋਊਗਾ ਦੇਖਣ ਤੋਂ ਖਰਾਬੀ ਹੋ ਸਕਦੀ
0: ਹੈ ਚਲੋ ਕੋਈ ਨੀ ਲਿਖ ਕੇ ਭੇਜਿਆ ਕੀ ਫਿਰ ਤਾਂ ਕੋਈ ਪਤਾ ਫਿਰ ਲਿਖਿਆ ਉਹਨਾਂ ਨੇ ਗਾਂ ਭੇਜ ਦੇਣਾ
1: ਮੋਟੂ ਪਤਲੂ ਦੇ ਕਾਰਟੂਨ ਜਾਂਦੇ ਲੈ ਰੂਬੀ ਚੱਕ ਗੋਲ ਗੱਪਿਆਂ ਦਾ ਟਰੱਕ ਚਲੋ ਹੋਰ ਸੁਣਾਓ ਤੁਸੀਂ ਤੁਸੀਂ ਕਿਹੜੀ ਗੱਲ ਸ਼ੇਅਰ ਕਰੋਗੇ ਆਪਣੇ ਪੇਰੈਂਟਸ ਦੀਆਂ ਜਿਹੜੀਆਂ ਯਾਦਾਂ ਤੁਹਾਨੂੰ ਤੁਸੀਂ ਗੱਲਾਂ ਬਾਤਾਂ
0: ਸ਼ੌਂਕ ਉਹਨਾਂ ਦੇ
1: ਕਿਹੜੇ ਯਾਦ ਨੇ
0: ਇਹਨਾਂ ਦੇ ਤਾਂ ਮੰਮੀ ਡੈਡੀ ਬਹੁਤ ਸ਼ਕੀਨ ਨੇ
4: ਕਾਫੀ
0: ਯਾਰ ਮਿਲ ਚੁੱਕਾ ਮੈਂ
4: ਦੋਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਸ਼ੌਂਕ ਆ ਗਾਰਡਨਿੰਗ ਦਾ ਦੋਨਾਂ ਨੂੰ ਤੇ ਜਦੋਂ ਇੱਥੇ ਵੀ ਆਏ ਹੁੰਦੇ ਨੇ ਮੇਰਾ ਵੈਜੀ ਗਾਰਡਨ ਇੰਨਾ ਹਰਿਆ ਭਰਿਆ ਹੁੰਦਾ ਉਦੋਂ ਮਤਲਬ ਮਾਈ ਵੈਜੀ ਗਾਰਡਨ ਇਜ਼ ਐਟ ਇਟਸ ਬੈਸਟ ਜਦੋਂ ਮੰਮੀ ਡੈਡੀ ਹੁੰਦੇ ਨੇ ਇੱਥੇ ਉਹਨਾਂ ਨੂੰ ਉੱਥੇ ਵੀ ਇਹਨਾਂ ਨੇ ਨਾ ਪਿੱਛੇ ਜਦੋਂ ਅਸੀਂ ਜਿਹੜੇ ਘਰ ਚ ਹੁਣ ਅਸੀਂ ਰਹਿੰਦੇ ਹਾਂ ਬਹੁਤ ਪਹਿਲਾਂ ਕਿੱਥੇ ਰਹਿੰਦੇ ਸੀ ਉੱਥੇ ਪ੍ਰੋਪਰ ਪੂਰਾ ਇੱਕ ਪਲਾਟ ਲਿਆ ਹੋਇਆ ਸੀ ਡੈਡੀ ਨੇ ਸਿਰਫ ਆਪਣੀ ਗਾਰਡਨਿੰਗ ਲਈ ਨਾ ਜਦੋਂ ਅਸੀਂ ਸ਼ਿਫਟ ਕੀਤਾ ਚੇਂਜ ਕੀਤਾ ਇਹ ਘਰ ਬਣਾਇਆ ਇੱਥੇ ਥੋੜੀ ਪਿੱਛੇ ਵਿਹੜਾ ਘੱਟ ਸੀਗਾ ਪਿਛਲਿਆਂ ਨੂੰ ਬਹੁਤ ਜ਼ੋਰ ਲਾਇਆ ਡੈਡੀ ਨੇ ਵੀ ਪਿਛਲਾ ਪਲਾਟ ਮੈਨੂੰ ਮਿਲ ਜਾਵੇ ਪਰ ਉਹਨਾਂ ਨੇ ਚਲੋ ਕਿਸੇ ਵਜ੍ਹਾ ਕਰਕੇ ਨਹੀਂ ਲੈ ਸਕੇ ਉਹ ਤੇ ਹੁਣ ਫੇਰ ਉਹਨਾਂ ਨੇ ਪਿੱਛੇ ਵੀਰ ਜੀ ਪੱਥਰ ਪਟਾ ਤਾ ਪਿਛਲੇ ਵਿਹੜੇ ਚ ਥੋੜੀ ਜੀ ਜਗ੍ਹਾ ਸਿਰਫ ਸਬਜ਼ੀਆਂ ਲਾਉਣ ਲਈ ਉਹਨਾਂ ਨੇ ਪੱਥਰ ਪਟਾਇਆ
0: ਸਾਰੀ ਦਿਹਾੜੀ ਨਹੀਂ ਤੇ ਬੋਰ ਹੁੰਦਾ ਵਾ ਤਾਂ ਹੀ ਬੰਦਾ ਮਤਲਬ ਫੀਲ ਕਰਦਾ ਲੋ ਫੀਲ ਕਰਦਾ ਤੁਸੀਂ ਬਿਜ਼ੀ ਰਹੋ ਸਾਰਾ ਦਿਨ ਤੇ ਠੀਕ
4: ਬਿਲਕੁਲ ਹੁਣ ਇੱਕ ਇਹ ਵੀ ਹੈ ਵੀ ਜਿੱਦਾਂ ਹੁਣ ਰਿਟਾਇਰ ਹੋ ਗਏ ਨੇ ਡੈਡੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਆਦਤ ਆ ਵੀ ਉਹ ਸਵੇਰੇ ਉੱਠ ਕੇ ਆਪਣਾ ਤਿਆਰ ਹੋ ਕੇ ਪੱਗ ਵਗੈਰਾ ਬੰਨ ਕੇ ਬੈਠਦੇ ਨੇ ਮੈਂ ਨਹੀਂ ਆਲਸ ਨਹੀਂ ਪਾਉਂਦੇ
0: ਵੈਸੇ ਸਪੀਡੀ ਦੀ ਗੱਲ ਹੈਗੀ
4: ਲੋੜ
0: ਪਈ ਤੇ ਉਸੇ ਵੇਲੇ ਉਹਨਾਂ ਉੱਠ ਕੇ ਤੁਰ ਪੈਣਾ ਪ੍ਰਾਹੁਣਾ ਆ ਪੇਸਟੀਆਂ ਲਿਆਉਣੀਆਂ ਲੈ ਤੇ ਆਪਾਂ ਤੇ ਉਦਾਂ ਮਤਲਬ ਰੈਡੀ ਹੁੰਦੇ ਆ ਓਦਾਂ ਹੀ ਮਨਾ ਕਰ ਦੀਦਾ ਕਿਸੇ ਨੂੰ ਰੈਡੀ ਹੋਣ ਖੁਣਾ ਆਪਣੀ ਹੁਣ ਜਨਰੇਸ਼ਨ ਦਾ ਫਰਕ ਆ
1: ਮੇਰੇ ਕਿਉਂ ਪੋਲ ਖੋਲਦੇ
0: ਆਪਣੇ ਉਲਟੇ ਆਪਣੇ ਤੇ ਮੰਨ ਲਓ ਤੁਸੀਂ ਸਵੇਰੇ ਸਵੇਰੇ ਕਿਤੇ ਗਏ ਹੋ ਹਨਾ
1: ਐਗਜ਼ੈਕਟਲੀ
0: ਤੇ ਤੁਸੀਂ ਮਤਲਬ ਘਰ ਤੁਸੀਂ ਸਾਰਾ ਦਿਨ ਵਿਹਲੇ ਆਪਾਂ ਤੇ ਜਾ ਕੇ ਸਗੋਂ ਪੱਗ ਪੱਗ ਲਾ ਕੇ ਰਿਲੈਕਸ ਹੋ ਜਾਂਦੇ ਆ ਪਰ ਉਹਨਾਂ ਨੇ ਕਿਤੇ ਵੀ ਨਹੀਂ ਜਾਣਾ ਤਾਂ ਵੀ ਪੱਗ ਬੰਨ ਕੇ ਆਇਆ ਮਤਲਬ ਰੈਡੀ ਹੋ ਕੇ
4: ਹਾਂਜੀ ਆਪਣੇ ਬਚਪਨ ਤੋਂ ਦੇਖਦੀ ਆਈ ਆ ਮੰਮੀ ਡੈਡੀ ਨੂੰ ਹੁਣ ਤੱਕ ਹੁਣ ਉਹ ਕੱਲੇ ਨੇ ਉੱਥੇ ਕਈ ਵਾਰ ਮੈਂ ਫੋਨ ਕਰਦੀ ਹੁੰਦੀ ਹਾਂ ਪੋਰਸੇ ਚ ਬੈਠੇ ਹੁੰਦੇ ਨੇ ਮੰਜਾ ਡਾਈ ਮੈਂ ਕੀ ਕਰਦੇ ਸੀ ਤਾਸ਼ ਖੇਡਦੇ ਸੀ ਸੀਪ
0: ਦੁਖੀ ਦੁਖੀ ਸੀਪ ਕੇ ਦੂਜੀ
4: ਸੀਪ ਉੱਥੇ ਖੇਡਦੇ
0: ਨੇ
4: ਸੀਪ ਖੇਡਦੇ ਨੇ ਤੇ ਮੇਰੀ ਮੰਮੀ ਦੀ ਜਿਹੜੀ ਲੜਾਈ ਹੁੰਦੀ ਆ ਮੇਰੀ ਮੰਮੀ ਜਿਹੜੀ ਰੋਂਡੀ ਪਾਉਂਦੇ ਨੇ
0: ਮਜ਼ਾ ਹੀ ਹੋਆ ਤੇ
1: ਦੇਖੋ ਸਿੱਧਾ ਸਿੱਧਾ ਖੇਡਦੇ ਨੂੰ ਮਜ਼ਾ ਥੋੜੀ ਹੈ
4: ਲੱਗ ਜਾਂਦੀ ਹੈ ਨਾ ਲੋਨੀਆ ਜੀ ਜਦੋਂ ਸੀਪ ਲੱਗਦੀ ਆ ਮੰਮੀ ਦੀ ਫੇਰ ਮੰਮੀ ਦਾ ਹਾਲ ਦੇਖਣ ਵਾਲਾ ਹੁੰਦਾ ਮੈਂ ਗੱਲ ਸਿੱਟਦਾ ਸੀ ਉਹ ਡੈਡੀ ਕਹਿੰਦੇ ਹੁਣ ਤਾਂ ਲੱਗ ਗਈ ਡੈਡੀ ਕਹਿੰਦੇ ਲੱਗ ਗਈ ਰੋਜ਼ ਦਾ ਸ਼ਾਮ ਦਾ ਮੰਮੀ ਹੋਣਾ ਦਾ ਘੰਟਾ ਉਹਨਾਂ ਬੱਚਿਆਂ ਨਾਲ ਗਿਆ ਦਿਨ ਪਾਰਸ ਨੂੰ ਉਹਨਾਂ ਨੇ ਗਾਣਾ ਲਿਆ ਹੋਏ ਆਜੋ ਖੇਡੀਏ ਵਾਕਿਆ ਆਪਦੀ ਤਾਸ਼ ਖੇਡਣੀ ਆ ਉਹਨਾਂ ਨਾਲ ਤੇ ਬਾਕੀ ਮੈਂ ਕਹਿੰਦੇ ਨੇ ਵੀ ਜੇ ਡੈਡੀ ਦੇ ਸ਼ੌਕ ਬਹੁਤ ਸੀ ਮੇਰਾ ਦੇ ਪਰ ਡੈਡੀ ਤੇ ਜ਼ਿੰਮੇਵਾਰੀਆਂ ਬਹੁਤ ਛੇਤੀ ਪੈ ਗਈਆਂ ਸੀ ਘਰ ਦੀਆਂ ਨਾ ਆਪਦੇ ਭੈਣ ਭਰਾਵਾਂ ਦੀਆਂ ਸੀਗੇ ਸਾਡੇ ਬਾਪੂ ਜੀ ਸੋਹਣੀ ਸੀਗੇ ਪਰ ਜਿੰਨੀ ਮੇਰੇ ਡੈਡੀ ਨੇ ਮੈਂ ਕਹਿੰਦੀ ਆ ਮੇਰੇ ਤਾਇਆ ਜੀ ਤੋਂ ਵੀ ਵੱਧ ਜ਼ਿੰਮੇਵਾਰੀ ਸਾਂਭੀ ਆ ਘਰ ਦੀ ਤੇ ਡੈਡੀ ਸਾਨੂੰ ਦੱਸਦੇ ਹੁੰਦੇ ਨੇ ਡੈਡੀ ਕਹਿੰਦੇ ਮੈਂ ਜਦੋਂ ਸਕੂਲ ਜਾਂਦਾ ਸੀਗਾ ਤੇ ਮੇਰੇ ਜਿਹੜੇ ਡੈਡੀ ਤੋਂ ਛੋਟੇ ਹੈਗੇ ਨੇ ਮੇਰੇ ਭੂਆ ਜੀ ਉਹਨਾਂ ਨੂੰ ਸਕੂਲ ਡੈਡੀ ਲੈ ਕੇ ਜਾਂਦੇ ਹੁੰਦੇ ਸੀਗੇ ਸਾਈਕਲ ਦੇ ਤੇ ਡੈਡੀ ਕਹਿੰਦਾ ਮੈਂ ਹਾਕੀ ਬਹੁਤ ਸੋਹਣੀ ਖੇਡਦਾ ਸੀ ਪਰ ਮੈਂ ਖੇਡ ਨਹੀਂ ਪਾਇਆ ਕਹਿੰਦੇ ਕਿਉਂਕਿ ਮੈਂ ਤੇਰੀ ਭੂਆ ਨੂੰ ਘਰੇ ਵਾਪਸ ਲੈ ਕੇ ਆਉਣਾ ਹੁੰਦਾ ਸੀ
0: ਜ਼ਿੰਮੇਵਾਰੀਆਂ ਪਹਿਲਾਂ
4: ਡੈਡੀ ਕਹਿੰਦਾ ਮੈਨੂੰ ਸ਼ੌਕ ਵੀ ਬਹੁਤ ਸੀ ਮੈਂ ਖੇਡਦਾ ਵੀ ਵਧੀਆ ਸੀ ਪਰ ਕਹਿੰਦੇ ਮੈਂ ਖੇਡ ਨਹੀਂ ਸਕਿਆ ਕਹਿੰਦੇ ਕਿਉਂਕਿ ਤੇਰੀ ਭੂਆ ਮੇਰੇ ਨਾਲ ਹੀ ਜਾਂਦੀ ਸੀ ਕਹਿੰਦੇ ਮੈਂ ਇਹਨੂੰ ਨਾਲ ਲੈ ਕੇ ਆਉਣਾ ਹੁੰਦਾ ਸੀ ਵੀ ਮੇਰੀ ਰਿਸਪੋਂਸੀਬਿਲਟੀ ਹੁੰਦੀ ਸੀਗੀ ਮੈਂ ਡੈਡੀ ਦੇ ਬੁੱਕ ਐ ਪਈ ਹੁੰਦੀ ਆ ਛਾਤੀ ਤੇ ਪਈ ਹੁੰਦੀ ਆ ਡੈਡੀ ਸੁੱਤੇ ਪਏ ਹੁੰਦੇ ਨੇ
1: ਉਹਦੇ ਤਸੱਲੀ ਹੋ ਜਾਂਦੀ ਆ ਹੁਣ ਪੜ੍ਹਦੇ ਪੜ੍ਹਦੇ ਨੀਂਦ ਆ ਗਈ
4: ਹੈ ਮੈਨੂੰ ਲੱਗਦਾ ਵੀ ਡੈਡੀ ਚ ਪੇਸ਼ੈਂਸ ਵੀ ਸ਼ਾਇਦ ਤਾਂ ਹੀ ਇੰਨੀ ਆ ਵੀ ਜਿਹੜੀ ਇੰਨੀ ਰੀਡ ਕਰਦੇ ਆ ਨਾ ਵੀ ਮੈਂ ਮਤਲਬ ਮੇਰੇ ਮੰਮੀ ਡੈਡੀ ਵੀਰ ਜੀ ਪਰਸਨੈਲਿਟੀ ਬਹੁਤ ਉਲਟਾ ਇੱਕ ਦੂਜੇ ਤੋਂ ਮੰਮੀ ਬਹੁਤ ਹਾਈਪਰ ਨੇ ਡੈਡੀ ਬਹੁਤ ਪੇਸ਼ੈਂਸ ਵਾਲੇ ਨੇ ਮੰਮੀ ਥੋੜੇ ਮਤਲਬ ਸ਼ਾਰਟ ਟੈਂਪਰਡ ਨੇ ਮੇਰੇ
0: ਜੀ
4: ਤੇ ਪਰ ਮੈਂ ਉਹ ਕਹਿੰਦੀ ਆ ਮੈਂ
0: ਨਹੀਂ ਇਦਾਂ ਅਸੀਂ ਤੇ ਆਈਡੈਂਟੀਫਾਈ ਕਰਨਾ ਨਾ ਮਤਲਬ ਇਹ ਕਹਿ ਸਕਦੇ ਹਾਂ ਅਸੀਂ ਤੇ ਫਿਰ ਨਾਲ ਪ੍ਰੂਫ ਚਾਹੀਦੇ ਨੇ ਸਾਨੂੰ
1: ਐਗਜ਼ੈਕਟਲੀ
0: ਹਾਂ ਤੇ ਤੜਕਾ ਤੁੜਕਾ ਸਾੜ ਦਿੰਦੇ ਕੀ ਕਰ ਕਿਦਾਂ ਮਤਲਬ
4: ਉਹ ਵੀ ਸੜ ਜਾਂਦਾ ਕਿਵੇਂ
0: ਸੜ ਜਾਂਦਾ ਨਾ
4: ਪਿੱਛੇ ਦੇ ਮੇਰੇ ਨਾਲ ਇੱਕ ਦਿਨ ਗੱਲ ਕਰਦੇ ਸੀ ਉਹਦੇ ਉਧਰ ਕਰੇਲਾ ਵੀ ਸਬਜ਼ੀ ਸੜ ਗਈ ਕਹਿੰਦੇ ਹੋ ਮਤਲਬ ਬਾਹਰ ਚਲੀ ਗਈ ਸਬਜ਼ੀ
0: ਫਿਰ ਤੇ ਹੈ ਗੱਲ ਫਿਰ ਫਿਰ ਤੇ ਗੱਲ ਹੈ
4: ਮੰਮੀ ਨੂੰ ਸੂਟਾਂ ਦਾ ਬਹੁਤ ਸ਼ੌਕ ਆ ਮੇਰੇ ਮੰਮੀ ਨੂੰ ਆਈ ਥਿੰਕ ਉਹ ਸ਼ੌਕ ਮੇਰੇ ਚ ਵੀ ਆਇਆ ਯਾਦ ਆ ਜਦੋਂ ਅਸੀਂ ਇੰਡੀਆ ਰਹਿੰਦੇ ਸੀ ਵੀ ਜੀ ਵਿਆਹ ਹੋਇਆ ਵਿਆਹ ਤੋਂ ਹਰੇਕ ਮਹੀਨੇ ਅਸੀਂ ਤਕਰੀਬਨ ਕਿਉਂਕਿ ਘੰਟੇ ਦਾ ਡਿਫਰੈਂਸ ਆ ਮੇਰੇ ਕੋਲ
0: ਲੁਧਿਆਣੇ ਦਾ ਇਹ ਤੇ ਡਿਫਾਲਟ ਫੰਕਸ਼ਨ ਹੈ ਨਾ ਲੇਡੀਜ਼ ਦਾ ਉਹ ਤੇ ਹਰ ਇੱਕ ਨੂੰ ਮਿਲਦਾ ਸੂਟ ਤੇ ਕਿਹਨੂੰ ਨਹੀਂ ਪਸੰਦ ਹੋਣੇ ਹਨਾ
4: ਹਾਂ ਨਹੀਂ ਪਰ ਸਾਡਾ ਇਹ ਹੁੰਦਾ ਸੀ ਜਿਵੇਂ ਨਾ ਇੱਕ ਵਾਰੀ ਗਏ ਇੱਕ ਵਾਰੀ ਮਤਲਬ ਜਦੋਂ ਵੀ ਜਾਂਦੇ ਸੀ ਵੀ ਜੀ ਅਸੀਂ ਵਿਆਹ ਤੋਂ ਬਾਅਦ ਜਦੋਂ ਮੈਂ ਜਾਣਾ ਮੰਮੀ ਨੇ ਹਰ ਵਾਰੀ ਮੇਰੇ ਲਈ ਵੀ ਸੂਟ ਸਵਾ ਕੇ ਰੱਖਿਆ ਹੋਣਾ ਹਨਾ ਨਵਾਂ ਜਦੋਂ ਮੈਂ ਮਹੀਨੇ ਬਾਅਦ ਜਾਣਾ ਚਾਹੇ 15 ਦਿਨਾਂ ਬਾਅਦ ਹਨਾ ਇੱਕ ਵਾਰੀ ਜਸਪਾਲ ਨੇ ਕਹਿਤਾ ਕਿ ਮੰਮੀ ਵੀ ਇਹਨੂੰ ਹਰ ਵਾਰ ਵੀ ਹਰੇਕ ਵਾਰੀ ਸੂਟ ਦੇਣਾ ਜ਼ਰੂਰੀ ਹੁੰਦਾ
0: ਫਿਰ ਖੁੱਲਾ ਕਰਾਉਣਾ ਪੈਂਦਾ ਆ ਕੇ ਤੁਸੀਂ ਕਿਉਂ ਸਵਾ ਕੇ ਰੱਖਦੇ ਹੋ ਪੂਰੀ ਗੱਲ ਦੱਸੋ
4: ਮੰਮੀ ਦਾ ਜਵਾਬ ਕੀ ਸੀ ਕਹਿੰਦੇ ਵੀ ਇਹਨੇ ਕਹਿੰਦੇ ਵਿਆਹ ਕੱਲ ਹੋਇਆ ਕਹਿੰਦੇ ਇਹਦੀ ਮਾਂ ਦੇ ਹਲੇ ਤੱਕ ਨੀ ਕਹਿੰਦੇ ਸ਼ੌਂਕ ਪੂਰਾ ਹੋਇਆ ਵਿਆਹ ਹਲੇ ਕੱਲ ਹੋਇਆ
1: ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ
0: ਫਿਰ ਕਰਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
6: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
9: ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਗਾਣਾ ਤੁਸੀਂ ਪਸੰਦ ਕਰ ਰਹੇ ਹੋਗੇ ਤੇ ਵਿੱਚ ਵਿੱਚ ਬੰਦ ਕਰਕੇ ਤੇ ਤੁਹਾਡਾ ਸਵਾਦ ਖਰਾਬ ਕਰਨ ਦੇ ਲਈ ਮਾਫੀ ਤੇ ਪ੍ਰੋਗਰਾਮ ਹਾਂਜੀ ਮੈਲਬਨ ਚ ਗੱਲ ਬਾਤ ਆਪਾਂ ਕਰ ਰਹੇ ਹਾਂ ਕਿ ਸਾਡੇ ਮੰਮੀ ਡੈਡੀਆਂ ਦੇ ਬਜ਼ੁਰਗਾਂ ਦੇ ਸਾਡੇ ਕੀ ਸ਼ੌਂਕ ਤੇ ਤੁਹਾਨੂੰ ਕੀ ਉਹਨਾਂ ਸ਼ੌਂਕਾਂ ਦਾ ਅਹਿਸਾਸ ਕੀ ਤੁਸੀਂ ਉਹ ਚੀਜ਼ਾਂ ਨੋਟ ਕੀਤੀਆਂ ਜਾਂ ਕਰਦੇ ਹੋ ਕਰ ਰਹੇ ਹੋ ਮੇਰੇ ਨਾਲ ਨੇ ਨੋਨੀਆਂ ਪੀ ਦਿਆਲ
1: ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਔਰ ਗੱਲਾਂ ਬਾਤਾਂ ਜਿੱਦਾਂ ਹੋ ਰਹੀਆਂ ਨੇ ਯੂ ਨੋ ਆਹ ਵਾਲੇ ਟੋਪਿਕ ਜਿਹੜੇ ਹੁੰਦੇ ਨੇ ਬੜੀ ਵੈਰੀ ਨੋਸਟੈਲਜਿਕ ਹੁੰਦੇ ਆ ਮੇਰੇ ਲਈ ਮੈਨੂੰ ਤਾਂ ਪੂਰੀਆਂ ਪਿਛਲੀਆਂ ਵਾਲੀਆਂ ਯਾਦਾਂ ਪੂਰੀਆਂ ਉਗੜ ਉਗੜ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ
0: ਫੜ ਫੜ ਫੜ ਕੇ ਦੂਜਿਆਂ ਦੀ ਗੱਲ ਕਰਾਉਣੀ ਪੈਂਦੀ
1: ਦੂਸਰੇ ਨੇ ਕਹਿਣਾ ਪੈਂਦਾ ਬਾਈ ਦੋ ਮਿੰਟ
0: ਦੂਜਿਆਂ ਨੂੰ ਫੜ ਫੜ ਕੇ ਤੁਹਾਡੀ ਕਰਾਉਣੀ ਜਿੱਦਾਂ ਮੰਨ ਲਓ ਆਪਾਂ ਉਹਦੀ ਪਾਉਂਦੇ ਹੁੰਦੇ ਹਾਂ ਦੂਜੀ ਮਤਲਬ ਚਾਰਾ ਚੂਰਾ ਪਾ ਕੇ ਜਦੋਂ ਸੁੱਕ ਗਰਮੀ ਹੋਵੇ ਭਾਰਤ ਸਟਾਲਾ ਸਟੂਲਾ ਮਤਲਬ ਮਾੜਾ ਮੋਟਾ ਜਿਹਾ ਹਰਿਆ ਹੋ ਰਿਹਾ ਜਾਵੇ ਤੂੰ ਇੰਨਾ ਕੁ ਵਿਖਾ ਕੇ ਬਸ ਉਹਨੂੰ ਮਤਲਬ ਲਾਲਚ ਜਿਹਾ ਮੱਝ ਨੂੰ ਬਾਅਦ ਚ ਲੈ ਜਾਈਦਾ ਧੂ ਕੇ ਦੂਸਰੀ ਮੱਝ ਸੋਰੀ ਮਤਲਬ ਮੈਂ ਮੱਝ ਨੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਉਹਨੂੰ ਕਿਸੇ ਪਾਸੇ ਨਹੀਂ ਲਾਉਣਾ ਤੇ ਆਸਟ੍ਰੇਲੀਆ ਤੇ ਬੰਗਲਾਦੇਸ਼ ਦਾ ਪਹਿਲਾ ਟੈਸਟ ਮੈਚ ਸ਼ੁਰੂ ਹੋ ਚੁੱਕਾ ਤੇ ਆਪਣਾ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤੇ ਇਹ ਆਪਾਂ ਗੱਲਬਾਤ ਕਰ ਰਹੇ ਹਾਂ ਸਵੇਰੇ 11:30 ਦੇ ਆਸ ਪਾਸ ਆਸਟ੍ਰੇਲੀਆ 45 ਦੌੜਾਂ ਬਣਾ ਚੁੱਕਾ ਵਾ ਤੇ ਹਾਲੇ ਤੱਕ ਕੋਈ ਆਊਟ ਨਹੀਂ ਹੋਇਆ ਤੇ ਨਾਲ ਕੁਛ ਇੱਕ ਪ੍ਰੋਗਰਾਮ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਅਗਲੇ ਕਾਲਰਾਂ ਵੱਲ ਵਧੀਏ ਕੁਛ ਇੱਕ ਪ੍ਰੋਗਰਾਮ ਜਿਹਦੇ ਵਿੱਚ ਅੱਜ ਦੇ ਦਿਨ ਤੋਂ ਇੰਡੀਅਨ ਫਿਲਮ ਫੈਸਟੀਵਲ ਸ਼ੁਰੂ ਹੋ ਚੁੱਕਾ
1: ਜੀ
0: ਤੇ ਇਸ ਟਾਈਮ ਜੇ ਮੈਂ ਗਲਤ ਨਹੀਂ ਤੇ ਹਾਂ ਪ੍ਰੈਸ ਕਾਨਫਰੰਸ ਚੱਲ ਰਹੀ ਹੋਊਗੀ ਤੇ ਟੀਮ ਸਾਡੀ ਵੀ ਪਹੁੰਚ ਚੁੱਕੀ ਆ ਤੇ ਬਹੁਤ ਜਲਦ ਜਾਂ ਤੇ ਪਹੁੰਚ ਗਈਆਂ ਹੋਣਗੀਆਂ ਸੋਸ਼ਲ ਮੀਡੀਆ ਤੱਕ ਖਬਰਾਂ ਸਾਡੇ ਵੀ ਤੇ ਜਾਂ ਫਿਰ ਜਲਦ ਪਹੁੰਚਾ ਦਿਆਂਗੇ ਤੁਹਾਨੂੰ ਤੇ ਅੱਜ ਹੀ ਸ਼ਾਮ ਨੂੰ ਰਾਤ ਨੂੰ ਅਵਾਰਡ ਸੈਰੇਮਨੀ ਵੀ ਆ
1: ਆਓ
0: ਠੀਕ ਆ ਜੀ ਸੋ ਕਿਹਨੂੰ ਕਿਹਨੂੰ ਮਿਲਦੇ ਅਵਾਰਡ ਕੀ ਮਿਲਦਾ ਤੇ ਤੁਸੀਂ ਵੀ ਜੇਕਰ ਮਿਲਣਾ ਵਾ ਵੇਖਣਾ ਵਾ ਤੁਸੀਂ ਪੰਕਜ ਤ੍ਰਿਪਾਠੀ ਨੂੰ ਤੇ ਰੇਖਾ ਨੂੰ ਤੇ ਬਾਕੀਆਂ ਦੇ ਮੈਨੂੰ ਨਾਂ ਨਹੀਂ ਪਤਾ ਇੱਕ ਉਹ ਹੈਗਾ ਉਹ ਭਾਊ ਜਿਹੜਾ ਉਹ ਨਹੀਂ ਆਪਣੇ ਕਿਹੜੀ ਉਹ ਫਿਲਮ ਹੀ ਲੈ ਹੁਣ ਪਹਿਲਾਂ ਫਿਲਮ ਯਾਦ ਆਊਗੀ ਤੇ ਫਿਰ ਭਾਊ ਯਾਦ ਕੰਤਾਰਾ ਕੰਤਾਰਾ ਵਾਲਾ ਭਾਊ
1: ਚਲੋ ਸਮਝ ਆ ਗਈ ਨਾ ਸਾਰੇ ਸਹੀ ਸਹੀ ਲਾ ਲਓ ਸਮਝ ਆ ਗਈ ਨਾ ਸਾਰਿਆਂ ਨੂੰ
0: ਮੈਂ ਮਤਲਬ ਫਿਲਮ ਮੇਰੇ ਨਾ ਪਤਾ ਨਹੀਂ ਕੀ ਗੱਲ ਬੜੀ ਭੁੰਗ ਜੇ ਪੈ ਜਾਂਦੇ ਦਿਮਾਗ 'ਚ ਕਈ ਵਾਰੀ ਜਦੋਂ ਇੱਦਾਂ ਗੱਲ ਕਰੀਦੀ ਮਤਲਬ ਦਿਮਾਗ 'ਚ ਮੰਨ ਲਓ ਹੁਣ ਇੱਦਾਂ ਦੀ ਗੱਲ ਕਰਨੇ ਆ ਫੋਟੋ ਜਸੋਵਾਲ ਸਾਹਿਬ ਦੀ ਘੁੰਮੀ ਜਾਊਗੀ ਨਾ ਕੰਤਾਰਾ ਦਾ ਆਈ ਜਾਊਗਾ ਕੁਛ ਇੱਕ
1: ਜਸੋਵਾਲ ਸਾਹਿਬ ਤੇ ਕੰਤਾਰਾ
0: ਨਹੀਂ ਮਤਲਬ ਵੈਸੇ ਹੀ ਮਤਲਬ ਕਿੰਨਾ ਕੁਛ ਹੀ ਐਵੇਂ ਦਿਮਾਗ 'ਚ ਪਤਾ ਇੱਕੋ ਦਮ ਆ ਜਾਂਦਾ
1: ਨਾ
0: ਫਿਰ ਉਹ ਸਮਝ ਨਹੀਂ ਲੱਗਦੀ ਵੀ ਆਹ ਕਿਉਂ ਆਇਆ ਤੇ ਆਹ ਕੌਣ ਸੀ ਤੇ ਫਿਲਮ ਦਾ ਨਾਂ ਕੀ ਸੀ ਤੇ ਬੰਦੇ ਦਾ ਨਾਂ ਕੀ ਆ ਚਲੋ ਖੈਰ ਹੁਣ ਤੇ ਆਪਣਾ ਇੰਨਾ ਕੁ ਹੋ ਗਿਆ ਵੀ ਜਿਹੜੇ ਸੁਣਨ ਵਾਲੇ ਉਹ
1: ਆਪੇ ਸਮਝ ਜਾਂਦੇ ਨੇ
0: ਨਾ ਇਸ ਕਰਕੇ ਆਪਾਂ ਬਹੁਤਾ ਦਿਮਾਗ ਤੇ ਪ੍ਰੈਸ਼ਰ ਨਹੀਂ ਪਾਈਦਾ ਤੇ ਆਪੇ ਸਮਝੋ ਉਹਦੀ ਇੱਕ ਇਸੇ ਤਰ੍ਹਾਂ ਦੀ ਇੱਕ ਫਿਲਮ ਵੀ ਆ ਆਪੇ ਸਮਝੋ ਉਹਦੀ ਕਿਉਂਕਿ ਇਹਦੇ ਵਿੱਚ ਸਾਈਨ ਲੈਂਗੁਏਜ ਦੀ ਗੱਲਬਾਤ ਹੋਊਗੀ ਤੇ ਕਿਆ ਖੂਬ ਹੋਊਗੀ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਵਾ ਬੋਲ ਭਾਵੇਂ ਨਾ ਬੋਲ ਸੋ ਰਿਦਮ ਬੋਇਜ਼ ਦੀ ਅਗਲੀ ਜਿਹੜੀ ਪੀੜ੍ਹੀ ਆ ਉਹ ਹੁਣ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਐਂਟਰੀ ਮਾਰੂਗੀ ਇਸ ਫਿਲਮ ਦੇ ਜ਼ਰੀਏ ਤੇ ਇਹ ਜਿਹੜਾ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਤੇ ਫਿਰ ਬਾਕੀ ਕੱਲ੍ਹ ਦੇ ਦਿਨ ਗੱਲਬਾਤਾਂ ਕਰਾਂਗੇ ਵੀ ਕਿੱਦਾਂ ਤੁਹਾਨੂੰ ਲੱਗਾ ਤੇ ਟ੍ਰੇਲਰ ਤੋਂ ਪਹਿਲਾਂ ਤੇ ਕੀ ਕਹਿਣਾ ਆਪਾਂ ਤਾਂ ਕਹਾਂਗੇ ਵੀ ਵਧੀਆ ਬਾਕੀ ਤੁਸੀਂ ਦੱਸਿਓ ਕੱਲ੍ਹ ਵੇਖ ਕੇ ਤੇ ਬਟਵਾਰਾ ਫਿਲਮ ਇਹ ਕੱਲ੍ਹ ਰਿਲੀਜ਼ ਹੋ ਜਾਣੀ ਜੀ ਤੁਹਾਡੇ ਪਸੰਦੀਦਾ ਸ਼ਬਾਨਾ ਆਜ਼ਮੀ ਆ ਰਹੇ ਨੇ ਇਹਦੇ 'ਚ ਤੇ ਆਪਣਾ ਸਨੀ ਦਿਓਲ ਹਾਂਜੀ ਸਨੀ ਦਿਓਲ ਦੇ ਨਾਲ ਇੰਟਰਵਿਊ ਆਪਾਂ ਜਿਹੜੀ ਕੀਤੀ ਆ ਉਹ ਤੁਸੀਂ ਜ਼ਰੂਰ ਸੁਣ ਲਿਓ ਤੇ ਆਪਣਾ ਮਿਰਜ਼ਾਪੁਰ ਵੀ 4 ਤਰੀਕ ਨੂੰ ਆ ਰਹੀ ਹੈ ਤੇ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਆ ਰਹੀ ਹੈ ਅਵਾਰਾਪਨ ਪਹਿਲੀ ਵੇਖੀ ਤੁਸੀਂ ਅਵਾਰਾਪਨ
1: ਅਵਾਰਾਪਨ I don't know.
0: ਤੁਸੀਂ ਕਿਹੜੀ ਛੱਡੀ ਹੁੰਦੀ ਹੈ
1: ਤਾਂ ਦੇਖ ਨਹੀਂ I don't know ਦੇਖੀ ਹੋਊਗੀ ਮੇਰੀ ਸਟੋਰੀ ਲਾਈਨ ਦੱਸੋ ਮੈਂ ਫਿਰ ਮੈਨੂੰ ਯਾਦ ਆ ਜਾਊਗਾ ਵੀ ਹਾਂ
0: ਮੈਂ ਤਾਂ ਆਪਣੇ ਵੇਖੀ ਅਵਾਰਾਪਨ 2 ਆਈ ਆ ਹੁਣ ਇਹ ਕੱਲ ਰਿਲੀਜ਼ ਹੋਣੀ ਇਮਰਾਨ ਹਾਸ਼ਮੀ ਦੀ ਆ
1: ਓਕੇ
0: ਤੇ ਕੱਲ ਰਿਲੀਜ਼ ਹੋਣੀ ਆ ਵੈਸੇ ਵੀ ਜਿੱਦਾਂ ਦਾ ਹੀ ਰੋ ਬੰਦਾ ਸੁਣ ਕੇ ਮਨਾ ਨਹੀਂ ਮੈਂ ਬੰਦਾ ਸੁਣ ਕੇ ਮਨਾ ਕਰ ਦਿੰਦਾ ਵੀ ਨਹੀਂ ਮੈਂ ਪਰ ਉਹ ਤਾਂ ਠੀਕ ਬਣਾਉਂਦਾ ਵੈ
1: ਰੀਸੈਂਟ ਰੀਸੈਂਟ ਤਾਂ ਮੈਂ ਇੱਕ ਦੇਖੀ ਉੱਤਰ ਦਾ ਪੁੱਤਰ ਨੈੱਟਫਲਿਕਸ ਤੇ ਉੱਤਰ ਦਾ ਪੁੱਤਰ ਅਨੂ ਕਪੂਰ ਦੀ ਸੀ ਅਨੂ ਕਪੂਰ ਦੀ ਆ
0: ਕੁੱਤਰ ਦਾ ਪੁੱਤਰ
1: ਉੱਤਰ ਉੱਤਰ
0: ਉੱਤਰ
1: ਉੱਤਰ ਮੀਨਸ ਨੌਰਥ ਵਾਲਾ ਹੁੰਦਾ ਨਾ ਨੌਰਥ ਵਾਲਾ ਉਹ ਵਾਸਤੂ ਵਾਸਤੂ ਤੇ ਉਹ ਸੀਗੀ ਥੋੜ੍ਹੀ ਜਿਹੀ ਐਂਡ ਇਟਸ ਅ ਫਨੀ ਵੇ ਐਂਡ ਦੈਨ ਸਾਰੇ ਜਿਹੜੇ ਖਾਮਖਾ ਦੇ ਝਮੇਲੇ ਹੁੰਦੇ ਆ ਨਾ ਉਹਨਾਂ ਚ ਦੂਰ ਕੱਢਣ ਵਾਲੀ ਫਿਲਮ ਆ ਇਹ, ਮਸਟ ਵਾਚ ਇਸ ਜੇ ਕੋਈ ਜਣੇ ਆਪਣੇ ਆਪ ਨੂੰ ਉੱਥੇ ਅੜਿਆ ਫਸਿਆ ਮਹਿਸੂਸ ਕਰਦੇ ਹੋ, ਮਸਟ ਵਾਚ।
0: ਗੁੱਡ। ਤੇ ਯਾਰ ਡਿਗਰੀ ਕਸੂਤੀ ਡਿਗਰੀ ਇਹ ਤੇ ਰਿਲੀਜ਼ ਹੋ ਗਈ ਸੀ ਪਿਛਲੇ ਹਫ਼ਤੇ, ਜਿੱਦਾਂ ਵੇਖੀ ਆ ਉਹ ਤੁਸੀਂ ਦੱਸਿਓ ਕਿੱਦਾਂ ਦੀ ਆ। ਤੇ ਗ੍ਰੇਟ ਪੰਜਾਬ ਰੋਬਰੀ ਵੀ ਰਿਲੀਜ਼ ਹੋ ਗਈ ਸੀ ਤੇ ਕਣਕਾਂ ਦੇ ਉੱਲੇ ਵੀ ਰਿਲੀਜ਼ ਹੋ ਗਈ ਸੀ, ਤੇ ਇਹ ਤੁਸੀਂ ਜੇ ਵੇਖੀਆਂ ਨੇ ਤੇ ਇਹਨਾਂ ਬਾਰੇ ਦੱਸ ਸਕਦੇ ਹੋ, ਨਹੀਂ ਤੇ ਫਿਰ ਆਪਾਂ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਤੇ ਦੱਸ ਦਈਏ ਤੁਹਾਨੂੰ ਵੀ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ।
1: ਹਾਂਜੀ ਮੈਲਬਨ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ।
0: ਹਾਂ ਸਰ, ਆਸਟ੍ਰੇਲੀਆ ਦਾ ਇੱਕ ਖਿਡਾਰੀ ਜਿਹੜਾ ਉਹ, ਅੱਛਾ ਇੱਧਰ ਮਤਲਬ ਜਦੋਂ ਮੈਂ ਆਉਂਦਾ ਵਾਂ ਤਾਂ ਇੱਧਰ ਕਹਿੰਦੇ ਨਹੀਂ ਆ, ਅਤੇ ਉੱਧਰ ਮੈਂ ਜਾਂਦਾ ਵਾਂ ਤਾਂ ਉੱਧਰ ਕਹਿੰਦੇ ਵਾ ਵੀ ਹੋ ਗਿਆ ਵਾ, ਅਤੇ ਚਲੋ ਹਾਂ ਇੱਕ ਹੋ ਗਿਆ ਭਾਈ ਆਊਟ। ਅਤੇ ਮੈਨੂੰ ਲੱਗਦਾ ਵੀ ਇੱਕ ਔਖੇ ਜਿਹੇ ਨਾਲ ਆ ਜਿਹੜਾ ਆਊਟ ਹੋਇਆ ਵਾ, ਇੱਕ ਉਹ ਕੀ ਸੀਗਾ ਆਪਣਾ ਵੈਦਰ ਹਾਰਡ।
1: ਹਾਂ
0: ਅਤੇ ਆਪਣਾ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਮੰਮੀ ਡੈਡੀ ਦੇ ਸ਼ੌਂਕ, ਕਈਆਂ ਦੇ ਮੰਮੀ ਡੈਡੀ ਦੇ ਕ੍ਰਿਕਟ ਵੇਖਣ ਦੇ ਵੀ ਹੈਗੇ ਨੇ,
1: ਬਹੁਤ ਸਾਰੇ ਜਾਣਿਆਂ ਦੇ ਨਾ,
0: ਬਹੁਤ ਸਾਰਿਆਂ
1: ਦੇ ਫਿਲਮਾਂ ਦੇਖਣ ਦੇ, ਕਈਆਂ ਦੇ
0: ਕਬੱਡੀ ਦੇ ਕਿੰਨੇ ਭਾਪਿਆਂ ਦੇ ਸ਼ੌਂਕ, ਹਾਂ
1: ਕਬੱਡੀ ਦੇ ਕਿੰਨੇ ਸ਼ੌਂਕ ਹੁੰਦੇ। ਅੱਛਾ ਮੇਰੇ ਡੈਡ ਨੂੰ ਹਾਕੀ ਦਾ ਬਹੁਤ ਸ਼ੌਂਕ ਹੁੰਦਾ ਸੀਗਾ,
0: ਹਾਕੀ ਵੇਖਦਾ ਨਾ,
1: ਨਹੀਂ ਖਿਡਾਉਣ ਦਾ ਵੀ, ਖੇਡਣ ਦਾ ਵੀ ਖਿਡਾਉਣ। ਉਹਨਾਂ ਨੇ ਕੀ ਕਰਨਾ, ਸੰਡੇ ਵਾਲੇ ਦਿਨ ਛੱਤ ਦੇ ਉੱਤੇ ਸਾਨੂੰ ਹਾਕੀ ਖਿਡਾਉਣੀ, ਆਪ ਵੀ ਖੇਡਣੀ ਸਾਨੂੰ ਵੀ ਨਾਲ ਖਿਡਾਉਣੀ, ਮਤਲਬ ਸ਼ੌਕ ਹੋਊਗਾ ਤਾਂ ਹੀ ਉਹਨਾਂ ਨੇ ਉਧਰਲੇ ਪਾਸੇ ਜਿਹਨੂੰ ਹੁੰਦੇ ਸੀ ਆਲਵੇਜ਼, ਨਹੀਂ ਤਾਂ ਮੈਨੂੰ ਪਤਾ ਸੀਗਾ ਹਾਕੀ ਸੇਵਾ ਕਰਨ ਦਾ ਹੀ ਕੰਮ ਹੁੰਦੀ ਹੈ ਸ਼ਾਇਦ, ਬਾਅਦ ਚ ਪਤਾ ਲੱਗਿਆ ਵੀ ਅੱਛਾ ਖੇਡਣ ਦੇ ਵੀ ਕੰਮ ਹੁੰਦੀ ਜੀ।
0: ਤੇ ਸਾਡੇ ਨਾਲ ਰਿਚਰਡ ਜੀ ਨੂੰ ਕਰ ਦਈਏ ਪਹਿਲਾਂ ਵੇਲੇ, 870 ਤੁਸੀਂ ਆਉਂਦੇ ਰਹੋ ਜੀ।
1: ਸਤਿ ਸ਼੍ਰੀ ਅਕਾਲ ਰਿਚਰਡ ਜੀ।
0: ਰੇਖਾ ਦਾ ਕੀ ਹਾਲ ਆ,
2: ਰੇਖਾ
1: ਕੋ ਅਭੀ ਨਹੀਂ ਦੇਖਾ, ਵਾਹ ਵਾਹ,
0: ਇਹ ਕਿਆ ਬੋਲ ਰਹੇ ਹੋ ਮਰਾਓ ਜਾਨ,
1: ਦਿਲ ਕਿਉਂ ਮਹਿਕਾ ਰਿਹਾ ਮਹਿਕਾ ਦੀ,
0: ਆਰ ਫੋਰ ਰਿਚਰਡ ਤੇ ਆਰ ਫੋਰ ਰੇਖਾ।
1: ਓ ਯੈਸ ਰਿਚਰਡ ਜੀ, ਗੁੱਡ ਗੋ।
2: ਯੈਸ, ਉਨ ਆਖੋ ਕੀ ਮਸਤੀ ਮੇ ਮਸਤਾਨੇ ਹਜ਼ਾਰ ਹੋਏ ਤੋ ਹਮ ਯੈਸ
1: ਯੈਸ,
0: ਉਹ ਤੇ ਤੁਸੀਂ ਮੰਨ ਲਿਆ ਨਾ,
1: ਜਦ ਤੱਕ ਦੇਖਦੇ ਨਹੀਂ ਤਦ ਤੱਕ ਮੰਨਣੀ ਨਹੀਂ ਹੈ।
0: ਪਹਿਲਾਂ ਮੈਂ ਵੇਖਿਆ ਕੇਸ ਵੀ ਜਿਹਦੇ ਤੋਂ ਨਾ ਇਹ ਪਾਸਾ ਵੱਟਣ ਡਿਆ, ਪਹਿਲਾਂ ਕੋਈ ਨਾਂ ਹੈ ਇੱਦਾਂ ਦਾ ਜਿਹਦੇ ਤੇ ਪਾਸਾ ਵੱਟਦੇ, ਦੂਸਰਾ ਤੇ ਮਤਲਬ ਝਾਟੇ ਜੁੱਤੀ ਪਾਈ ਰੱਖਦੇ ਆ।
1: ਹਾਂ ਰਿਚਰਡ ਜੀ, ਰੀਜ਼ਨ ਯੂ ਡੋਨਟ ਲਾਈਕ ਹਰ,
0: ਹਾਂ ਮਤਲਬ ਕੀ ਕੀ ਰੀਜ਼ਨ ਹੈ?
2: ਨੋ ਨਥਿੰਗ ਲਾਈਕ ਦੈਟ,
0: ਇਹੋ ਜਿਹਾ ਕੀ ਮਤਲਬ, ਤੁਸੀਂ ਮਤਲਬ ਉਹਦੀ ਤੇ ਨਾਂ ਸੁਣ ਕੇ ਤੁਸੀਂ ਉਸੇ ਵੇਲੇ ਪਰੇ ਨੂੰ ਹੋ ਜਾਂਦੇ, ਤੁਸੀਂ
1: ਕੀ
0: ਸੁਣੀ ਆ ਯਾਰ?
2: ਨਹੀਂ ਮੈਂ ਆਈ ਲਿਵ ਇਨ ਰਿਐਲਿਟੀ।
0: ਮਤਲਬ ਨਹੀਂ ਹੋ ਸਕਦਾ ਉੱਥੇ ਕੁਝ?
2: ਨਹੀਂ ਮੈਂ ਆਸਮਾਨ ਕੇ ਤਾਰੇ ਮਤਲਬ
0: ਮੈਂ ਪਰੇ ਹੋ ਜਾਂਦਾ, ਮਸਲਾ ਤੇ ਤਾਂ ਜੇ ਵੀ ਜੇ ਤੁਸੀਂ ਥੁੱਕ ਕੇ ਉੱਥੇ ਖੜੇ ਰਹੋ।
1: ਆਈ ਲਾਈਕ ਦਿਸ ਟ੍ਰਿਕ, ਆਈਲ ਟ੍ਰਾਈ ਇਟ, I haven't tried, I'll try it.
0: ਗੱਲ ਸਿਰਫ

0: ਇਹੋ ਜਿਹੇ ਥਾਂ ਦੇ ਉੱਤੇ ਜ਼ਿਆਦਾ ਸਗੋਂ ਬੰਦਾ ਖੁੱਲ ਕੇ ਗੱਲ ਕਰ ਲੈਂਦਾ ਹਨਾ
1: ਐਗਜੈਕਟਲੀ ਯੂ ਨੋ
0: ਕਿਹੜੀ ਉਹਦੇ ਨਾਲ ਕਰਨੀ ਆਪਸ ਚ ਕਰਨੀ ਆ
1: ਯਾ
2: ਨਹੀਂ ਨਹੀਂ ਪਰ ਆਜ ਤੋ ਮੈਂ ਡੇਟ ਕੇ ਸਾਥ ਜਾ ਰਹਾ ਹੂੰ ਤੋ
1: ਹਾਂ ਦੈਟਸ ਵਾਈ
0: ਤਾਂ ਕਰਕੇ
1: ਤਾਈ ਹਾਂ
2: ਔਰ ਉਹ ਪ੍ਰਿਜ਼ਨ ਗਾਰਡ ਆਫਿਸਰ ਹੈ ਦਮ ਦੋਨੋਂ ਕਾ ਅੰਦਰ ਕਰ ਦੇਗੀ ਕੀ ਫਾਇਦਾ
0: ਨਹੀਂ ਫਿਰ ਠੀਕ ਆ
1: ਫਿਰ ਠੀਕ ਆ ਯੈਸ
0: ਅੱਜ ਅੱਜ ਫਿਰ ਤੁਸੀਂ ਮਤਲਬ ਅਵਾਰਡਸ ਤੇ ਜਾ ਰਹੇ ਹੋ ਡੇਟਿੰਗ ਕਰਨ ਜਾਂ
2: ਹਾਂ ਹਾਂ 8 ਆਫ ਅਸ ਗੋਇੰਗ
0: ਔਰ ਡੇ ਉੱਥੇ ਅਵਾਰਡਸ ਤੇ ਨਾ
1: ਡੇਟਿੰਗ ਗਰੁੱਪ ਤੇ ਜਾ ਰਹੇ ਹੋ ਕਿ ਡੇਟ ਤੇ ਜਾ ਰਹੇ ਹੋ
2: ਭਾਬੀ ਜਿਸਕੇ ਸਾਥ ਮੈਂ ਥਾਈ ਰੈਸਟੋਰੈਂਟ ਚਲਾਤਾ ਥਾ ਵਹਾਂ ਜੈਸਿਕਾ ਲਾਲ ਕਾ ਮਰਡਰ ਹੁਆ ਥਾ
1: ਅੱਛਾ ਅੱਛਾ ਅੱਛਾ ਅੱਛਾ
0: ਓਕੇ
1: ਨਿਊ ਦਿੱਲੀ ਹਾਂ
0: ਜਿਹੜੀ ਉਹ ਫਿਲਮ ਵੀ ਆਈ ਸੀ ਹੁਕਿਲ ਜੈਸਿਕਾ
2: ਹਾਂਜੀ ਹਾਂਜੀ
0: ਓਕੇ ਅੱਛਾ ਤੁਸੀਂ ਉਦੋਂ ਉਸ ਮਤਲਬ ਉਸ ਹੈਗੇ ਹੋ ਤੁਸੀਂ ਉਹਦੇ ਚ ਰੈਸਟੋਰੈਂਟ ਚ ਉਦੋਂ
2: ਯੈਸ ਯੈਸ ਆਈ ਵਾਸ ਦ ਕੋ-ਓਨਰ ਆਫ ਦ ਰੈਸਟੋਰੈਂਟ
0: ਓ ਓਕੇ ਓਕੇ
2: ਹਾਂ ਬਟ ਮੈਂ ਲੱਕਲੀ ਆਈ ਵਾਸ ਇਨ ਯੂਰਪ ਮੇਰੇ ਫਰੈਂਡ ਕੋ ਡੀਸੀਪੀ ਨੇ ਬੋਲਾ ਥਾ ਵੇਟਰ ਕੋ ਬੋਲ ਕੇ ਖੂਨ ਮੂਨ ਧੁਲਵਾ ਦੋ ਔਰ ਪੁਛਵਾ ਦੋ ਉਸਕੇ ਲਈ ਮੇਰੇ ਦੋਸਤ ਕੋ 10 ਸਾਲ ਤੱਕ ਕੋਰਟ ਜਾਣਾ ਪੜਾ ਹੈ
0: ਚਲੋ ਫਿਰ ਹੁੰਦੀਆਂ ਮੁਲਾਕਾਤਾਂ ਅੱਜ ਤੇ ਫਿਰ ਤੁਸੀਂ ਨੀ ਲੱਭੋਗੇ ਫਿਰ ਮੈਂ ਅੱਜ ਤੇ ਤੁਸੀਂ ਅੱਜ ਤੋਂ ਆਪ ਕੰਨੀ ਕਤਰਾ ਕੇ ਨਿਕਲੋਗੇ
2: ਨਹੀਂ ਨਹੀਂ ਐਸਾ ਕੁਛ ਨਹੀਂ ਹੈ
0: ਇਸਸੇ ਪਹਿਲੇ ਤੋ ਆਪ ਇਧਰ ਉਧਰ
2: ਕਿੰਗ ਕੀ ਤਰ੍ਹਾਂ ਘੁੰਮਤੇ
0: ਹਾਂ ਇਸਸੇ ਪਹਿਲੇ ਤੋ ਆਪ ਇਧਰ ਉਧਰ ਨੁਕਰੋ ਮੇ ਮਿਲ ਜਾਤੇ ਥੇ
1: ਨੁਕਰੋ
0: ਆਜ
1: ਨੁਕਰੋ ਮੇ
0: ਆਜ ਤੋ ਆਪ ਕੁਰਸੀਓ ਪੇ ਬਿਰਾਜਮਾਨ ਹੋ ਗਏ
2: ਨਹੀਂ ਨਹੀਂ ਨਹੀਂ ਨਥਿੰਗ ਲਾਈਕ ਦੈਟ ਨਥਿੰਗ ਲਾਈਕ ਦੈਟ
0: ਓਕੇ ਚਲੋ ਆਪਾਂ
2: ਐਂਡ ਐਂਡ ਇਟ ਇਜ਼ ਆਲ ਥੈਂਕਸ ਟੂ ਮਾਈ ਪੇਰੈਂਟਸ ਅਪਬ੍ਰਿੰਗਿੰਗ ਮੈਂ ਹਮੇਸ਼ਾ ਸੇਮ ਰਹੂੰਗਾ ਚਾਹੇ ਨੁੱਕੜ ਮੇ ਹੋ ਚਾਹੇ ਕੁਰਸੀ ਮੇ ਹੋ
1: ਰਿਜੇ ਜੀ ਡੂ ਯੂ ਹੈਵ ਐਨੀ ਮੈਮਰੀਜ਼ ਟੂ ਸ਼ੇਅਰ ਜੋ ਆਪਨੇ ਆਪਣੇ ਪੇਰੈਂਟਸ ਕੇ
2: ਮੈਨੀ ਮੈਮਰੀਜ਼ ਸੋ ਆਈ ਇਫ ਆਈ ਟਾਕ ਅਬਾਊਟ ਸੋ ਬੋਥ ਮਾਈ ਪੇਰੈਂਟਸ ਫਰਸਟ ਆਫ ਆਲ ਵੋ ਬੋਰਨ ਐਂਡ ਬ੍ਰੋਟ ਅਪ ਡਿਊਰਿੰਗ ਦ ਇੰਗਲਿਸ਼ ਰਾਜ ਐਂਡ ਦੇ ਵੈਂਟ ਟੂ ਕਨਵੈਂਟ ਸਕੂਲ ਸੋ ਉਨਕੇ ਲਈ ਕਟਿੰਗ ਯੋਰ ਨੇਲ ਐਵਰੀ ਵੀਕ ਵਾਸ ਅ ਮਸਟ ਬਿਕੋਜ਼ ਚਰਚ ਮੇ ਔਰ ਸਕੂਲ ਮੇ ਵੀ ਚੈੱਕ ਕਰਤੇ ਥੇ ਐਂਡ ਯੋਰ ਸ਼ੂਜ਼ ਹੈਜ਼ ਟੂ ਆਲਵੇਜ਼ ਬੀ ਪੋਲਿਸ਼ਡ
1: ਯੋਰ ਕਲੋਥਸ
2: ਹੈਵ ਟੂ ਬੀ ਨੀਟ ਐਂਡ ਕਲੀਨ ਯੂ ਹੈਵ ਟੂ ਟੇਕ ਅ ਸ਼ਾਵਰ ਐਵਰੀ ਮਾਰਨਿੰਗ ਨੋ ਮੈਟਰ ਵਾਟ ਐਂਡ ਆਪਣਾ ਬੈਡ ਹਮੇਸ਼ਾ ਮਤਲਬ ਤਿਆਰ ਟਾਏ ਲਗਾ ਕੇ ਜਾਣਾ ਚਾਹੀਏ ਯੂ ਜਸਟ ਕਾਂਟ ਲੀਵ ਅ ਮੈਸੀ ਬੈਡ ਆਲ ਯੋਰ ਕਲੋਥਸ ਵੁੱਡ ਬੀ ਆਇਰਨਡ ਐਂਡ ਕੈਪਟ ਔਨ ਯੋਰ ਬੈਡ ਯੂ ਹੈਵ ਟੂ ਪੁੱਟ ਇਟ ਇਨ ਯੋਰ ਚੈਸਟ ਆਫ ਡਰਾਅਰ ਇਨ ਯੋਰ ਕਬਰਡ ਸੋ ਇਟ ਸਾਰੀ ਚੀਜ਼ ਐਂਡ ਮੇਰੇ ਮੋਮ ਡੈਡ ਬਹੁਤ ਫੈਸ਼ਨੇਬਲ ਥੇ ਬਿਕੋਜ਼ ਦੇ ਬੋਥ ਵਾਂਟਡ ਟੂ ਬੀ ਫਿਲਮ ਸਟਾਰ
1: ਐਂਡ ਦੈਟਸ ਵਾਈ ਵੀ ਆਰ ਆਫਰਿੰਗ ਰੇਖਾ ਜੀ
2: ਨਹੀਂ ਰੇਖਾ ਜੀ ਸੇ ਤੋ ਬਹੁਤ ਬੜੀ ਹੈ ਮੋਮ
1: ਕਰ ਸਕਦੇ ਜੋ ਅੱਜ ਆ ਰਹੇ
0: ਦੇਖੋ ਇਹ ਰਿਚਰਡ ਜੀ ਇਹ ਸਾਡਾ ਤਰੀਕਾ ਹੈ ਪ੍ਰਮੋਸ਼ਨ ਕਰਨ ਦਾ ਰੇਖਾ ਜੀ ਆਏ ਨੇ ਤੁਹਾਡੇ ਸ਼ਹਿਰ ਆਏ ਤੁਸੀਂ ਉਹਨਾਂ ਨੂੰ ਵੇਖਣ ਜਾਓ $15 ਦੀ ਟਿਕਟ ਆ ਤੇ ਜੇ ਤੁਸੀਂ ਸਟੂਡੈਂਟ ਹੋ
2: ਅਮੇਜ਼ਿੰਗ ਕਿ ਮਿੱਤੂ ਨੇ ਇਤਨਾ ਅਮੇਜ਼ਿੰਗ ਟਿਕਟ ਪ੍ਰਾਈਸ ਰੱਖਾ $15 ਫੋਰ ਐਵਰੀਵਨ ਕੈਨ ਅਫੋਰਡ ਇਟ
0: ਹੋਰ ਕੀ $15 ਚ ਕੀ ਮਿਲਦਾ ਹੈ
1: ਯੈਸ $15 ਛੋਲੇ ਭਟੂਰਿਆਂ ਦੀ ਪਲੇਟ ਨਹੀਂ ਮਿਲਦੀ
0: ਹਾਂ ਨਹੀਂ ਸਹੀ ਗੱਲ ਹੈ
1: ਟਰੂ
0: $15 ਚ ਤੇ ਕੁਲਚਾ ਮਿਲ ਰਿਹਾ ਇੱਕ
1: ਟਰੂ ਦਾ ਛੋਲੇ ਲੱਗ ਲੈਣੇ ਮੈਂ
0: ਉੱਥੇ ਇੰਨੇ ਨੇ ਸਟਾਰ ਵੀ ਲੈਣੇ ਯੂ ਕਚੂਚਲੀ ਰਾਈਟ ਪੰਦਰਾਂ ਕੀ ਹੁੰਦੇ ਦੱਸ ਅੱਜ ਕੱਲ ਉਹ ਵੀ ਅੱਜ ਕੱਲ ਦੇ ਦੌਰ ਚ
1: ਯਾ ਇੱਕ 10 ਦਾ ਨੋਟ ਇੱਕ 5 ਦਾ ਨੋਟ ਇੱਕ ਨੀਲਾ ਨੋਟ ਇੱਕ ਗੁਲਾਬੀ ਨੋਟ ਦੱਸੋ
0: ਕਿਉਂ ਰਿਚਰ ਜੀ ਹਾਂਜੀ ਹਾਂ ਪਹੁੰਚੋ ਤੁਸੀਂ ਵੀ ਉੱਥੇ ਵੇਖੋ ਜਾ ਕੇ ਤੁਸੀਂ
1: ਯੈਸ
0: ਹਾਥੀ ਦੇ ਲਾਗੋਂ ਦੀ ਲੰਘਣਾ ਰੇਖਾ ਨੇ
2: ਔਰ ਦੂਸਰਾ ਇੱਕ ਹੋਰ ਚੀਜ਼ ਮੈਂ ਆਪਣੇ ਮਮ ਡੈਡ ਕੇ ਬਾਰੇ ਮੈਂ ਐਡ ਕਰਨਾ ਚਾਹੂੰਗਾ ਦੈਟ ਦੇ ਵੁੱਡ ਆਲਵੇਜ਼ ਐਡਰੈਸ ਐਵਰੀਵਨ ਬਾਈ ਦੇ ਨੇਮ ਐਂਡ ਆਲਵੇਜ਼ ਪੁੱਟ ਜੀ ਟੂ ਇਟ ਐਂਡ ਦੇ ਵੁੱਡ ਆਲਵੇਜ਼

0: ਬਹੁਤ ਵਧੀਆ
1: ਯੈਸ ਯੂ ਨੋ ਰਿਚਰ ਜੀ ਸੋਰੀ ਟੂ ਕੱਟ ਯੂ ਆਫ ਦਿਸ ਵਨ ਆਈ ਲਰਨ ਟੂ ਸੇ ਜੀ ਫਰੋਮ ਰੇਡੀਓ ਹਾਂਜੀ ਐਂਡ ਸਪੈਸ਼ਲੀ ਫਰੋਮ ਰਣਜੋਤ ਜੀ ਯੂ ਨੋ ਵੈਨ ਆਈ ਕੇਮ ਫਸਟ ਟਾਈਮ ਆਈ ਕੇਮ ਟੂ ਰੇਡੀਓ ਨਾ ਦੈਨ ਐਵਰੀਬਡੀ ਸਟਾਰਟ ਕਾਲਿੰਗ ਮੀ ਨੋਨੀਆ ਜੀ ਐਂਡ ਦੈਨ ਆਈ ਸਟਾਰਟ ਕਾਲਿੰਗ ਐਵਰੀ ਯੰਗਰ ਵਨ ਐਜ ਵੈਲ ਯੂ ਨੋ ਵਿਸ਼ਾਲ ਐਨੀ ਵਨ ਵਿਸ਼ਾਲ ਜੀ ਆਈ ਸਟਿਲ ਕਾਲ ਆਲ ਕੀਪ ਦੈਟ ਥਿੰਗ ਯੈਟ ਯੂ ਨੋ ਆਲ ਕਾਲ
0: ਇਹ ਸੌਖਾ ਹੁੰਦਾ ਨਾ ਇਹ 'ਚ ਸਾਰਾ ਕੁਛ ਆ ਜਾਂਦਾ ਅਗਲੇ ਦੇ ਰਿਸਪੈਕਟ ਤੇ ਹੈ ਹੀ ਹੈ ਤੁਹਾਡੇ ਲਈ ਬੁਲਾਉਣਾ ਵੀ ਸੌਖਾ
1: ਸੌਖਾ ਹੋ ਜਾਂਦਾ ਯੈਸ
0: ਹਾਂ ਉਹ ਗੋਰਿਆਂ ਵਾਲਾ ਆਪਾਂ ਨਹੀਂ ਕਰ ਸਕਦੇ
2: My parents
1: That's really said, nice.
2: respecting you. So they believe that your belief should be in one God and your religion should be humanity. There is nothing above that.
1: Yes.
2: Mm. Yeah. And wo, to wo mere mom dad ke bane bahut hi mujhe pasand tha and they were very happy go lucky. I've never seen my parents fight ever.
1: Ah.
2: I've never seen them raise their voice ever, which is
1: this is very unusual for us. ਪਰ ਫਿਰ ਵੀ ਇੱਕ ਅੱਧੀ ਗੱਲ ਤੋਂ ਇੱਕੋ ਗੱਲ ਤਾਂ ਹੁੰਦੀ ਸੀ ਜਿਹੜੀ ਮੈਂ ਸ਼ੇਅਰ ਕੀਤੀ ਸੀਗੀ ਨਾ ਉਹ ਇੱਕੋ ਗੱਲ ਤਾਂ ਹੁੰਦਾ ਸੀ ਮਸਲਾ ਤੁਸੀਂ ਕਿੰਨੀ ਵਾਰੀ ਤੁਹਾਨੂੰ ਕਿਹਾ ਅਸੀਂ ਇਹ ਗੱਲ ਨਹੀਂ ਕੀਤੀ ਤਾਂ ਤੁਸੀਂ ਕਿਉਂ ਨਹੀਂ ਮੰਨਦੇ
2: ਔਰ ਮੇਰੇ ਮੋਮ ਡੈਡ ਸਪੋਰਟਸ ਮੇ ਬਹੁਤ ਅੱਛੇ ਸੀ ਸੋ ਐਵਰੀਥਿੰਗ ਦੈਟ ਵੀ ਲਰਨ ਵਾਸ ਥਰੂ ਸੋ ਮਾਈ ਮੋਮ ਟੋਟ ਮੀ ਹਾਊ ਟੂ ਸਵਿਮ ਐਟ ਅ ਵੈਰੀ ਯੰਗ ਏਜ
0: ਓਕੇ
2: ਐਂਡ ਮਾਈ ਡੈਡ ਵਾਸ ਅ ਐਕਸਲੈਂਟ ਬਾਕਸਰ ਐਂਡ ਈਵਨ ਦੋ ਆਈ ਰਿਪ੍ਰੈਜ਼ੈਂਟਡ ਇੰਡੀਆ ਐਂਡ ਆਲ ਦੈਟ ਆਈ ਕੁਡ ਨਾਟ ਟੱਚ ਮਾਈ ਫਾਦਰਸ ਨੋਜ਼ ਮਤਲਬ ਹੀ ਵਾਸ ਸੋ ਗੁੱਡ ਇਨ ਬਾਕਸਿੰਗ ਸੋ ਗੁੱਡ ਟਿਲ ਐਵਰੀ ਏਜ ਸੋ ਹਮ ਸਭ ਭਾਈਓ ਕੋ ਨੇ ਮਤਲਬ ਸਪੋਰਟਸ because we all went to the same school actually so we all sports was compulsory and tidiness was very compulsory subah sab khidkiyan khulne parde khulne bistar tie karne there's a laundry basket in your room you have to put all your dirty clothes in the laundry basket
1: so
2: wo sab cheez jo amazing and khana you have to eat on the dining table you can't eat on the sofa or anywhere else aur abhi to sab log kahin pe bhi khate hain including me I otherwise we always had to sit on the dining table there was no excuse
0: good
2: so bas yahi sab cheez hai aur church jaane hi jana tha to which I still follow and my mom and dad would greet everyone as per their religion sastikal adab namaste those kind of things
1: that's how we got Richard ji or
0: ਚਲੋ ਠੀਕ ਹੈ ਜੀ
1: ਮਿਲਦੇ
0: ਪੰਜ ਕਦਸ
1: Have a nice day, Richard ji.
0: Thank you. Raj Kharana ji kehnde ne ki tusi Rishabh Shetty di gal kar rahe ho. Haan, bas ohi mere aun nahi diya. Dhyan de vich. Te thank you, Rampal Jindal ji. Good morning bhejde ne. Te Baljeet ji kehnde ne ki satkar pari sat sri akal sona visat gal baat. Kehnde ki mere nana ji radio de bahut shaukeen si. Asi unhan da radio saam ke rakhya hoya. Mammiyan de gusse da karan unhan di thakan si. Is gal da ehsaas hun ho rhya. Haan, sahi gal hai. Sade kehnde kasora saab hamesha chadra kurta paunde si. Te sanu bahut vadhiya lagda. Jadon itthe vi aun ta unhan da pehrawa ohi rehnda va. Sanu kade ni aukha laga. ਅਤੇ ਕਿਸੇ ਉੱਤੇ ਚੀਜ਼ ਥੋਪ ਕੇ ਖੁਸ਼ੀ ਨਹੀਂ ਮਿਲਦੀ ਜਿਉਂ ਅਤੇ ਜਿਉਣ ਦਿਓ ਸਭ ਦੇ ਲਾਮੇ ਸਲਾਮਤ ਰਹਿਣ ਧੰਨਵਾਦ
1: ਗੁੱਡ
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਨੂਨੀਆ ਜੀ ਅਤੇ ਸਰਦਾਰ ਸਾਹਿਬ ਬਹੁਤ ਸੋਹਣਾ ਵਿਸ਼ਾ ਹਮੇਸ਼ਾ ਵਾਂਗੂ ਅਤੇ ਮੇਰੇ ਡੈਡੀ ਦੇ ਦੋ ਸ਼ੌਂਕ ਸੀ ਇੱਕ ਤਾਂ ਉਹਨਾਂ ਦਾ ਦ ਟ੍ਰਿਬਿਊਨ ਪੜ੍ਹਨਾ ਸਾਰਾ ਦਿਨ ਅਤੇ ਪਹਿਲੇ ਪੇਜ ਤੋਂ ਲੈ ਕੇ ਆਖਰੀ ਪੇਜ ਤੱਕ ਓਕੇ ਅਤੇ ਦੂਸਰਾ ਉਹਨਾਂ ਨੂੰ ਰੋਟੀ ਖਾ ਕੇ ਖੰਡ ਬੂਰਾ ਜਾਂ ਸ਼ੱਕਰ ਘਿਓ ਜ਼ਰੂਰ ਖਾਣਾ ਹੁੰਦਾ ਸੀ ਉਹਨਾਂ ਨੇ
1: ਅਤੇ
0: ਮੰਮੀ ਨੂੰ ਸਾਰਾ ਦਿਨ ਪਾਠ ਕਰਨ ਦੀ ਚੰਗੀ ਆਦਤ ਸੀ ਅਤੇ ਉਹ ਵੀ ਸਾਰੀਆਂ ਸਵੇਰ ਅਤੇ ਸ਼ਾਮ ਵਾਲੀਆਂ ਬਾਣੀਆਂ ਪੜ੍ਹ ਕੇ ਹੀ ਕੰਮ ਕਰਦੇ ਸੀ।
1: ਧੰਨਵਾਦ।
0: ਇਹ ਵੇਖ ਲਓ, ਇਹ ਸਾਡੇ ਸਾਰੇ ਪੁਰਾਣੇ ਬਜ਼ੁਰਗਾਂ ਦੀਆਂ, ਇਹ ਸਾਰੀਆਂ ਰਲਦੀਆਂ ਮਿਲਦੀਆਂ ਨੇ।
1: ਐਗਜੈਕਟਲੀ ਸਾਰੇ ਇੱਕ ਗੱਲ ਦੇਖੋ ਨਾ, ਸਾਰਿਆਂ ਦਾ ਇੱਕ ਕੋਈ ਨਾ ਕੋਈ ਕੰਸਿਸਟੈਂਸੀ ਜਦੋਂ ਅਸੀਂ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਦੇ ਵਿੱਚ, ਅਸੀਂ ਆਪਣੀ ਲਾਈਫ ਵੇ ਵੇ ਈਜ਼ੀ ਕਰ ਲੈਂਦੇ ਹਾਂ ਇੱਕ ਹਰ ਚੀਜ਼। ਜਿੱਦਾਂ ਹੁਣ ਨਿਊਜ਼ ਪੇਪਰ ਦੀ ਉਹਨਾਂ ਨੇ ਕਹੀ ਹੈ, ਆਈ ਰਿਮੈਂਬਰ ਮੇਰੀ ਮੇਰੀ ਮੰਮ ਔਰ ਮੇਰੀ ਬੇਟੀ, ਛੋਟੀ ਬੇਟੀ ਨਾ, ਉਹਨੂੰ ਪੜ੍ਹਨ ਦਾ ਮੈਨੂੰ ਲੱਗਦਾ ਸੀਗਾ ਉਹਨੂੰ ਕੋਈ ਸ਼ੌਕ ਸ਼ੂਕ ਨਹੀਂ ਹੈਗਾ, ਪਰ ਉਹਨੂੰ ਜਦੋਂ ਦੇਖਣਾ ਆ ਜਿਹੜੀਆਂ ਅਪ ਟੂ ਡੇਟ ਨਿਊਜ਼ ਹੁੰਦੀਆਂ ਨੇ ਨਾ, ਉਹ ਆ ਕੇ ਇੰਟਰੋਡਿਊਸ ਕਰਾਉਂਦੀ ਹੈ ਕਿ ਦਿਸ ਇਜ਼ ਹੈਪਨਿੰਗ, ਦੈਟ ਇਜ਼ ਹੈਪਨਿੰਗ, ਯੂ ਨੋ। ਅਤੇ ਮੈਂ ਸੋਚਿਆ ਯਾਰ, ਹਾਓ ਕਮ ਸ਼ੀਜ਼, ਹੋਰ ਸਾਰੀਆਂ ਚੀਜ਼ਾਂ ਜਿਹਨੂੰ ਇੰਨਾ ਨਹੀਂ ਹੁੰਦਾ, ਇਹਨਾਂ ਚੀਜ਼ਾਂ 'ਚ ਕੀ ਹੈ? ਦੈਨ ਆਈ ਰੀਅਲਾਈਜ਼, ਯੈਸ, ਮਾਈ ਮੰਮ
0: ਬਜ਼ੁਰਗਾਂ 'ਚ
1: ਐਵਰੀ ਡੇ ਉਹਨਾਂ ਨੇ ਜਦ ਤੱਕ ਪੂਰਾ ਨਿਊਜ਼ ਪੇਪਰ ਪੜ੍ਹ ਨਹੀਂ ਨਾ ਲੈਣਾ ਹੈਗਾ ਸ਼ਾਮ ਦੁਪਹਿਰ ਨੂੰ ਚਾਹ ਦੇ ਟਾਈਮ ਤੱਕ, ਉਹਨਾਂ ਫਿਰ ਡਿਨਰ ਨਹੀਂ ਸੀ ਬਣਦਾ ਹੁੰਦਾ, ਡਿਨਰ ਤਾਂ ਹੀ ਬਣੂਗਾ ਜੇ ਚਾਹ ਅਖਬਾਰ ਪੂਰੀ ਪੜ੍ਹੀ ਜਾਊਗੀ।
0: ਪੜ੍ਹ ਲਈ ਅਤੇ ਧੰਨਵਾਦ ਪਰਮਿੰਦਰ ਜੀ। ਕਹਿੰਦੇ ਨੋਨੀਆਂ ਜੀ ਅਤੇ ਪਲੱਸ ਟੋਪਿਕ ਦੋ ਬਹੁਤ ਸੋਹਣੇ ਅਤੇ ਸੁਹਾਗਾ, ਥੈਂਕ ਯੂ ਜੀ।
1: ਥੈਂਕ ਯੂ ਜੀ
0: ਅਤੇ ਥੈਂਕ ਯੂ ਅਤੇ ਆਪਣਾ, ਹਾਂਜੀ ਬਿਲਕੁਲ ਜੀ, ਮਿਹਰਬਾਨੀ ਤੁਹਾਡੀ। ਅਤੇ ਕਰਨ ਜੀ ਕਹਿੰਦੇ ਨੇ ਕਿ ਇੱਕ ਵਾਰੀ ਰੀਡ ਪਲੀਜ਼। ਓਕੇ, ਸਵਾਦ ਲਿਆਤਾ ਕਹਿੰਦੇ ਅੱਜ ਵੀਰੇ ਜੀ, ਆਈ ਫੈਲਟ ਲਾਈਕ ਬੈਠਕ ਵਿੱਚ ਹੀ ਬੈਠ ਕੇ ਜਾ ਕੇ ਨਜ਼ਾਰੇ ਲੈ ਲਏ, ਅਤੇ ਸਹੀ ਗੱਲ ਆ। ਅਤੇ ਵੀਰਾ ਜੀ ਕਹਿੰਦੇ ਗਿਆਨ ਤਾਂ ਰੁਲਦਾ ਫਿਰ ਰਿਹਾ, ਸਾਡੇ ਜੋਗਾ ਐਪੀਸੋਡ ਕਰ ਦਿਉ ਕਦੇ, ਦੋ ਬੁੱਧਵਾਰ ਬਾਅਦ ਵੀ ਅੱਜ। ਅੱਛਾ, ਇਹ ਕੱਲ੍ਹ ਦਾ ਮੈਸੇਜ ਹੀ ਲੈ ਦੱਸਿਆ, ਕਮਾਲ ਹੋ ਗਿਆ। ਇੱਕ ਵਾਰ ਕਹਿੰਦੇ ਨੇ ਕਿ ਰੀਡ ਕਰ ਦਿਓ, ਹੋਰ ਮਿਲ ਗਈ, ਹੋਰ ਮਿਲ ਗਈ ਰਿਜਨ ਜੀ ਨੂੰ ਹੈ ਇਹ, ਮਤਲਬ ਲਿਖਿਆ ਤਾਂ ਇਹਨਾਂ ਨੇ ਸਾਦਾ ਹੀ ਆ, ਪਰ ਮਤਲਬ ਇਹਨਾਂ ਦਾ
1: ਐਕਸਪ੍ਰੈਸ਼ਨ ਅਸੀਂ ਪਾਇਆ,
0: ਮੈਂ ਦੱਸ ਰਿਹਾ ਵੀ ਇਹਨਾਂ ਇਦਾਂ ਆਹ ਚੀਜ਼ ਇਹਨਾਂ ਕਹਿਣ ਦਾ ਮਤਲਬ ਹੈ ਨਾ। ਅਤੇ ਰੇਡੀਓ ਸੁਣ ਰਹੇ ਨੇ ਨਾਲ, ਅਤੇ ਲੇਟਰ ਕਹਿੰਦੇ ਕਿ ਫੋਨ 'ਤੇ ਡਿਸਕਸ ਕਰੋਂਗੇ ਪਰਸਨਲੀ। ਯਾਰ ਬੜਾ ਬੜਾ ਦੁੱਖ ਹੁੰਦਾ ਹੈ, ਮਤਲਬ ਆਹ ਵੀ ਮੈਂ ਮਤਲਬ ਦੱਸ ਰਿਹਾ ਇਹਨਾਂ ਦੇ ਹਾਵ ਭਾਵ ਦੱਸ ਰਿਹਾ, ਮਤਲਬ ਉਹ ਚੀਜ਼ ਕਈ ਹਰ ਇੱਕ ਬੰਦਾ ਲਿਖ ਨਹੀਂ ਸਕਦਾ, ਹਰ ਇੱਕ
1: ਚੀਜ਼
0: ਜਜ਼ਬਾਤ ਹੀ ਹੁੰਦੇ ਨੇ ਉਹ ਜਿਹੜੇ।
1: ਇੱਕ ਹੋਰ ਮੈਨੂੰ ਜਦੋਂ ਸਾਰਿਆਂ ਨੇ ਹੁਣ ਗੱਲਾਂ ਕਰਦੇ, ਮੈਨੂੰ ਯਾਦ ਆ ਗਈ, ਮੇਰੇ ਨਾ ਦਾਦਾ ਜੀ ਨੂੰ ਫਿਲਮਾਂ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਸਮਹਾਓ ਮਤਲਬ ਇੱਕ ਵਾਰੀ ਜਦੋਂ ਉਹਨਾਂ ਨੇ ਮਤਲਬ ਫਿਲਮਾਂ ਦੀ ਟੀਵੀ ਦਾ ਉਹਨਾਂ ਨੂੰ ਟੀਵੀ ਦਾ ਫਿਲਮਾਂ ਦਾ ਉਹਨਾਂ ਨੂੰ ਸ਼ੌਂਕ ਰਿਹਾ, ਪਾਠ ਪੂਜਾ ਅਲੱਗ, ਪਰ ਜਿਹੜਾ ਦਿਨ ਦੇ ਟਾਈਮ ਟੀਵੀ ਨਿਊਜ਼ ਇੰਟਰਟੇਨਮੈਂਟ ਵਾਲਾ ਨਾ, ਉਹਦਾ ਉਹਨਾਂ ਦਾ ਕੰਸਿਸਟੈਂਟ ਸੀਗਾ। ਉਹਨਾਂ ਨੇ ਟੀਵੀ ਨਿਊਜ਼ ਜ਼ਰੂਰ ਦੇਖਣੀਆਂ ਨੇ, ਫਿਰ ਟੀਵੀ 'ਚ ਉਹਨਾਂ ਦਾ ਇੱਕ ਸਭ ਤੋਂ ਲੇਟ ਵਾਲਾ ਸੀਗਾ ਉਹ ਅਲਫ ਲੈਲਾ, ਉਹ ਉਹਨਾਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਗਾ।
0: ਚਿਤਰਾ ਵੇਂਦੇ ਵੇਂਦੇ ਪਰ ਮੂੰਹ ਕਰ ਲੈਂਦੇ ਹੁੰਦੇ,
1: ਨਹੀਂ ਉਹ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਚਿਤਰਾਹਾਰ ਚੱਲਦੇ ਨੇ, ਨਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਨਿਆਣੇ ਕੋਲ ਬੈਠੇ ਨੇ, ਵੀ ਇਹਨੂੰ ਪਤਾ ਕਰ ਦਿਓ ਜਾਂ ਆਪ ਬਾਹਰ ਚਲੇ ਜਾਓ ਜਾਂ ਰਿਮੋਟ ਨੂੰ ਆ ਕੇ ਬੰਦ ਹੀ ਕਰ ਦਿਓ।
0: ਸਾਡੇ ਕਹਿੰਦੇ ਨਹੀਂ ਚਿੱਤਰਾ ਨਹੀਂ ਹੈ, ਛਿੱਤਰਾ ਆ ਰਿਹਾ,
1: ਚਿੱਤਰਾ ਆ ਰਿਹਾ ਸਹੀ ਹੈ।
0: ਮੇਰੇ ਨਾਨੀ ਸੱਸ ਨੂੰ ਕਹਿੰਦੇ ਤਿਆਰ ਹੋਣ ਦਾ ਤਾਂ ਬਹੁਤ ਸ਼ੌਂਕ ਹੈ, ਰੁਮਾਲ ਪਰਸ ਸੁਰਮਾ ਪਾਉਣ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਤੇ ਅਸੀਂ ਸ਼ੀ ਇਜ਼ ਨੀਅਰਲੀ 99 ਬਟ ਸ਼ੌਂਕ ਕਹਿੰਦੇ ਕਿ ਅਜੇ ਵੀ ਪੂਰੇ ਨੇ।
1: ਆਪਣੇ ਆਪ ਨੂੰ ਜਦ ਤੱਕ ਤੁਸੀਂ ਪ੍ਰੈਜ਼ੈਂਟ ਕਰਨ ਦੀ ਤੁਹਾਡੇ ਚ ਫਾਇਰ ਹੈ ਨਾ, ਯੂ ਆਰ ਤੁਹਾਡੇ ਚ ਲਾਈਵਲੀਹੁੱਡ ਹੈਗਾ,
0: ਉਹ ਆਮ ਬੰਦੇ ਨਾਲੋਂ ਕੋਈ 4 ਸਾਲ
1: ਵਾਧੀ ਸੋਹਣੇ ਤਰੀਕੇ ਨਾਲ ਕੱਢਦੇ ਨੇ ਇਹਨੂੰ ਤੰਦਰੁਸਤ, ਕਿਉਂਕਿ ਜਿਹਨੂੰ ਪਾਉਣ ਲਾਉਣ ਦਾ ਸ਼ੌਕ ਹੋਊ ਨਾ ਉਹਨੂੰ ਇਹ ਵੀ ਹੋਊਗਾ ਕਿ ਮੇਰੀ ਦੇਸ਼ ਸੋਹਣੀ ਰਵੇ, ਮੇਰੀ ਦੇਹ ਤੰਦਰੁਸਤ ਰਵੇ, ਫਿਰ ਉਹ ਇਫੈਕਟ ਜਿਹੜਾ ਨਾ ਉਹ ਤੁਹਾਨੂੰ ਤੁਹਾਡੀ ਸਿਹਤ ਤੇ ਵੀ ਜਾਂਦਾ, ਔਰ ਸਿਹਤ ਜਦੋਂ ਸਹੀ ਆ ਤਾਂ ਸਭ ਕੁਝ ਸਹੀ ਆ। ਐਂਡ ਦੈਨ ਇੱਕ ਹੋਰ ਅਰਜੇ ਮੇਰੇ ਨਾ, ਅਸੀਂ ਫਿਲਮ ਦੇਖਦੇ ਪਏ ਸੀਗੇ, ਮੈਂ ਛੋਟੀ ਜਿਹੀ ਹੋਊਂਗੀ, ਸਕੂਲ ਹਜੇ ਸ਼ੁਰੂ ਨਹੀਂ ਸੀ ਹੋਇਆ, ਮੈਂ ਬਾਈ ਜੀ ਨੂੰ ਪੁੱਛਿਆ ਇੱਦਾਂ ਹੀ ਨਾ, ਮੈਂ ਉਹਨਾਂ ਦੀ ਗੋਦੀ 'ਚ ਬੈਠੀ ਹਾਂ, ਉਹਨਾਂ ਉਹ ਟੀਵੀ ਦੇਖ ਰਹੇ ਨੇ, ਮੈਂ ਉਹਨਾਂ ਦੀ ਗੋਦੀ 'ਚ ਬੈਠ ਕੇ ਉਹਨਾਂ ਦੀ ਦਾੜੀ ਨਾਲ ਖੇਡ ਰਹੀ ਹਾਂ। ਬਾਈ ਜੀ, ਹਾਂਜੀ, ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ? ਨਾ ਫੇਵਰੇਟ ਹੀਰੋਇਨ ਕਿਹੜੀ ਹੈ?
0: ਅੱਛਾ,
1: ਉਹਨਾਂ ਕਹਿੰਦੇ ਨਰਗਿਸ। ਹਾਂ, ਮੈਂ ਕਿਹਾ ਤੁਹਾਡੀ ਫਿਲਮ ਕਿਹੜੀ ਹੈ? ਕਹਿੰਦੇ ਭਾਈ ਜਦ ਨਰਗਿਸ ਆ ਤਾਂ ਫਿਰ ਮਦਰ ਇੰਡੀਆ ਹੀ ਹੋਊਗੀ।
0: ਅੱਛਾ,
1: ਫਿਰ ਅਗਲਾ ਕੁਐਸਚਨ ਮੈਂ ਕੀਤਾ, ਤੁਸੀਂ ਕਿੰਨੀ ਵਾਰੀ ਦੇਖੀ ਹੈ?
0: ਕੌਣ, ਨਰਗਿਸ?
1: ਨਰਗਿਸ ਫਿਲਮ, ਨਹੀਂ ਮਦਰ ਇੰਡੀਆ ਫਿਲਮ, ਮਦਰ ਇੰਡੀਆ ਫਿਲਮ। ਕਹਿੰਦੇ ਉਦੋਂ ਜਦੋਂ ਫਿਲਮ ਲੱਗੀ ਹੋਈ ਸੀ ਨਾ, ਉਦੋਂ ਤੁਸੀਂ ਸਿਨੇਮਾ ਬਣਾਉਂਦੇ ਪਏ ਸੀਗੇ, ਕਹਿੰਦੇ ਜਦੋਂ ਸਿਨੇਮੇ 'ਚ ਬਸ ਉੱਤੇ ਦੇਖਦੇ ਦੇਖਦੇ ਥਕਾਨ ਲੱਗ ਜਾ, ਅੱਖ ਲੱਗ ਜਾਂਦੀ ਸੀ, ਕਹਿੰਦੇ ਉਦੋਂ ਉੱਠ ਕੇ ਘਰ ਨੂੰ ਆ ਜਾਈਦਾ ਸੀ, ਪਤਾ ਹੀ ਨਹੀਂ ਕਿੰਨੀ ਵਾਰੀ ਦੇਖੀ ਆ।
0: ਅੱਛਾ, ਉੱਥੇ ਵੇਂਦੇ ਰਹਿਣਾ, ਓਕੇ, ਫਿਰ ਤਾਂ ਹੀ ਇੰਨਾ ਚੱਲ ਲੱਗਾ ਸਿਨੇਮਾ ਨੂੰ, ਓਕੇ।
1: ਮੇਰੀ ਦਾਦੀ ਨੂੰ ਵੀ ਸ਼ੌਕ ਸੀ ਬਹੁਤ ਕੱਪੜਿਆਂ ਦਾ, ਮੇਰੇ ਦਾਦਾ ਜੀ ਨੂੰ ਬਿਲਕੁਲ ਸ਼ੌਕ ਨਹੀਂ ਸੀਗਾ। ਮੇਰੀ ਦਾਦੀ ਜੀ ਨਾ ਖਿੱਝ ਜਾਂਦੇ ਹੁੰਦੇ ਸੀਗੇ ਕਿ ਤੁਸੀਂ ਜਦੋਂ ਕੰਮ ਕਰਦੇ ਹੋ ਕਫ਼ ਉੱਤੇ ਕਰ ਲਿਆ ਕਰੋ, ਕਫ਼ ਗੰਦੇ ਤਾਂ ਨਾ ਹੋਣ, ਉਹਨਾਂ ਨੂੰ ਕੋਈ ਬੋਦਰੀ, ਉਹਨਾਂ ਨੇ ਕੰਮ ਕਰਨਾ, ਕੰਮ ਬਸ ਕੰਮ ਕਰਨਾ ਉੱਦਾਂ ਹੀ ਤਰੀਕੇ। ਔਰ ਮੇਰੀ ਦਾਦੀ ਜੀ ਇੱਦਾਂ ਸੀਗੇ ਕਿ ਉਹਨਾਂ ਨੇ ਆਪਣਾ ਸੂਟ ਵੀ ਨਾ, ਜਦੋਂ ਪ੍ਰੈਸਾਂ ਇੰਨੀਆਂ ਕਾਮਨ ਨਹੀਂ ਸੀਗੀਆਂ, ਉਹਨਾਂ ਨੇ ਚੁੰਨੀ ਸੂਟ ਗੱਦੇ ਥੱਲੇ ਨਾ ਤੈਅ ਮਾਰ ਕੇ ਸੋਹਣਾ ਜਿਹਾ ਰੱਖ ਦੇਣੇ ਤਾਂ ਕਿ ਉੱਤੇ ਪ੍ਰੈਸ਼ਰ ਦੇ ਨਾਲ ਪ੍ਰੈਸ ਹੋ ਜਾਣਗੇ। ਹਾਂ, ਜਦੋਂ ਕਹਿੰਦੇ ਮੈਂ ਬਾਹਰ ਜਾ ਕੇ ਪਾਉਣੇ ਤਾਂ ਐਟਲੀਸਟ ਬਲ ਤਾਂ ਨਹੀਂ ਹੋਣਗੇ ਕੱਪੜਿਆਂ ਦੇ ਵਿੱਚ।
0: ਉਦੋਂ ਏਦਾਂ ਹੁੰਦਾ ਸੀ, ਉਦੋਂ ਕਈ ਕੋਲਾ ਪਾ ਕੇ ਵੀ ਥਾਲੀ ਥਾਲੀ ਚ ਉਹਦੇ ਨਾਲ ਮਾੜਾ ਮਾੜਾ ਮੋਟਾ ਜਿਹਾ ਉਹਦੇ ਨਾਲ ਵੱਟ ਕੱਢ ਦਿੰਦੇ, ਪਰ ਥੋੜੇ ਬਹੁਤ ਵੱਟਾਂ ਦਾ ਕੋਈ ਏਡਾ ਉਹ ਨਹੀਂ ਹੁੰਦਾ। ਅੱਜ ਕੱਲ ਤੇ ਹੁਣ ਜ਼ਿਆਦਾ ਹੋ ਗਿਆ ਨਾ ਵੀ ਬਿਲਕੁਲ
1: ਜਨਰੇਸ਼ਨ ਜਿਹੜੇ ਨਾ ਇੱਕ ਤਿਆਰ ਹੋਣ ਦੇ ਵਿੱਚ ਉਹ ਲੈਂਦੇ ਹੁੰਦੇ ਸੀਗੇ, ਪ੍ਰਾਈਡ ਮਹਿਸੂਸ ਕਰਦੇ ਸੀ ਕਿ ਨਹੀਂ ਅਸੀਂ ਆਪਣੇ ਨੂੰ ਪ੍ਰੈਜ਼ੈਂਟ ਵਧੀਆ ਤਰੀਕੇ ਨਾਲ ਕਰਨਾ ਆ।
0: ਫਰਕ ਵੀ ਬੜਾ ਹੈ ਨਾ, ਵੇਖੋ ਘਰ ਰਹਿਣਾ ਤੇ ਤਿਆਰ ਹੋਣਾ ਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ। ਅੱਜ ਕੱਲ ਆਪਾਂ ਲਗਭਗ ਘਰ ਵੀ ਉਦਾਂ ਦੇ ਹੀ ਤਿਆਰ ਜਿਹੇ ਹੋਏ ਫਿਰਦੇ ਹਾਂ ਤੇ ਬਾਹਰ ਵੀ ਆਪਾਂ ਮਤਲਬ ਸਾਨੂੰ ਕਈ ਵਾਰੀ ਇਹ ਸਮਝ ਨਹੀਂ ਆਉਂਦੀ ਵੀ ਆਹ ਹੁਣ ਇਹੋ ਕੱਪੜੇ ਜਿਹੜੇ ਇਹੋ ਹੀ ਬਾਹਰ ਪਾ ਕੇ ਜਾਵਾਂਗੇ, ਇਹ ਸੋਚੀਦਾ ਵੀ ਉਹ ਵੀ ਵਾਂਡਾ ਹੀ ਆ, ਵੀ ਵਾਂਡਾ ਹੀ ਆ। ਬਾਹਰ ਅੰਦਰ ਜਾਣੇ ਸੂਟ ਪਾਉਣਾ ਉਹ ਕਈ ਵਾਰੀ ਸਸਤਾ ਹੁੰਦਾ।
1: ਜਿਦਾਂ ਮੇਰੇ ਡੈਡ ਕਦੇ ਨੀ ਸੀ ਸਾਨੂੰ ਅਲਾਓ ਕਰਦੇ ਕਿ ਅਸੀਂ ਚੱਪਲ ਪਾ ਕੇ ਘਰੋਂ ਬਾਹਰ ਨਿਕਲ ਜਾਈਏ। ਚੱਪਲ ਮਤਲਬ ਉਦੋਂ ਹੀ ਪਾਉਣੀ ਹੈ ਜਦੋਂ ਨਾਈਟ ਸੂਟ ਪਾ ਲਿਆ, ਨਹੀਂ ਤਾਂ ਪੂਰੇ ਦਿਨ 'ਚ ਤੁਸੀਂ ਚੱਪਲ ਨਹੀਂ ਪਾ ਸਕਦੇ ਅੰਟਿਲ ਅਨਲੈਸ ਯੂ ਆਰ ਸਿੱਕ। ਤੁਹਾਨੂੰ ਹਮੇਸ਼ਾ ਬੰਦ ਬੂਟ ਪਾਏ ਹੋਣੇ ਚਾਹੀਦੇ ਨੇ।
0: ਅੱਛਾ,
1: ਘਰ ਤੋਂ ਬਾਹਰ ਜਾਣਾ ਤਾਂ ਤੁਹਾਡੇ ਪ੍ਰੋਪਰ ਤੁਹਾਡੇ ਕੱਪੜੇ ਹੋਣ, ਪ੍ਰੋਪਰ ਤੁਹਾਡੇ ਵਾਲ ਬਣੇ ਹੋਣ, ਬੰਦ ਬੂਟ ਹੋਣ, ਤਾਂ ਤੁਸੀਂ ਘਰੋਂ ਬਾਹਰ ਜਾ ਸਕਦੇ ਹੋ।
0: ਉੱਥੋਂ ਪਤਾ ਵੀ ਲੱਗਦਾ ਹੈ ਨਾ ਵੀ ਕਿੰਨਾ ਦਾ ਜਾਣਾ,
1: ਹਾਂ ਖੇਡਣਾ ਆ ਜਾਂ ਕੁਛ ਵੀ ਕਰਨਾ, ਸਕੂਲ ਜਾਣ ਲੱਗਦਾ। ਐਜ ਰਿਚਰਡ ਜੀ ਸੈਡ ਨਾ, ਐਵਰੀ ਮੰਡੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਨਹੁੰ ਚੈੱਕ ਕਰਨੇ ਹੁੰਦੇ ਸੀਗੇ, ਐਂਡ ਦੈਨ ਪੋਲਿਸ਼ ਸ਼ੂਜ਼ ਪੋਲਿਸ਼ ਹੈਗੇ ਆ ਜਾਂ ਨਹੀਂ ਹੈਗੇ। ਅੱਛਾ, ਕਿਸੇ ਨੂੰ ਹੋਰ ਵੀ ਯਾਦ ਹੋਊਗਾ ਕਿ ਜਿਹਨਾਂ ਦੇ ਘਰੇ ਹੁੰਦੀ ਹੋਊਗੀ ਨਾ ਪੋਲਿਸ਼ ਵਧੀਆ ਤਰੀਕੇ ਨਾਲ, ਉਹਨਾਂ ਨੂੰ ਪਤਾ ਹੋਊਗਾ। ਅੱਛਾ, ਪਹਿਲਾਂ ਕੀ ਹੁੰਦਾ ਸੀ ਅਰਜੇ, ਪੋਲਿਸ਼ ਕਰਨੀ ਹੈ ਨਾ ਸ਼ੂਜ਼, ਪੋਲਿਸ਼ ਕਰਕੇ ਫਿਰ ਇੱਕ ਕਰੀਮ ਵੀ ਆਉਂਦੀ ਸੀ ਜਿਹਨੂੰ ਉਹਨਾਂ ਨੂੰ ਲੈਦਰ ਕੰਡੀਸ਼ਨਰ ਕਿਹਾ ਜਾਂਦਾ ਹੁੰਦਾ ਸੀ, ਉਹ ਚਿੱਟੀ ਜਿਹੀ ਹੁੰਦੀ ਸੀ, ਉਹ ਲਾ ਕੇ ਫਿਰ ਉਹਨਾਂ ਨਾਲ ਚਮਕਾ ਕੇ ਸ਼ੀਸ਼ੇ ਵਾਂਗੂ ਚਮਕਦੇ ਹੁੰਦੇ ਸੀ ਬੂਟ।
0: ਉਹ ਪਹਿਲਾਂ ਲਾਉਂਦੇ ਸੀਗੇ,
1: ਪਹਿਲਾਂ ਲਾਉਂਦੇ ਸੀਗੇ, ਬਾਅਦ
0: ਪਹਿਲਾਂ ਲਾਉਂਦੇ ਸੀ,
1: ਪਹਿਲਾਂ ਲਾਉਂਦੇ ਸੀ,
0: ਪਹਿਲਾਂ ਲਾ ਕੇ ਫਿਰ ਉੱਤੇ ਪੋਲਿਸ਼, ਪਹਿਲਾਂ ਉਹਦੇ ਨਾਲ ਉਹ ਉੱਤੇ ਮਲਣੀ ਸਾਰੇ ਹੈਨਾ, ਉਹ ਲੈਦਰ ਨੂੰ ਸੌਫਟ ਕਰ ਦਿੰਦੇ ਸੀ, ਫਿਰ ਉਹਦੇ ਉੱਤੇ ਪੋਲਿਸ਼ ਕਰਦੇ। ਹੁਣ ਤਾਂ ਉਹ ਸ਼ੌਂਕ ਨਹੀਂ ਰਹੇ ਵੈਸੇ ਨਾ, ਅੱਜ ਕੱਲ ਹੁਣ ਆਪਾਂ ਇੱਥੇ ਬੂਟ ਕਈ ਕਰਨ ਬਈ ਦਾ ਮਜ਼ਾ ਹੀ ਨਹੀਂ ਆਉਂਦਾ ਹੁਣ ਤੇ
1: ਨਾ, ਉੱਥੋਂ ਸਮਾਨ ਸਾਰਾ ਮਿਲਦਾ ਹੈ, ਬੱਚੇ ਤਾਂ ਅੱਜ ਕੱਲ ਬੋਦਰ ਹੀ ਨਹੀਂ ਕਰਦੇ ਹੈਗੇ।
0: ਮੈਂ ਇੱਕ ਦੋ ਵਾਰੀ ਨਿਵੀਆ ਵੀ ਲਾ ਕੇ ਵੇਖੀ ਉਹ ਗੱਲ।
1: ਅੱਛਾ, ਇੱਕ ਹੋਰ ਚੀਜ਼ ਹੁੰਦੀ ਸੀ ਫਿਰ ਉਹਨਾਂ ਨੂੰ ਜੁੱਤੇ ਨੂੰ ਗੋਡਿਆਂ ਚ ਫੜ ਕੇ ਨਾ ਕੋਈ ਕੱਪੜਾ ਲੈ ਕੇ ਉਹਨੂੰ ਕੱਪੜੇ ਨਾਲ ਸਾਈਡ ਸਾਈਡ ਤੋਂ ਪੋਲਿਸ਼ ਕਰਨਾ ਵੀ, ਹੁਣ ਜਿਹੜਾ ਬ੍ਰਸ਼ ਨਾਲ ਰਹਿ ਗਈ ਹੈ ਨਾ ਕਮੀ, ਇਹਦੇ ਨਾਲ ਪੂਰੀ ਹੋਊਗੀ।
0: ਸਹੀ ਗੱਲ,
1: ਉਹ ਵਾਲੇ ਸ਼ੌਂਕ ਅੱਜ ਕੱਲ ਆਈ ਥਿੰਕ ਪਤਾ ਨੀ ਬਿਜ਼ੀ ਟੂ ਮਚ ਹੋ ਗਏ ਨੇ ਲੋਕੀ,
0: ਜੁੱਤੀਆਂ ਨੇ ਇੰਨੀਆਂ ਜੁੱਤੀਆਂ ਧੋਣ ਦਾ ਰੱਖਣ ਦਾ ਥਾਂ ਨੀ ਬੰਦੇ ਕੋਲ ਬਚਦਾ ਘਰ ਦੇ ਵਿੱਚ, ਉਹਨੂੰ ਸਾਫ਼ ਸੁਥਰੀ ਕੀ ਕਰਨਾ, ਉਦਾਂ ਹੀ ਗੰਦੇ ਗੁੰਦੇ ਜੇ ਪਾਈ ਫਿਰਦੇ ਸਾਰੇ। ਜਿਹਨੂੰ ਵੈਸੇ ਸ਼ੌਂਕ ਹੈ ਉਹਨੂੰ ਸ਼ੌਂਕ ਹੈ, ਉਹਨੇ ਪੂਰਾ ਚਮਕਾ ਕੇ ਰੱਖਣਾ।
1: ਵਨ ਥਿੰਗ ਆਈ ਮਸਟ ਰਿਕੁਐਸਟ ਟੂ ਐਵਰੀਵਨ, ਜਿਹੜਾ ਵੀ ਰੇਡੀਓ ਸੁਣ ਰਿਹਾ ਜਾਂ ਉਹਨਾਂ ਦੇ ਬੱਚੇ ਨੇ ਆਸੇ ਪਾਸੇ ਆ ਕੋਈ ਵੀ, ਪਲੀਜ਼ ਅਸੀਂ ਜਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਨਾ, ਅਸੀਂ ਆਪਣੇ ਆਪ ਨੂੰ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ, ਅਸੀਂ ਸਿਰਫ ਆਪਣੇ ਆਪ ਨੂੰ ਨਹੀਂ ਰਿਪ੍ਰੈਜੈਂਟ ਕਰਦੇ, ਆਪਣੀ ਕਮਿਊਨਿਟੀ ਨੂੰ ਵੀ ਰਿਪ੍ਰੈਜੈਂਟ ਕਰਦੇ ਹਾਂ। ਤੋ ਕਾਇੰਡਲੀ ਕੋਸ਼ਿਸ਼ ਕਰਿਆ ਕਰੋ ਕਿ ਘਰੋਂ ਬਾਹਰ ਜਦੋਂ ਨਿਕਲੋ ਨਾ, ਸ਼ੋਪਿੰਗ ਸੈਂਟਰ ਵਗੈਰਾ 'ਚ ਯੰਗਸਟਰਸ ਨੇ, ਮੈਂ ਬੱਚੇ ਬਹੁਤ ਦੇਖਦੀ ਹਾਂ, ਸਲਿੱਪਰਸ ਪਾ ਕੇ ਨਿਕਲੇ ਹੁੰਦੇ ਨੇ, ਯੂਨੋ ਚੱਪਲ ਪਾ ਕੇ ਨਿਕਲੇ ਹੁੰਦੇ ਨੇ, ਪਲੀਜ਼ ਡੋਂਟ ਡੂ ਦੈਟ।
0: ਰਿਵਾਜ ਹੈ ਅੱਜ ਕੱਲ੍ਹ ਕਰੋਕਸ ਪਾ ਕੇ ਬਾਜ਼ਾਰ ਜਾਣਾ।
1: ਕਰੋਕਸ ਨਹੀਂ, ਉਹ ਜਿਹੜੀ ਘਰ ਵਾਲੀ ਘਸੀ ਜੀ ਚੱਪਲ ਹੁੰਦੀ ਆ, ਉਹ ਵਾਲੀ
0: ਜੰਜੀਰ
1: ਪੰਜਾਬੀ ਚ ਸਾਰੇ ਪਤਾ ਕੀ ਕਹਿੰਦੇ, ਪੈਲ ਦੀ ਚੱਪਲ,
0: ਸਾਂਝ ਕੌਰ ਦਾ ਅੱਜ ਜਨਮ ਦਿਨ ਹੈ, ਪਲੀਜ਼ ਵਿਸ਼ ਕਰ ਦਿਓ ਹੈਪੀ

0: You. Hip hip.
1: Hooray.
0: Hip hip.
1: Hooray.
0: Hip hip.
1: Hanji.
0: Hanji. Yes. ਸਾਂਝ ਕੌਰ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਂਝ ਕੌਰ ਦੇ ਮੰਮ, ਡੈਡ, ਸਾਰੀ ਫੈਮਿਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਆਸ, ਉਮੀਦ, ਅਰਦਾਸ ਇਹੀ ਹੈ ਕਿ ਸਾਂਝ ਕੌਰ ਦਾ ਜਨਮ ਦਿਨ ਬਹੁਤ ਸੋਹਣਾ ਮਨੇ, ਔਰ ਇਹ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਸਾਂਝ ਕੌਰ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ, ਬਹੁਤ ਸਾਰੀਆਂ ਤੰਦਰੁਸਤੀਆਂ ਲੈ ਕੇ ਆਉਣ, ਔਰ ਸਾਂਝ ਕੌਰ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ, ਔਰ ਚੰਗੇ ਚੰਗੇ ਉਹਨਾਂ ਦੇ ਦੋਸਤ ਬਣਦੇ ਰਹਿਣ। ਇਹੀ ਸਾਡੀ ਤਹਿ ਦਿਲ ਤੋਂ ਅਰਦਾਸ ਆ ਫਰੋਮ ਰੇਡੀਓ ਹਾਂਜੀ 1674 AM।
1: ਬਹੁਤ ਬਹੁਤ ਮੁਬਾਰਕਾਂ ਜੀ, ਬੜੀ ਦਾਨੀ ਜੀ, ਬੜੀ ਪਿਆਰੀ ਜੀ, ਸਿਆਣੀ ਜੀ ਲੱਗਣ ਡਈ ਆ, ਤੇ ਧੰਨਵਾਦ, ਬਹੁਤ ਬਹੁਤ ਵਧਾਈਆਂ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨੂਨੀਆ ਜੀ ਦੀ ਗੱਲ ਸੁਣ ਕੇ ਪਤਾ ਲੱਗਿਆ ਪਹਿਲੇ ਟਾਈਮ ਦੇ ਵਿੱਚ ਮੂਵੀਜ਼ ਇੰਨੇ ਇੰਨੇ ਦਿਨ ਕਿਉਂ ਲੱਗੀ ਰਹਿੰਦੀ ਸੀ, ਕਿਉਂਕਿ ਨੂਨੀਆ ਜੀ ਦੇ ਦਾਦਾ ਜੀ ਪੂਰੀ ਮੂਵੀ ਨਹੀਂ ਦੇਖਦੇ ਸੀ। ਗੱਲ ਇਹਨਾਂ ਨੂੰ ਵੀ ਬੜੀ ਔੜਦੀ ਆ, ਮਤਲਬ
0: ਤੁਹਾਡੇ
1: ਕੋਲੋਂ ਇਜਾਜ਼ਤ ਹੁਣ, ਤੇ ਹੱਸਦੇ ਖੇਡਦੇ ਰਹੋ, ਇਹਨਾਂ ਸੋਹਣੀਆਂ ਸੋਹਣੀਆਂ ਯਾਦਾਂ ਨੂੰ ਤੁਸੀਂ ਸੰਜੋ ਕੇ ਰੱਖੋ, ਬੜੇ ਸਾਡੇ ਕੰਮ ਆਉਂਦੀਆਂ ਨੇ ਟਾਈਮ ਟੂ ਟਾਈਮ, ਤੁਹਾਨੂੰ ਪਤਾ ਲੱਗਦਾ ਕਈ ਵਾਰੀ ਤੁਸੀਂ ਇੱਦਾਂ ਯਾਦ ਕਰਦੇ ਹੋ ਤੇ ਤੁਹਾਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਵੀ ਤੁਹਾਡੇ 'ਚ ਉਹ ਚੀਜ਼ ਕਿੱਥੋਂ ਆਈ ਸੀ,
0: ਕਿੱਥੋਂ ਆਈ,
1: ਇਹ ਵੀ ਚੀਜ਼ਾਂ ਤੁਹਾਨੂੰ ਸਮਝ ਆ ਜਾਂਦੀਆਂ ਨੇ। ਤੇ ਜਦੋਂ ਆਪਾਂ ਕਿਸੇ ਦੀ ਪਸੰਦ ਨਾ ਪਸੰਦ ਆਪਾਂ ਸਮਝ ਲੈਂਦੇ ਹਾਂ ਤੇ ਉਹਨੂੰ ਖੁਸ਼ ਕਰਨ ਦੇ ਸਾਡੇ ਕੋਲ 36 ਢੰਗ ਤਰੀਕੇ ਨਵੇਂ ਲੱਭ ਜਾਂਦੇ ਆ।
0: ਸੋ ਟਰੂ,
1: ਠੀਕ ਆ, ਨਹੀਂ ਤੇ ਫਿਰ ਅਸੀਂ ਆਪਣੇ ਤਰੀਕੇ ਦੇ ਮੁਤਾਬਿਕ ਇਹ ਨਾ ਇੱਦਾਂ ਵਾ, ਜਿੱਦਾਂ ਮੰਨ ਲਓ ਬੱਚੇ ਦਾ ਜਨਮ ਦਿਨ ਹੈ, ਤੁਸੀਂ ਉਹਨੂੰ ਉਹ ਖਿਡੌਣਾ ਲੈ ਕੇ ਦੇ ਰਹੇ ਹੋ ਜਿਹੜਾ ਤੁਹਾਡੀ ਪਸੰਦ ਦਾ, ਉਹ ਨਹੀਂ ਜਿਹੜਾ ਬੱਚੇ ਦੀ ਪਸੰਦ ਦਾ, ਸੋ ਇਹ ਇੱਦਾਂ ਦੀ ਚੀਜ਼ ਹੈ, ਤੁਸੀਂ ਫਿਰ ਉਸ ਹਿਸਾਬ ਦੇ ਨਾਲ ਉਹਦੇ ਨਾਲ ਵਿਚਰਦੇ ਹੋ ਤੇ ਉਹਨਾਂ ਨੂੰ ਉਹ ਖੁਸ਼ੀ ਦਿੰਦੀਆਂ ਨੇ ਉਹ ਚੀਜ਼ਾਂ। ਤੇ ਅੱਜ ਅੱਛਾ, ਆਸਟ੍ਰੇਲੀਆ ਦਾ ਇੱਕ ਓਵਰ ਆਊਟ ਹੋ ਗਿਆ ਜੇ ਵੀ, ਤੇ ਦੋ ਆਊਟ ਹੋ ਗਏ, ਟ੍ਰੈਵਿਸ ਹੈਡ ਵੀ ਆਊਟ ਹੋ ਗਿਆ, ਤੇ ਸਕੋਰ ਹਲੇ ਬਣੀ ਆ 55, ਤੇ ਆਪਾਂ ਤੁਹਾਡੇ ਨਾਲ 12 ਵਜੇ ਸਾਂਝ ਪਾ ਰਹੇ ਹਾਂ। ਜੇ ਰਿਪੀਟ ਸੁਣ ਰਹੇ ਹੋਗੇ ਤੇ ਉਦੋਂ ਨੂੰ ਹੋ ਸਕਦਾ ਵਾ ਵੀ ਹੋਰ ਕੁਛ ਸਮੀਕਰਨ ਹੋਣ। AFL ਤੇ ਜਾਂਦੇ ਜਾਂਦੇ ਝਾਤੀ ਮਾਰੀ, ਤੇ ਕੱਲ੍ਹ ਦੇ ਦਿਨ ਤੋਂ ਹੁਣ 23ਵਾਂ ਰਾਊਂਡ ਸ਼ੁਰੂ ਹੋਣਾ ਵਾ, ਫਰੀਮੈਂਟਲ ਤੇ ਐਡੀਲੇਟ ਕਰੋ ਦਾ ਮੈਚ ਹੋਣਾ ਵਾ, ਵੈਸਟਰਨ ਬੁਲਡੋਗ ਤੇ ਕਾਰਲਟਨ ਦਾ, ਅਸੈਂਡਨ ਤੇ ਸਿਡਨੀ ਸਵਾਨ ਦਾ, ਰਿਚਮੰਡ ਤੇ ਸੇਂਟ ਕਿਲਡਾ ਤੇ ਹੌਥਨ ਤੇ ਕੋਲਿੰਗਵੁੱਡ। ਸੋ ਇਹ ਮੈਚ ਨੇ ਇਸ ਹਫ਼ਤੇ ਦੇ, ਬਾਕੀ ਕੱਲ੍ਹ ਤੁਹਾਡੇ ਨਾਲ ਬਾਕੀ ਦੀਆਂ ਜਾਣਕਾਰੀਆਂ ਸਾਂਝੀਆਂ ਕਰ ਦਿਆਂਗੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ
0: ਹਾਂਜੀ 1674 AM।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਸਹੁਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: This station is now the ultimate power in the universe.
2: Radio Haji 1674.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
8: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
8: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 13 ਅਗਸਤ ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਬਰਤਾਨੀਆ ਯੂਰਪ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਅਤੇ ਯੂਰਪ ਦੇ ਲੋਕਾਂ ਨੇ ਕਰੀਬ 30 ਸਾਲ ਬਾਅਦ ਸ਼ਾਨਦਾਰ ਸੂਰਜ ਗ੍ਰਹਿਣ ਦੇਖਿਆ ਹੈ। ਬਰਤਾਨੀਆ ਦੇ ਵਿੱਚ ਲੋਕ ਅੰਸ਼ਕ ਸੂਰਜ ਗ੍ਰਹਿਣ ਦੇਖਣ ਦੇ ਲਈ ਇਕੱਠੇ ਹੋਏ। ਦੱਸ ਦਈਏ ਕਿ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ ਕਰੀਬ 7 ਵਜੇ ਦੇ ਆਸ ਪਾਸ ਇਹ ਆਪਣੇ ਸਿਖਰ ਦੇ ਉੱਤੇ ਸੀ। ਉਸ ਵਕਤ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੇ ਚੰਨ ਅਤੇ ਸੂਰਜ ਦਾ 90% ਹਿੱਸਾ ਚੰਨ ਨੇ ਜਦੋਂ ਸੂਰਜ ਦਾ 90% ਹਿੱਸਾ ਢੱਕ ਲਿਆ ਸੀ ਉਦੋਂ ਦੇਖਿਆ। ਹਾਲਾਂਕਿ ਗ੍ਰੀਨਲੈਂਡ, ਆਈਸਲੈਂਡ ਅਤੇ ਸਪੇਨ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪੂਰਨ ਸੂਰਜ ਗ੍ਰਹਿਣ ਦੇਖਣ ਦਾ ਮੌਕਾ ਮਿਲਿਆ। ਇਹਨਾਂ ਥਾਵਾਂ ਦੇ ਉੱਤੇ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਹਨੇਰਾ ਛਾ ਗਿਆ ਸੀ ਔਰ ਇਸ ਅਦਭੁਤ ਨਜ਼ਾਰੇ ਦਾ ਆਨੰਦ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਜਰਮਨੀ ਦੇ ਹਾਰਟਨ ਸ਼ਹਿਰ 'ਚ ਤਾਂ 50 ਸਾਲ ਬਾਅਦ ਸੂਰਜ ਗ੍ਰਹਿਣ ਦੇਖਣ ਦਾ ਲੋਕਾਂ ਨੂੰ ਮੌਕਾ ਮਿਲਿਆ। ਵੈਸੇ ਦੱਸ ਦਈਏ ਕਿ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਯੂਰਪ ਦੇ ਲੋਕਾਂ ਨੇ ਇਸ ਦੀਆਂ ਵੀਡੀਓ, ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ। ਖੈਰ, ਸੂਰਜ ਗ੍ਰਹਿਣ ਨੂੰ ਲੈ ਕੇ ਭਾਰਤ ਅਤੇ ਹੋਰਨਾਂ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਰਾਏ ਮਸ਼ਵਰੇ ਰੱਖੇ ਜਾਂਦੇ ਨੇ। ਅਲੱਗ ਅਲੱਗ ਕਿਸਮ ਦੇ ਵਿਚਾਰ ਜਾਂ ਵਹਿਮ ਭਰਮ ਵੀ ਹੁੰਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਵਿਚਾਰ ਨਹੀਂ ਕੀਤਾ। ਪਰ ਸਿਹਤ ਦੇ ਨਾਲ ਜੁੜੀ ਇੱਕ ਖਬਰ ਅਗਲੀ ਸਾਂਝੀ ਕਰ ਲਈ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਨਿਰਦੇਸ਼ਕ ਟ੍ਰੈਡਰੋਸ ਗੈਬਰੀਆਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਯਾਨੀ DRC ਦੇ ਵਿੱਚ ਫੈਲਿਆ ਇਬੋਲਾ ਦਾ ਮੌਜੂਦਾ ਪ੍ਰਕੋਪ ਇਸੇ ਰਫ਼ਤਾਰ ਦੇ ਨਾਲ ਵਧਦਾ ਰਿਹਾ ਤਾਂ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਇਬੋਲਾ ਬਣ ਸਕਦਾ ਹੈ। ਟ੍ਰੈਡਰੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ 2026 ਦਾ ਇਹ ਪ੍ਰਕੋਪ ਮੌਜੂਦਾ ਰਫ਼ਤਾਰ ਦੇ ਉੱਤੇ 2014-2016 ਦੇ ਇਬੋਲਾ ਪ੍ਰਕੋਪ ਨੂੰ ਵੀ ਪਿੱਛੇ ਛੱਡ ਸਕਦਾ ਹੈ। ਉਸ ਦੌਰਾਨ ਘੱਟੋ ਘੱਟ 11,000 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਇਬੋਲਾ ਦੇ ਪ੍ਰਕੋਪ ਦੇ ਚੱਲਦਿਆਂ ਅਧਿਕਾਰਕ ਐਲਾਨ ਵੈਸੇ ਤਾਂ 15 ਮਈ ਨੂੰ ਕੀਤਾ ਗਿਆ ਸੀ, ਪਰ ਹੁਣ ਤੱਕ 4300 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ। WHO ਨੇ ਬੁੱਧਵਾਰ ਦੇ ਦਿਨ ਕਿਹਾ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਉਹ ਕਰ ਰਹੇ ਨੇ। ਹਾਲਾਂਕਿ WHO ਨੇ ਸਪਸ਼ਟ ਕੀਤਾ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਅਗਲੇ 3 ਮਹੀਨਿਆਂ 'ਚ ਬਿਮਾਰੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਏਗੀ। ਫਿਲਹਾਲ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਹੀ ਉਸ ਦੀ ਰਫ਼ਤਾਰ ਨੂੰ ਘੱਟ ਕਰਨ ਦੇ ਬਰਾਬਰ ਹੋਏਗਾ। ਦੱਸ ਦਈਏ, ਰਿਸਰਚ ਤੋਂ ਇਹ ਪਤਾ ਚੱਲਦਾ ਹੈ ਕਿ ਵਾਇਰਸ ਫਰਵਰੀ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਸੀ ਔਰ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਬੋਲਾ ਦੀ ਪਛਾਣ ਹੀ ਨਹੀਂ ਸੀ ਹੋ ਸਕੀ, ਪਰ ਹੁਣ ਪਤਾ ਲੱਗਣ ਲੱਗਿਆ। ਅਮਰੀਕੀ ਰਾਸ਼ਟਰਪਤੀ ਦਫ਼ਤਰ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਲੈਵਿਟ ਨੂੰ ਆਪਣੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਦੇ ਵਿੱਚੋਂ ਇੱਕ ਦੱਸਿਆ। ਉਹਨਾਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਉਹ ਜ਼ਿਆਦਾ ਵਕਤ ਬਿਤਾਉਣਾ ਚਾਹੁੰਦੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਲੈਵਿਟ ਆਪਣੀ ਸਿਖਰ ਲਈ ਬਾਹਰੀ ਸਲਾਹਕਾਰਾਂ ਦੇ ਵਿੱਚੋਂ ਇੱਕ ਰਹੇਗੀ। ਰਿਪਬਲਿਕਨ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਸ਼ਾਲੀ ਰਹੇਗੀ। 28 ਸਾਲ ਦੀ ਲੈਵਿਟ ਪਿਛਲੇ ਸਾਲ ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਬਣੀ ਸੀ। ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਵਿਅਕਤੀ ਵੀ ਬਣ ਚੁੱਕੀ ਸੀ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਦੀ ਥਾਂ ਅਗਲਾ ਪ੍ਰੈਸ ਸਕੱਤਰ ਕੌਣ ਹੋਏਗਾ। ਲੈਵਿਟ ਨੇ ਮਈ ਮਹੀਨੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜਨਮ ਦਿੱਤਾ ਸੀ। ਉਹਨਾਂ ਦਾ ਇੱਕ 2 ਸਾਲ ਦਾ ਬੇਟਾ ਵੀ ਹੈ। ਪਿਛਲੇ 20 ਮਹੀਨੇ ਇਸ ਦਰਮਿਆਨ ਉਹ ਮੈਟਰਨਲ ਲੀਵ ਤੋਂ ਵੀ ਵਾਪਸ ਪਰਤੇ ਸੀ। ਉਹਨਾਂ ਦੇ ਪਤੀ ਦਾ ਨਾਮ ਨਿਕੋਲਸ ਰੋਕੀ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਲੈਵਿਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦੇ ਤੌਰ 'ਤੇ ਕੰਮ ਕਰਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਮਾਂਚ ਰਿਹਾ। ਲੈਵਿਟ ਨੇ ਇਹ ਵੀ ਲਿਖਿਆ ਕਿ ਧੀ ਨੂੰ ਜਨਮ ਦੇਣ ਤੋਂ ਬਾਅਦ ਉਹ ਵਾਈਟ ਹਾਊਸ ਪਰਤਣ ਤੋਂ ਬਾਅਦ ਇਹ ਲਗਾਤਾਰ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ। ਉੱਥੇ ਈਰਾਨ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਫਰਾਂਸ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਨੂੰ ਦੁਨੀਆ ਨੂੰ ਮਨੁੱਖੀ ਅਧਿਕਾਰ ਅਤੇ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਭਾਸ਼ਣ ਦੇਣਾ ਬੰਦ ਕਰ ਦੇਣਾ ਚਾਹੀਦਾ। ਅਬਾਸ ਅਰਾਕਚੀ ਨੇ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਕਾਰਵਾਈ ਦੇ ਲਈ ਫਰਾਂਸ ਦੀ ਹਮਾਇਤ ਅਤੇ ਈਰਾਨ ਦੇ ਖਿਲਾਫ਼ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਨੀਤੀਆਂ ਨੇ ਫਰਾਂਸ ਨੂੰ ਉਸ ਉੱਚੇ ਨੈਤਿਕ ਸਥਾਨ ਤੋਂ ਪਹਿਲਾਂ ਹੀ ਹਟਾ ਦਿੱਤਾ ਹੈ ਜਿਸ ਨੂੰ ਉਹ ਆਪਣੇ ਲਈ ਮੰਨਦਾ ਸੀ। ਅਰਾਕਚੀ ਨੇ ਐਕਸ ਦੇ ਉੱਤੇ ਲਿਖਿਆ ਕਿ ਇਸ ਮਾਮਲੇ ਦੇ ਵਿੱਚ ਪਖੰਡ ਸਾਫ਼ ਨਜ਼ਰ ਆਉਂਦਾ ਹੈ, ਇਹ ਸ਼ਰਮਨਾਕ ਹੈ। ਅਰਾਕਚੀ ਦਾ ਇਹ ਬਿਆਨ ਫਰਾਂਸ ਦੀ ਵਿਦੇਸ਼ ਨੀਤੀ ਅਤੇ ਮੱਧ ਪੂਰਬ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਈਰਾਨ ਦੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਾ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਦੀ ਸਾਂਝ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ ਭਾਰਤ ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਔਰ ਇਸ ਦਰਮਿਆਨ ਹੰਗਾਮੇ ਦੀ ਭੇਟ ਚੜ੍ਹਦਾ ਰਿਹਾ। ਮੌਨਸੂਨ ਸੈਸ਼ਨ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦਾ
ਕਾਰਨ ਬਣ ਕੇ ਰੱਦ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਅੱਜ ਮਾਈਨਸ ਐਂਡ ਮਿਨਰਲਸ ਅਮੈਂਡਮੈਂਟ ਬਿੱਲ 2026 ਦੇ ਉੱਤੇ ਵਿਚਾਰ ਹੋਣਾ, ਉਸ ਨੂੰ ਵੀ ਪਾਸ ਕਰਨ ਦੀ ਪ੍ਰਕਿਰਿਆ ਅੱਜ ਦੇ ਹੀ ਦਿਨ ਹੋਏਗੀ। ਪਾਰਲੀਮੈਂਟ ਦੇ ਦੋਹਾਂ ਸਦਨਾਂ ਯਾਨੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਜ਼ਨਸ ਬਿੱਲ ਦੇ ਉੱਤੇ ਵੀ ਚਰਚਾ ਹੋਣੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਾਲ 2024-2025 ਦੇ ਲਈ 115 ਕਲਾਕਾਰਾਂ ਨੂੰ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਸਨਮਾਨ ਵੀ ਅੱਜ ਦੇ ਦਿਨ ਹੀ ਦੇਣਗੇ। ਵੈਸੇ ਹੋਰ ਵੀ ਬਹੁਤ ਕੁਝ ਭਾਰਤ ਭਰ ਦੇ ਵਿੱਚ ਹੋ ਰਿਹਾ। ਭਾਰਤ ਦੀਆਂ ਖਬਰਾਂ ਦੀ ਸਾਂਝ ਸਭ ਤੋਂ ਜ਼ਿਆਦਾ ਜ਼ਰੂਰੀ ਮੌਨਸੂਨ ਸੈਸ਼ਨ ਦੇ ਨਾਲ ਹੀ ਜੁੜੀ, ਜਿੱਥੇ ਇੱਕ ਦਿਨ ਪਹਿਲਾਂ ਬੁੱਧਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੀਟ ਪੇਪਰ ਲੀਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਉਹ ਤਿਆਰ ਨੇ। ਹਾਲਾਂਕਿ ਪੂਰਾ ਦਾ ਪੂਰਾ ਪਾਰਲੀਮੈਂਟਰੀ ਸੈਸ਼ਨ ਹੁਣ ਬੀਤ ਚੁੱਕਿਆ। ਉਧਰ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੈਅ ਸਮਾਂ ਅੱਗੇ ਵਧਾਉਣ ਦੇ ਵਾਸਤੇ ਵੀ ਤਿਆਰ ਹੈ। ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਵਿਰੋਧੀ ਧਿਰ ਦੇ ਨਾਲ ਵਿਚਾਰ ਮਸ਼ਵਰਾ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕਰਾਉਣ ਦੀ ਅਪੀਲ ਕੀਤੀ। ਲੋਕ ਸਭਾ ਦੇ ਬਾਹਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਪਹਿਰ 3 ਵਜੇ ਤੋਂ ਲੈ ਕੇ ਵੀਰਵਾਰ ਦੁਪਹਿਰ 3 ਵਜੇ ਤੱਕ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹਾਂ। ਮੈਂ ਸਦਨ ਦੇ ਵਿੱਚ ਹੀ ਬੈਠਾਂਗਾ, ਸਾਰਿਆਂ ਦੀ ਗੱਲ ਸੁਣਾਂਗਾ, ਹਰ ਇੱਕ ਮੁੱਦੇ ਦਾ ਜਵਾਬ ਦੇਵਾਂਗਾ। ਸਰਕਾਰ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। 20 ਜੁਲਾਈ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀ ਵਾਰ ਸ਼ਾਹ ਇਸ ਮੁੱਦੇ ਦੇ ਉੱਤੇ ਜਨਤਕ ਰੂਪ ਦੇ ਵਿੱਚ ਕੋਈ ਬਿਆਨ ਦੇ ਰਹੇ ਨੇ। ਹਾਲਾਂਕਿ ਵਿਰੋਧੀ ਧਿਰ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਪਹਿਲੇ ਦਿਨ ਤੋਂ ਹੀ ਗਾਇਬ ਸ਼ਾਹ। ਦਿੱਲੀ ਦੇ ਇਹਨਾਂ ਪ੍ਰਦਰਸ਼ਨਾਂ ਔਰ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਮਸਲੇ ਤੋਂ ਬਚਦੇ ਨਜ਼ਰ ਆ ਰਹੇ ਨੇ। ਇਸੇ ਕਰਕੇ ਇੱਕ ਵੀ ਦਿਨ ਉਹ ਪਾਰਲੀਮੈਂਟ ਦੇ ਵਿੱਚ ਨਜ਼ਰ ਨਹੀਂ ਆਏ। ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ 'ਚ ਨੌਜਵਾਨਾਂ ਨੇ 20 ਜੁਲਾਈ ਨੂੰ ਜਦੋਂ ਜੰਤਰ ਮੰਤਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ। ਉਦਣ ਹੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ। ਉਸੇ ਦਿਨ ਤੋਂ ਕਾਂਗਰਸ ਨੇ ਮੰਗ ਕੀਤੀ ਸੀ ਕਿ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ, ਬਹਿਸ ਹੋਵੇ। ਸਰਕਾਰ ਨੇ ਵਿਰੋਧੀ ਧਿਰਾਂ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਅਮਿਤ ਸ਼ਾਹ ਹਾਲੇ ਤੱਕ ਚੁੱਪ ਸੀ, ਪਰ ਹੁਣ ਮਾਨਸੂਨ ਸੈਸ਼ਨ ਜਦੋਂ ਖਤਮ ਹੋਣ ਜਾ ਰਿਹਾ ਤਾਂ ਸ਼ਾਹ ਨੇ ਕਿਹਾ ਕਿ ਉਹ ਇਸ ਦਾ ਜਵਾਬ ਦੇਣ ਦੇ ਲਈ ਹੁਣ ਪਾਰਲੀਮੈਂਟ 'ਚ ਜਾਣ ਵਾਸਤੇ ਤਿਆਰ ਨੇ। ਪਰ ਕਾਂਗਰਸ ਆਪਣੀ ਰਣਨੀਤੀ ਬਦਲ ਰਹੀ ਹੈ। ਕਾਂਗਰਸ ਹੁਣ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਉੱਤੇ ਬਿਆਨ ਦੇਣ, ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਹੁਣ ਅਸਤੀਫਾ ਦੇਣ। ਦੱਸ ਦਈਏ ਕਿ ਇਸ ਦਰਮਿਆਨ ਫਿਲਹਾਲ ਪਾਰਲੀਮੈਂਟਰੀ ਸੈਸ਼ਨ ਜਿਹੜਾ ਮੌਨਸੂਨ ਸੈਸ਼ਨ, ਉਹ ਬਿਨਾਂ ਕਿਸੇ ਖਾਸ ਵੱਡੇ ਫੈਸਲੇ ਤੋਂ ਹੰਗਾਮਿਆਂ ਦੀ ਭੇਂਟ ਹੀ ਚੜ੍ਹ ਗਿਆ। ਸੰਸਦ ਭਵਨ ਦੇ ਮੁੱਖ ਗੇਟ ਮਕਰ ਦੁਆਰ ਦੇ ਉੱਤੇ ਦਿਲਚਸਪ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। ਮਕਰ ਦੁਆਰ ਦੇ ਬਾਹਰ ਝਾਰਖੰਡ ਦੇ ਵਿੱਚ ਪ੍ਰਸ਼ਨ ਪੱਤਰ ਜਿਹੜਾ ਲੀਕ ਮਾਮਲਾ ਸੀ ਔਰ ਵਿਦਿਆਰਥੀਆਂ ਤੇ ਲਾਠੀਚਾਰਜ ਦੇ ਮੁੱਦੇ ਕਾਰਨ ਜਿੱਥੇ NDA ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ, ਉੱਥੇ ਦੂਸਰੇ ਪਾਸੇ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆ ਕੇ ਜਵਾਬ ਦੇਣ ਨੂੰ ਲੈ ਕੇ ਇੰਡੀਆ ਗਠਜੋੜ ਦੇ ਮੈਂਬਰ ਵੀ ਪ੍ਰਦਰਸ਼ਨ ਕਰ ਰਹੇ ਸੀ। ਜ਼ਾਹਰ ਜੀ ਗੱਲ ਹੈ ਕਿ ਦੋਹਾਂ ਧਿਰਾਂ ਦੀ ਤਰਫ ਤੋਂ ਚਾਹੇ ਉਹ ਸਰਕਾਰ ਹੈ ਚਾਹੇ ਵਿਰੋਧੀ ਧਿਰ ਹੈ, ਪ੍ਰਦਰਸ਼ਨ ਕਰਨ 'ਚ ਲੱਗੇ ਹੋਏ ਨੇ, ਪਰ ਆਮ ਲੋਕਾਂ ਦੇ ਸਵਾਲਾਂ ਨੂੰ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ। ਮਹਾਰਾਸ਼ਟਰ ਸਰਕਾਰ ਨੇ ਯਾਤਰੀਆਂ ਦੇ ਨਾਲ ਬਿਹਤਰ ਗੱਲਬਾਤ ਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮਕਸਦ ਦੇ ਨਾਲ ਸੂਬੇ ਭਰ ਦੇ ਵਿੱਚ ਜਿੰਨੇ ਵੀ ਵਪਾਰਕ ਵਾਹਨ ਨੇ ਉਹਨਾਂ ਦੇ ਚਾਲਕਾਂ ਨੂੰ ਮਰਾਠੀ ਭਾਸ਼ਾ ਦਾ ਪ੍ਰੈਕਟੀਕਲ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ। ਇਸ ਦਰਮਿਆਨ ਮਹਾਰਾਸ਼ਟਰ ਮੋਟਰ ਵਾਹਨ ਸੋਧ ਨਿਯਮ 2026 ਦੇ ਹੇਠ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨੂੰ ਹੁਣ ਸਥਾਨਕ ਭਾਸ਼ਾ ਦੇ ਵਿੱਚ ਗੱਲਬਾਤ ਕਰਨ ਦੀ ਇੱਕ ਲੋੜ ਹੋਏਗੀ। ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਐਲਾਨ ਕੀਤਾ ਕਿ 1999 ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਇਸ ਸੋਧ ਦੇ ਵਿੱਚ ਹੁਣ ਸਖ਼ਤ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ। ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ ਲਾਇਸੈਂਸ ਨੂੰ 3 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ। ਵਾਰ ਵਾਰ ਉਲੰਘਣਾ ਕਰਨ ਦੇ ਉੱਤੇ ਲਾਇਸੈਂਸ ਹਮੇਸ਼ਾ ਦੇ ਲਈ ਰੱਦ ਕੀਤੇ ਜਾਣ ਦੇ ਅਧਿਕਾਰ ਵੀ ਦਿੱਤੇ ਗਏ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵੱਲ ਆਈਏ ਤਾਂ ਆਸਟ੍ਰੇਲੀਆ ਦੇ ਵਿੱਚ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਜਾਣੇ ਗਏ ਡੇਵਿਡ ਮੈਕਬ੍ਰਾਈਡ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨਬਰਾ ਦੀ ਜੇਲ੍ਹ ਦੇ ਵਿੱਚੋਂ ਉਹ ਪੈਰੋਲ ਹਾਸਲ ਕਰਨ ਤੋਂ ਬਾਅਦ ਬਾਹਰ ਆ ਗਏ। ਦੱਸ ਦਈਏ ਕਿ ਉਹਨਾਂ ਨੂੰ ਪੈਰੋਲ ਅੱਜ ਵੀਰਵਾਰ ਦੀ ਸਵੇਰ ਵੇਲੇ ਅਟਾਰਨੀ ਜਨਰਲ ਮਿਚਲ ਰੋਲੈਂਡ ਦੀ ਤਰਫ ਤੋਂ ਦਿੱਤੀ ਗਈ। ਉਹਨਾਂ ਦੇ ਦਫ਼ਤਰੀ ਬੁਲਾਰੇ ਦੀ ਤਰਫ ਤੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ। ਸਰਕਾਰ ਨੇ ਫਿਲਹਾਲ ਇਸ ਮੁੱਦੇ ਦੇ ਉੱਤੇ ਕੋਈ ਵੀ ਖਾਸ ਟਿੱਪਣੀ ਨਹੀਂ ਕੀਤੀ ਹੈ। ਮੈਕਬ੍ਰਾਈਡ ਪਿਛਲੇ 27 ਮਹੀਨਿਆਂ ਦੀ ਨੌਨ ਪੈਰੋਲ ਸਜ਼ਾ ਕੱਟ ਰਹੇ ਸੀ। ਦੱਸ ਦਈਏ ਕਿ ਆਰਮੀ ਲਾਇਰ ਦੇ ਤੌਰ ਦੇ ਉੱਤੇ ਪਹਿਲਾਂ ਪਾਸ ਦੇ ਵਿੱਚ ਕੰਮ ਕਰ ਚੁੱਕੇ ਮੈਕਬ੍ਰਾਈਡ ਨੂੰ ਘੱਟੋ ਘੱਟ 5 ਸਾਲ ਤੇ 8 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਮਈ 2024 ਦੇ ਵਿੱਚ। ਇਸ ਦਰਮਿਆਨ ਉਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਕਿ ਅਫਗਾਨਿਸਤਾਨ ਜੰਗ ਦੇ ਨਾਲ ਜੁੜੇ ਕੁਝ ਦਸਤਾਵੇਜ਼, ਜਿਹੜੇ ਗੁਪਤ ਦਸਤਾਵੇਜ਼ ਸੀ, ਉਹ ਉਹਨਾਂ ਨੇ ਚੁਰਾਏ ਸੀ ਔਰ ਉਹਨਾਂ ਨੂੰ ਬਾਅਦ ਦੇ ਵਿੱਚ
ਪ੍ਰੈਸ ਤੱਕ ਰਿਲੀਜ਼ ਕਰ ਦਿੱਤਾ ਸੀ। ਖੁਦ ਨੂੰ ਵਿਸਲ ਬਲੋਅਰ ਦੱਸਣ ਵਾਲੇ ਮੈਕਬ੍ਰਾਈਡ ਦੇ ਉੱਤੇ ਹਾਲੇ ਵੀ ਦੋਸ਼ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਆਇਦ ਰੱਖੇ ਗਏ ਨੇ। ਸਰਕਾਰ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਜਾਂ ਅਦਾਲਤ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਮਾਫ਼ ਨਹੀਂ ਕੀਤਾ ਗਿਆ। ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਦੀ ਤਰਫ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ, ਸਵੇਰ ਵੇਲੇ ਵੀ ਤੁਹਾਡੇ ਨਾਲ ਖ਼ਬਰਾਂ ਸਾਂਝਾ ਕੀਤਾ ਸੀ ਕਿ ਆਸਟ੍ਰੇਲੀਅਨ ਲੋਕ ਜਿਹੜੇ ਘਰ ਨਹੀਂ ਲੈ ਪਾ ਰਹੇ ਨੇ ਉਹ ਸਸਤੇ ਪੁਰਾਣੇ ਚਾਹੇ ਕਿ ਘੱਟ ਮਹਿੰਗੇ ਘਰ ਹੋਣ ਉਹਨਾਂ ਦੇ ਵਿੱਚ ਵੜ ਜਾਣ ਤਾਂ ਕਿ ਪ੍ਰੋਪਰਟੀ ਮਾਰਕੀਟ 'ਚ ਦਾਖਲ ਹੋਇਆ ਜਾ ਸਕੇ। ਉਹਨਾਂ ਨੇ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਦੇ ਦਰਮਿਆਨ ਮੈਟ ਕੈਨਾਵੈਨ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਮਾਫ਼ ਕਰਨਾ ਐਂਡਰਿਊ ਬ੍ਰੈਗ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੇ ਹੋਲੀਡੇ ਮੇਕਰ ਵੀਜ਼ਾਸ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਜਦਕਿ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਨੇ ਕਿਹਾ ਕਿ ਉਹ ਆਪਣੇ ਲਿਬਰਲ ਪਾਰਟੀ ਦੇ ਸਹਿਯੋਗੀ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਨੇ। ਬਹੁਤ ਹੱਦ ਤੱਕ ਹੋਲੀਡੇ ਮੇਕਰ ਵੀਜ਼ਾ ਆਸਟ੍ਰੇਲੀਆ ਦੀ ਸਮੱਸਿਆ ਨਹੀਂ ਨੇ ਬਲਕਿ ਬੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨੇ। ਇਸ ਦਰਮਿਆਨ ਜਦੋਂ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਤੋਂ ਇਹ ਪੁੱਛਿਆ ਗਿਆ ਕਿ ਐਂਡਰਿਊ ਬ੍ਰੈਗ ਦੇ ਭਾਸ਼ਣ ਦੇ ਨੁਕਤਿਆਂ ਤੋਂ ਕੀ ਉਹ ਜਾਣੂ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਕੱਲ੍ਹ ਦੇ ਦਿਨ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਐਂਡਰਿਊ ਬ੍ਰੈਗ ਨੇ ਭਾਸ਼ਣ ਦਿੱਤਾ ਉਸ ਦੇ ਵਿੱਚ ਜਿਸ ਕਿਸਮ ਦੇ ਵੀ ਬਿਆਨ ਉਹਨਾਂ ਨੇ ਰੱਖੇ ਕਿ ਇਸ ਤੋਂ ਲਿਬਰਲ ਪਾਰਟੀ ਜਾਣੂ ਸੀ, ਤਾਂ ਐਂਡਰਿਊ ਐਂਗਸ ਟੇਲਰ ਨੇ ਕਿਹਾ ਕਿ ਉਹਨਾਂ ਨੂੰ ਐਂਡਰਿਊ ਬ੍ਰੈਗ ਦੇ ਭਾਸ਼ਣ ਦਾ ਕੋਈ ਇਲਮ ਨਹੀਂ ਸੀ। ਉਹਨਾਂ ਨੂੰ ਨਹੀਂ ਸੀ ਅੰਦਾਜ਼ਾ ਕਿ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਤੋਂ ਲੈ ਕੇ ਹੋਰ ਦੂਸਰੇ ਮਸਲਿਆਂ ਦੇ ਉੱਤੇ ਉਹਨਾਂ ਨੇ ਜਿਹੜੇ ਵਿਚਾਰ ਰੱਖੇ ਨੇ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਇਸ ਦਰਮਿਆਨ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤਾਂ ਟੈਲਸਟਰਾ ਦੀ CEO ਵਿਕੀ ਬਰੈਡੀ, ਜਿਨ੍ਹਾਂ ਦੀ ਤਨਖਾਹ ਦੇ ਵਿੱਚ 11% ਇਜ਼ਾਫਾ ਕੀਤਾ ਗਿਆ ਐਸੇ ਸਮੇਂ ਦੇ ਵਿੱਚ ਜਦੋਂ ਟੈਲਸਟਰਾ ਦੀ ਤਰਫ ਤੋਂ ਨੌਕਰੀਆਂ ਦੇ ਅੰਦਰ ਕਟੌਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੈਸੇ ਬਚਾਉਣ ਦੇ ਲਈ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ ਐਸੇ ਸਮੇਂ 'ਚ ਜਦੋਂ ਟੈਲਸਟਰਾ 000 ਆਊਟੇਜ ਵਰਗੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕੀ ਬਰੈਡੀ ਦੀ ਤਨਖਾਹ ਹੁਣ $6.8 million ਸਾਲਾਨਾ ਹੋਏਗੀ। ਦੱਸ ਦਈਏ ਕਿ ਹਾਲੇ ਪਿਛਲੇ 12 ਮਹੀਨਿਆਂ 'ਚ ਟੈਲਸਟਰਾ 1200 ਤੋਂ ਵਧੇਰੇ ਨੌਕਰੀਆਂ ਖਤਮ ਕਰ ਚੁੱਕਿਆ ਔਰ 8 July ਦਾ ਉਹ ਦਿਨ ਸੀ ਜਦੋਂ ਦੇਸ਼ ਭਰ ਦੇ ਵਿੱਚ ਆਊਟੇਜ ਵੀ ਹੋਇਆ ਸੀ। ਟੈਲਸਟਰਾ ਦਾ ਟਾਵਰ ਔਰ ਨੈਟਵਰਕ ਇਸਤੇਮਾਲ ਕਰਨ ਵਾਲੇ ਲੋਕ 000 ਵਰਗੀਆਂ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵੀ ਕਾਲ ਕਰਨ ਉਹ ਰਹਿ ਗਏ ਸੀ। ਟੈਲਸਟਰਾ ਨੇ ਆਪਣੇ ਸਾਲਾਨਾ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੇ CEO ਵਿਕੀ ਬਰੈਡੀ ਦਾ ਜਿਹੜਾ ਆਮਦਨ ਹੈ ਉਹਨਾਂ ਦੀ ਕਮਾਈ ਹੈ ਉਸ ਦੇ ਵਿੱਚ 6 lakh ਰੁਪਏ ਦਾ ਸਾਲਾਨਾ ਹੋਰ ਇਜ਼ਾਫਾ ਕੀਤਾ। ਇਸ ਦਾ ਮਤਲਬ ਉਹਨਾਂ ਦੀ ਹੁਣ ਨਵੀਂ ਤਨਖਾਹ $66 lakh ਹੋਏਗੀ। ਅਜਿਹੇ ਦੇ ਵਿੱਚ ਬੋਨਸ ਦੇ ਅੰਦਰ ਥੋੜ੍ਹੀ ਕਟੌਤੀ ਜ਼ਰੂਰ ਕੀਤੀ ਗਈ ਹੈ ਕਿਉਂਕਿ ਜਿਹੜਾ 000 ਆਊਟੇਜ ਸੀ ਉਸ ਦੇ ਚੱਲਦੇ ਉਹਨਾਂ ਨੂੰ $6 lakh ਦਾ ਬੋਨਸ ਇਸ ਸਾਲ ਨਹੀਂ ਦਿੱਤਾ ਜਾਏਗਾ, ਨਹੀਂ ਤਾਂ ਤਨਖਾਹ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਵੈਸੇ ਜਦੋਂ ਕਾਰੋਬਾਰ ਦੀ ਗੱਲ ਕਰੀਦੀ ਹੋ ਹੈ ਅਤੇ ਅੱਜ ਦੇ ਦਿਨ ASX 200 ਦੀ ਗੱਲ ਕਰੀਏ ਅਤੇ ਬਾਜ਼ਾਰ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਘਾਟੇ ਦੇ ਨਾਲ ਹੀ ਸ਼ੁਰੂ ਹੋਇਆ, 9163 points ਦੇ ਉੱਤੇ ਸ਼ੁਰੂ ਹੋਇਆ ਸੀ। ਇਸ ਦਰਮਿਆਨ ਕੱਲ੍ਹ ਦੇ ਦਿਨ ਵੀ 0.4% ਦੇ ਘਾਟੇ ਦੇ ਨਾਲ ਬਾਜ਼ਾਰ ਬੰਦ ਹੋਇਆ ਸੀ 9209 ਦੇ ਪੁਆਇੰਟ ਦੇ ਉੱਤੇ। ਹਾਲਾਂਕਿ ਇਹ ਅੱਜ ਦੇ ਦਿਨ ਜਿਹੜਾ ਕਾਰੋਬਾਰ ਚੱਲ ਰਿਹਾ ਉਸ ਦੇ ਨਾਲੋਂ ਵਧੇਰੇ ਹੀ ਸੂਚਕ ਅੰਕ ਸੀ। ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ 0.2% ਦੀ ਕਮੀ ਆਈ ਹੈ। ਜਦਕਿ ਦੁਨੀਆ ਭਰ ਦੇ ਵਿੱਚ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਤੇਲ ਦੀਆਂ ਕੀਮਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਕੇ ਆਈਆਂ ਨੇ ਕਿਉਂਕਿ ਬ੍ਰੈਂਟ ਕਰੂਡ ਆਇਲ ਇਸ ਵਕਤ $88.81 ਅਮਰੀਕੀ ਡਾਲਰ ਦੀ ਗੱਲ ਕਰ ਰਹੇ ਹਾਂ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵਿਕ ਰਿਹਾ ਅਤੇ ਸਪੋਟ ਗੋਲਡ $4,399 ਪ੍ਰਤੀ ਔਂਸ ਦੀ ਕੀਮਤ ਦੇ ਨਾਲ ਅੱਜ ਦੇ ਦਿਨ ਵਿਕ ਰਿਹਾ ਸੀ। ਉੱਥੇ ਤਸਮੇਨੀਆ ਦੇ ਵਿੱਚ ਪਹਿਲਾ ਬਰਡ ਫਲੂ ਦਾ ਕੇਸ ਸਾਹਮਣੇ ਆਇਆ। ਦੱਸ ਦਈਏ ਕਿ ਤਸਮੇਨੀਆ ਇਕਲੌਤਾ ਇੱਕ ਸੂਬਾ ਬਚਿਆ ਸੀ ਆਸਟ੍ਰੇਲੀਆ ਦੇ ਵਿੱਚ ਜਿੱਥੇ H5N1 ਬਰਡ ਫਲੂ ਹਾਲੇ ਤੱਕ ਦਸਤਕ ਨਹੀਂ ਸੀ ਦੇ ਰਿਹਾ, ਪਰ ਹੁਣ ਇੱਥੇ ਵੀ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਡੈਡਲੀ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਫੈਲ ਚੁੱਕੀ ਹੈ। ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਅਤੇ ਇਨਵਾਇਰਮੈਂਟ ਤਸਮੇਨੀਆ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ H5N1 ਜਿਹੜਾ ਬਰਡ ਫਲੂ ਹੈ ਇਸ ਵਕਤ ਬਹੁਤ ਸਾਰੇ ਜਾਨਵਰਾਂ ਦੇ ਵਿੱਚ ਫੈਲਣ ਦੇ ਚੱਲਦੇ ਹਨ, ਖਾਸ ਤੌਰ ਦੇ ਉੱਤੇ ਅੰਡਿਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੁਰਗੀਆਂ ਦੇ ਵਿੱਚ ਇਹ ਬੜੀ ਤੇਜ਼ੀ ਦੇ ਨਾਲ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਸੂਬਿਆਂ ਦੇ ਵਿੱਚ ਫੈਲਿਆ ਹੈ। ਲਾਇਨ ਕਿੰਗ ਦੀ ਮਿਊਜ਼ੀਕਲ ਨਾਮ ਦਾ ਡਰਾਮਾ ਹੁਣ ਮੈਲਬਰਨ ਅਗਲੇ ਸਾਲ ਪਰਤ ਰਿਹਾ ਹੈ। ਦੱਸ ਦਈਏ ਕਿ ਰੀਜੈਂਟ ਥੀਏਟਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਲਾਇਨ ਕਿੰਗ ਨਾਮ ਦਾ ਇਹ ਡਰਾਮਾ ਜਿਹੜਾ ਡਿਜ਼ਨੀ ਦਾ ਇੱਕ ਸ਼ਾਨਦਾਰ ਸ਼ੋਅ ਹੈ
ਆਯੋਜਿਤ ਕੀਤਾ ਜਾ ਰਿਹਾ। ਇੱਕ ਮਿਊਜ਼ੀਕਲ ਸ਼ੋਅ ਹੁੰਦਾ। ਜੇਕਰ ਅੱਜ ਤੱਕ ਤੁਸੀਂ ਇਸ ਦੇ ਗਵਾਹ ਨਹੀਂ ਬਣੇ ਤਾਂ ਇੱਕ ਵਾਰ ਇਸ ਡਰਾਮੇ ਨੂੰ, ਇਸ ਨਾਟਕ ਨੂੰ, ਇਸ ਮਿਊਜ਼ੀਕਲ ਡਰਾਮੇ ਨੂੰ ਦੇਖਣਾ ਜ਼ਰੂਰੀ ਹੈ। ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਦੀ ਲਾਇਨ ਕਿੰਗ ਦੇ ਡਰਾਮੇ ਜਿਹੜੇ ਨੇ ਹੋ ਚੁੱਕੇ ਨੇ। ਇਹਨਾਂ ਦਿਨਾਂ ਦੇ ਵਿੱਚ ਸਿਡਨੀ ਦੇ ਵਿੱਚ ਵੀ ਲਾਇਨ ਕਿੰਗ ਦਾ ਸ਼ੋਅ ਚੱਲ ਰਿਹਾ। ਕੈਪੀਟਲ ਥੀਏਟਰ ਜਿਹੜਾ ਸਿਡਨੀ ਦੇ ਧੁਰ ਵਿਚਕਾਰ ਜੋ ਸਟਰੀਟ ਦੇ ਉੱਤੇ ਪੈਂਦਾ, 1 ਨਵੰਬਰ ਤੱਕ ਇੱਥੇ ਚੱਲੇਗਾ। ਉਸ ਤੋਂ ਬਾਅਦ ਫਿਰ ਇਹ ਬ੍ਰਿਸਬੇਨ ਦੇ ਵਿੱਚ ਵੀ ਹੋਏਗਾ, ਜਦੋਂ 15 ਨਵੰਬਰ ਤੱਕ ਬ੍ਰਿਸਬੇਨ ਦੇ ਵਿੱਚ ਇਸ ਦਾ ਆਯੋਜਨ ਹੋਣਾ। ਕ੍ਰਿਸਮਿਸ ਦੀਆਂ ਛੁੱਟੀਆਂ ਦੇ ਦਰਮਿਆਨ ਆਸਟ੍ਰੇਲੀਆ ਦੇ ਕਿਸੇ ਵੀ ਸ਼ੋਅ ਦੇ ਵਿੱਚ ਇਸ ਨਾਟਕ ਦਾ ਮੰਚਨ ਨਹੀਂ ਹੋਣਾ, ਪਰ ਫਿਰ ਮੈਲਬਰਨ ਦੇ ਵਿੱਚ ਮਾਰਚ 2027 ਤੋਂ ਇਸ ਦਾ ਮੰਚਨ ਸ਼ੁਰੂ ਹੋਏਗਾ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਮੈਚ ਚੱਲ ਰਿਹਾ। ਦੱਸ ਦਈਏ ਕਿ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਜਿਹੜੀ ਉਹ ਬਾਂਗਲਾਦੇਸ਼ ਦੀ ਟੀਮ ਪਹੁੰਚੀ ਹੋਈ ਹੈ। ਡਾਰਵਿਨ ਦੇ ਵਿੱਚ ਪਹਿਲਾ ਮੈਚ ਸ਼ੁਰੂ ਹੁੰਦਿਆਂ ਹੀ ਆਸਟ੍ਰੇਲੀਆ ਦੀ ਟੀਮ ਦਾ ਇੱਕ ਬੜਾ ਹੀ ਨਮੋਸ਼ੀ ਭਰਿਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤੀਆਂ ਸਾਰੀਆਂ ਵਿਕਟਾਂ ਜਿਹੜੀਆਂ ਸੀ ਉਹ ਮੈਚ ਲਾਈਵ ਪੜ੍ਹੇ ਜਾਣ ਵੇਲੇ ਤੱਕ ਖਤਮ ਵੀ ਹੋ ਗਈਆਂ ਸੀ। ਮਹਿਜ਼ ਜਾਂ ਕਹਿ ਦਈਏ ਕਿ ਇੱਕ ਪੂਰੀ ਦੀ ਪੂਰੀ ਪਾਰੀ ਉਹ ਖਤਮ ਹੋ ਗਈ ਸੀ। ਆਸਟ੍ਰੇਲੀਆ ਦੀ ਸ਼ੁਰੂਆਤ ਦੇ ਵਿੱਚ ਟ੍ਰੈਵਿਸ ਹੈੱਡ ਅਤੇ ਜੇਕ ਵੈਦਰਟ ਨੇ ਨਿੱਜੀ ਤੌਰ ਦੇ ਉੱਤੇ 22 ਤੇ 23 ਦੌੜਾਂ ਹੀ ਬਣਾਈਆਂ। ਮਾਰਨਸ ਲਬੁਸ਼ਨੇ 1 ਦੇ ਸਕੋਰ ਦੇ ਉੱਤੇ ਆਊਟ ਹੋ ਗਏ। ਸਟੀਵਨ ਸਮਿਥ ਨੇ ਥੋੜ੍ਹਾ ਸੰਘਰਸ਼ ਜ਼ਰੂਰ ਕੀਤਾ, 71 ਦੌੜਾਂ ਬਣਾਈਆਂ, ਪਰ ਉਹ ਹਸਨ ਮਹਿਮੂਦ ਦੀ ਗੇਂਦ ਦੇ ਉੱਤੇ ਲਿਟਨ ਦਾਸ ਦੇ ਹੱਥੋਂ ਕੈਚ ਆਊਟ ਹੋ ਗਏ। ਕੈਮਰਨ ਗ੍ਰੀਨ 13, ਐਲੈਕਸ ਕੈਰੀ 19, ਬਿਊ ਵੈਬਸਟਰ 12 ਅਤੇ ਕਪਤਾਨ ਖੁਦ ਪੈਟ ਕਮਿੰਸ 9 ਦੇ ਨਿੱਜੀ ਸਕੋਰ ਦੇ ਉੱਤੇ ਅਤੇ ਮਿਚਲ ਸਟਾਰਕ 1 ਦੇ ਸਕੋਰ ਦੇ ਉੱਤੇ ਚੱਲਦੇ ਬਣੇ। ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਵਧੀਆ ਖੇਡ ਦਾ ਮੁਜ਼ਾਰਾ ਕੀਤਾ ਜਾ ਰਿਹਾ, ਖਾਸ ਤੌਰ ਦੇ ਉੱਤੇ ਹਸਨ ਮਹਿਮੂਦ, ਜਿਨ੍ਹਾਂ ਨੇ ਇਸ ਮੈਚ ਦੀ ਪਹਿਲੀ ਹੀ ਪਾਰੀ ਦੇ ਵਿੱਚ 5 ਵਿਕਟਾਂ ਹਾਸਲ ਕੀਤੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਅਤੇ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

ਨਵੇਂ ਨਵੇਂ ਗਾਣੇ ਪਰ ਐ ਲੱਗਦਾ ਕਿ ਪਹਿਲਾਂ ਸੁਣੇ ਹੋਏ ਨੇ ਇਹ ਗਾਣਾ ਇਸ ਕਰਕੇ ਚਲਾਇਆ ਮੈਂ ਦੇਖਿਆ ਮੈਂ ਕਿਹਾ ਕਲੈਬਰੇਸ਼ਨ ਹੈ ਕੁਰਾਲਾ ਮਾਨ ਤੇ ਆਰਨੇਤ ਦੀ ਤੇ ਤੁਸੀਂ ਵੀ ਸੁਣ ਲਓ ਅੱਜ ਦਾ ਦਿਨ ਯਾਨੀ ਕਿ 13 ਅਗਸਤ 2026 ਵੀਰਵਾਰ ਦਾ ਦਿਨ ਹੈ ਕਿਹੜੇ ਪ੍ਰੋਗਰਾਮ ਨੇ ਕੀ ਅੱਗੇ ਹੋਣਾ ਹੈਗਾ ਦੱਸਦੇ

ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਵੀਰਵਾਰ ਦੇ ਦਿਨ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀ ਚਾਹੇ ਲੈ ਕੇ ਆਉਣਾ ਹੈਗਾ। ਅਗਲੇ ਸੈਗਮੈਂਟ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਹੋਣਗੇ ਸਾਡੇ ਨਾਲ ਅਤੇ ਉਦੋਂ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹੈਗੇ ਉਹ। ਪਰ ਕੱਲ੍ਹ ਦੇ ਦਿਨ ਇੱਕ ਮੰਦਭਾਗੀ ਖਬਰ ਆਈ ਸੀ, ਅਸੀਂ ਰੀਲ ਵੀ ਪਾਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ ਹੋ ਗਿਆ। ਕੱਲ੍ਹ ਦੇ ਦਿਨ ਨਹੀਂ, ਅਸਲ ਦੇ ਵਿੱਚ ਦੇਹਾਂਤ ਤਾਂ ਮੰਗਲਵਾਰ ਦੇ ਦਿਨ ਹੋਇਆ। ਫਿਰੋਜ਼ਪੁਰ ਦੇ ਵਿੱਚ ਪਿੰਡ ਪੈਂਦਾ ਪਿੰਡ ਤੂਤ, ਅਤੇ ਕਹਿੰਦੇ ਨੇ ਕਿ ਗੁਰਦਿਆਂ ਦੀ ਲਾਗ ਦੀ ਬਿਮਾਰੀ ਸੀ ਔਰ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਸੀ। ਸੋ 9 ਅਗਸਤ ਤੋਂ ਹੀ ਉਹ ਆਪਣੇ ਘਰ ਦੇ ਵਿੱਚ ਬਿਮਾਰੀ, ਵੈਸੇ ਪਹਿਲਾਂ ਵੀ ਹੋਸਪਿਟਲ ਜਾਂਦੇ ਰਹਿੰਦੇ ਸੀ। ਪਰ ਪੰਜਾਬ ਸਟਾਈਲ ਜਿਹੜੀ ਕਬੱਡੀ ਹੁੰਦੀ ਹੈ ਇਹਦੇ 'ਚ ਗੁਰਜੀਤ ਦਾ ਜਿਹੜਾ ਰੋਲ ਰਿਹਾ ਪਿਛਲੇ ਕੁਝ ਅਰਸੇ ਦੇ ਵਿੱਚ, ਬੜੇ ਸਾਰੇ ਗਾਣੇ ਵੀ ਬਣੇ ਹੈਗੇ ਨੇ ਗੁਰਜੀਤ ਦੇ ਉੱਤੇ, ਉਹ ਵੀ ਤੁਹਾਨੂੰ ਸੁਣਾ ਦਾਂਗੇ। ਵੈਸੇ ਮੇਰੇ ਖਿਆਲ ਦੇ ਨਾਲ ਕਿਹਦਾ ਗਾਣਾ ਸੀਗਾ ਉਹ, ਸ਼ਾਇਦ ਖਾਣ ਪੈਣੀ ਵਾਲੇ ਦਾ, ਆਈ ਡੋਂਟ ਨੋ। ਅਤੇ ਰੇਡਰ ਦੇ ਤੌਰ ਦੇ ਉੱਤੇ ਗੁਰਜੀਤ ਦਾ ਦਬਦਬਾ ਜਿਹੜਾ ਸੀਗਾ ਉਹ ਸਾਰੇ ਪਾਸੇ ਹੀ ਸੀ ਔਰ ਮਤਲਬ ਕਾਫੀ ਮਸ਼ਹੂਰ ਸੀ ਔਰ ਇੱਕ ਸਮਾਂ ਤਾਂ ਪੰਜਾਬ ਦੇ ਵਿੱਚ ਕਬੱਡੀ ਦੇ ਸਿਖਰ ਦੇ ਉੱਤੇ ਸੀ। ਕਬੱਡੀ ਕਮੈਂਟੇਟਰ ਦੱਸਦੇ ਨੇ ਕਿ 2007 ਦਾ ਟਾਈਮ ਜਿਹੜਾ ਸੀਗਾ ਉਦੋਂ ਗੁਰਜੀਤ ਨੂੰ ਖਾਸ ਤੌਰ ਦੇ ਉੱਤੇ ਬੁਰਜ ਖਲੀਫਾ ਦਾ ਨਾਮ ਦਿੱਤਾ ਗਿਆ ਸੀ, ਔਰ ਜਿੱਡਾ ਕੱਦ ਕਾਠ ਸੀ, ਜਿੱਡਾ ਜੁੱਸਾ ਸੀ ਉਸ ਲਿਹਾਜ਼ ਦੇ ਨਾਲ, ਔਰ ਉਹਦੀ ਪ੍ਰਸਿੱਧੀ ਦਾ ਅੰਦਾਜ਼ਾ ਅਰਜਨ ਢਿੱਲੋਂ ਦਾ, ਅਰਜਨ ਢਿੱਲੋਂ ਦੇ ਉਸ ਗੀਤ ਤੋਂ ਲਗਾਇਆ ਜਾ ਸਕਦਾ ਹੈਗਾ ਕਿ ਇੱਕ ਸਿੰਗਰ ਨੂੰ ਆਪਣੇ ਗਾਣੇ ਦੇ ਵਿੱਚ ਉਹਦਾ ਲਿਰਿਕਸ ਦੇਣਾ ਪੈ ਗਿਆ ਹੈਗਾ ਹੈ। ਸੋ ਉਹ ਗਾਣੇ ਵੀ ਸੁਣਾਂਗੇ ਤੁਹਾਡੇ ਤੱਕ। ਪਰ ਗੁਰਜੀਤ ਤੂਤ ਦੀਆਂ ਮਿਸਾਲਾਂ ਕਬੱਡੀ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਦਿੱਤੀਆਂ ਜਾਂਦੀਆਂ। 1995 ਤੋਂ 1996 ਤੱਕ ਕਬੱਡੀ ਖੇਡਣੀ ਸ਼ੁਰੂ ਕੀਤੀ ਸੀਗੀ ਔਰ 1995-96 ਦੇ ਵਿੱਚ, ਅਤੇ ਉਹ ਤੋਂ ਬਾਅਦ ਜਿਹੜਾ ਇਹਦਾ ਗੁਰਜੀਤ ਤੂਤ ਮੁੜ ਕੇ ਕਦੇ ਪਿੱਛੇ ਦੇਖਿਆ ਨਹੀਂ। ਕਬੱਡੀ ਦੇ ਵਿੱਚ ਕਿਉਂਕਿ ਪੰਜਾਬ ਦੀ ਮਾਂ ਖੇਡ ਦੱਸੀ ਜਾਂਦੀ ਹੈਗੀ ਹੈ, ਮੈਨੂੰ ਆਈਡੀਆ ਨਹੀਂ ਹੈਗਾ ਵੀ ਕਿਉਂ ਉਹਦੇ ਪਿੱਛੇ ਕੀ ਰੀਜ਼ਨ ਹੈ, ਪਰ ਕਿਉਂਕਿ ਹਰ ਪਿੰਡ 'ਚ ਸ਼ਹਿਰ 'ਚ ਸਕੂਲਾਂ 'ਚ ਖੇਡੀ ਜਾਂਦੀ ਹੈਗੀ ਹੈ। ਸੋ ਇਸ ਕਰਕੇ ਕਿ ਜਿਹੜੀ ਖੇਡ ਜਿਹੜੀ ਬਹੁਤ ਜ਼ਿਆਦਾ ਪਾਪੂਲਰ ਹੋਵੇ ਅਤੇ ਉੱਥੇ ਦੀ ਉਹ ਉੱਥੋਂ ਦੇ ਸੱਭਿਆਚਾਰ ਦੇ ਵਿੱਚ ਰਚ ਮਿਚ ਜਾਵੇ, ਇਸ ਕਰਕੇ ਉਹਨੂੰ ਕਹਿ ਲਿਆ ਜਾਂਦਾ। ਕਹਿੰਦੇ 2004 ਤੱਕ ਗੁਰਜੀਤ ਤੂਤ ਦੀ ਤੂਤੀ ਜਿਹੜੀ ਸੀਗੀ ਉਹ ਬੋਲਣ ਲੱਗ ਪਈ ਸੀਗੀ, ਅਤੇ ਫਿਰ ਉਹਨੂੰ ਬਾਹਰੋਂ ਕੈਨੇਡਾ ਤੋਂ ਇੰਗਲੈਂਡ ਤੋਂ ਸੱਦੇ ਆਉਣ ਲੱਗ ਪਏ ਵੀ ਆ ਕੇ ਖੇਡ। 2007 'ਚ ਕੈਨੇਡਾ ਕਬੱਡੀ ਕੱਪ ਹੋਇਆ ਸੀਗਾ ਉਦੋਂ, ਜਦੋਂ ਹਾਲਾਂਕਿ ਜਿਹੜਾ ਇਹਨਾਂ ਦਾ ਕਲੱਬ ਸੀਗਾ ਉਹ ਫਾਈਨਲ ਜਿੱਤਣ ਤੋਂ ਰਹਿ ਗਿਆ ਸੀ, ਪਰ ਫਿਰ ਵੀ ਉਸ ਟੂਰਨਾਮੈਂਟ 'ਚ ਬੈਸਟ ਰੇਡਰ ਜਿਹੜਾ ਸੀ ਉਹ ਗੁਰਜੀਤ ਤੂਤ ਸੀ। ਔਰ ਫਿਰ ਉਸ ਤੋਂ ਬਾਅਦ ਉਹ ਆਪਣੇ ਪਿੰਡ ਦੀ ਟੀਮ ਦੇ ਲਈ ਅਤੇ ਮੋਗੇ ਦੇ ਵੱਲੋਂ ਵੀ ਲੰਬੇ ਚਿਰ ਤੱਕ ਖੇਡਦਾ ਰਿਹਾ। 2010 ਤੱਕ ਗੁਰਜੀਤ ਦਾ ਡੰਕਾ ਜਿਹੜਾ ਉਹ ਪੂਰੀ ਦੁਨੀਆ 'ਚ ਵੱਜਣਾ ਸ਼ੁਰੂ ਹੋ ਗਿਆ ਸੀ। ਪਰ ਫਿਰ ਇੱਕ ਵਾਰ ਗੁਰਜੀਤ ਦੇ ਗੋਡੇ ਦੇ ਵਿੱਚ ਵੀ ਸੱਟ ਲੱਗੀ ਸੀਗੀ, ਉਦੋਂ ਵੀ ਉਹਦੀ ਥੋੜ੍ਹੀ ਜਿਹੀ ਖੇਡ ਥੋੜ੍ਹੇ ਚਿਰ ਦੇ ਲਈ ਪ੍ਰਭਾਵਿਤ ਹੋ ਗਈ ਸੀਗੀ। ਪਰ ਫਿਰ ਤੋਂ 2013 ਦੇ ਵਿੱਚ ਉਹ ਖੇਡਣ ਲੱਗ ਗਿਆ, ਪਰ ਫਿਰ ਗੁਰਦਿਆਂ ਦੀ ਲਾਗ ਦੀ ਬਿਮਾਰੀ ਆਈ, ਅਤੇ ਜਿਵੇਂ ਇੱਕ ਇਨਸਾਨ ਨੂੰ ਢਾਣਾ ਹੀ ਹੁੰਦਾ

ਜਿਹੜੀਆਂ ਮਸਲਸ ਨੇ ਉਹ ਆਪਣੇ ਆਪ ਟੁੱਟਣ ਲੱਗ ਜਾਂਦੇ ਹੈਗੇ ਨੇ। ਸੋ ਉਹਦੇ ਨਾਲ ਜਿਹੜਾ ਗੁਰਜੀਤ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿਣ ਲੱਗ ਪਿਆ। ਡਿਪਰੈਸ਼ਨ ਦੇ ਕਰਕੇ ਉਹਨੇ ਨਸ਼ੇ ਵੀ ਕਰਨੇ ਸ਼ੁਰੂ ਕਰਤੇ ਅਤੇ ਫਿਰ ਕਾਫੀ ਚਿਰ ਆਯੁਰਵੇਦਿਕ ਇਲਾਜ ਵੀ ਚੱਲਦਾ ਰਿਹਾ, ਪਰ ਫਿਰ ਉਸ ਤੋਂ ਬਾਅਦ ਉਹ PGI 'ਚ ਵੀ ਭਰਤੀ ਰਿਹਾ ਸੀ ਕੁਛ ਕਾਫੀ ਚਿਰ। ਉਦੋਂ ਨਸ਼ੇ ਛੁੱਟ ਵੀ ਗਏ ਸੀਗੇ ਅਤੇ ਪਰ ਫਿਰ ਉਹ ਵਾਪਸ ਨਸ਼ਿਆਂ ਦੇ ਵਿੱਚ ਲੱਗ ਪਿਆ ਸੀਗਾ। ਪਰ ਇਸ ਉੱਚੇ ਲੰਮੇ ਜਿਹੜੇ ਗੱਭਰੂ ਨੇ ਜਿਸ ਤਰੀਕੇ ਦੇ ਨਾਲ ਇੱਕ ਆਪਣੇ ਆਪ ਨੂੰ ਅਸਟੈਬਲਿਸ਼ ਕੀਤਾ ਔਰ ਬੁਰਜ ਖਲੀਫਾ ਦਾ ਜਿਹੜਾ ਟਾਈਟਲ ਇੱਕ ਹਾਸਲ ਕੀਤਾ, ਉਸ ਗੱਭਰੂ ਨੂੰ ਸਾਡੀ ਤਰਫ ਤੋਂ ਰੇਡੀਓ ਹਾਂਜੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ। ਅਤੇ ਉਹ ਗਾਣਾ ਹੀ ਸੁਣ ਲੈਂਦੇ ਹਾਂ ਪਹਿਲਾਂ ਜਿਹੜਾ ਅਰਜਨ ਢਿੱਲੋਂ ਨੇ ਇਹਦੇ ਲਈ ਗਾਇਆ ਸੀਗਾ, ਵਿੱਚ ਕਿਤੇ ਇੱਕ ਜਾ ਕੇ ਜ਼ਿਕਰ ਆਉਂਦਾ।

ਅੱਜ ਕੱਲ ਇੱਕ ਹਸਲ ਕਰਕੇ ਇੱਕ ਹਿਪ ਹੌਪ ਦਾ ਕੰਪੀਟੀਸ਼ਨ ਚੱਲ ਰਿਹਾ ਹੈਗਾ ਹੈ ਔਰ ਮੈਨੂੰ ਪਤਾ ਨਹੀਂ ਕਿਹੜੇ ਟੀ ਵੀ ਦੇ ਉੱਤੇ ਬਟ ਉਹਦੀਆਂ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਨੇ ਬਹੁਤ ਕੁਛ ਵਾਇਰਲ ਹੋ ਰਿਹਾ ਉਹਦੇ 'ਚ ਇੱਕ ਦਸਤਾਰਧਾਰੀ ਮੁੰਡਾ ਹਰਮੀਤ ਕਿਆ ਗਾਣੇ ਗਾ ਰਿਹਾ ਹੈਗਾ ਮਤਲਬ ਕਹਿ ਰਹੇ ਨੇ ਕਿ ਉਹ ਬਹੁਤ ਵੱਡਾ ਚੈਲੇਂਜ ਹੋਊਗਾ ਬਾਕੀ ਦੇ ਕੰਪੀਟੀਟਰਸ ਦੇ ਲਈ ਬਟ ਦੈਟਸ ਨੋਟ ਦੀ ਸਟੋਰੀਜ਼ ਦੀ ਸਟੋਰੀਜ਼ ਕਿ ਉਹ ਜਿਸ ਕਿਸਮ ਦੀ ਰਾਈਟਿੰਗ ਲਿਖ ਰਿਹਾ ਹਿਪ ਹੌਪ ਦੇ ਵਿੱਚ ਇੱਕ ਟ੍ਰੈਡੀਸ਼ਨਲ ਹਿਪ ਹੌਪ ਰਾਈਟਿੰਗ ਤੋਂ ਥੋੜ੍ਹੀ ਜਿਹੀ ਵੱਖਰੀ ਕਿਸਮ ਦੀ ਉਹਦੀ ਰਾਈਟਿੰਗ ਹੈ ਇੱਕ ਦੋ ਗਾਣੇ ਉਸ ਹਸਲ ਸ਼ੋਅ ਦੇ ਵਿੱਚ ਉਹ ਤੁਹਾਨੂੰ ਸੁਣਾਉਣੇ ਨੇ ਨਵੇਂ ਗਾਣੇ ਆਪਾਂ ਸੁਣਾਉਂਦੇ ਹੁੰਦੇ ਹਾਂ ਡਰਾਈਵ ਬੈਕ ਸ਼ੋਅ ਦੇ ਵਿੱਚ ਅਤੇ ਸੋਚਿਆ ਕਿ ਫਿਰ ਜਿੱਥੇ ਪੰਜਾਬੀ ਦੇ ਵਿੱਚ ਇਹੋ ਜਿਹੇ ਟ੍ਰੈਡੀਸ਼ਨਲ ਅਰਜਨ ਢਿੱਲੋਂ ਦੀ ਗੱਲ ਨਹੀਂ ਮੈਂ ਕਰ ਰਿਹਾ ਅਰਜਨ ਢਿੱਲੋਂ ਵਧੀਆ ਲਿਖਦਾ ਮੁੰਡਾ ਅਤੇ ਜਿੱਥੇ ਉਹ ਜਿਵੇਂ ਪਹਿਲਾਂ ਕੁਰਾਲਾ ਮਾਨਤਾ ਆ ਗਿਆ ਸੀ ਉਹੋ ਜਿਹੇ ਗਾਣੇ ਵੀ ਹੈਗੇ ਨੇ ਅਤੇ ਕੇ ਐਸ ਮੱਖਣ ਦੇ ਵੀ ਗਾਣੇ ਹੈਗੇ ਨੇ ਅਤੇ ਉਹੋ ਜਿਹੇ ਗਾਣਿਆਂ ਦੇ ਵਿੱਚ ਗਿੱਪੀ ਗਰੇਵਾਲ ਦੇ ਵੀ ਹੈਗੇ ਨੇ ਉਹਦਿਆਂ ਦੇ ਵਿੱਚ ਆਹ ਵੀ ਇੱਕ ਮੁੰਡਾ ਹੈਗਾ ਸਰਦਾਰ ਅਤੇ ਇਹਦੀ ਵੀ ਰਾਈਟਿੰਗ ਸੁਣੋ ਤੁਸੀਂ ਅਤੇ ਨਾਲ ਹੀ ਇਹ ਤੋਂ ਬਾਅਦ ਮੈਂ ਬੈਕ ਟੂ ਬੈਕ ਹਸਲ ਦੇ ਇੱਕ ਦੋ ਹੋਰ ਆਰਟਿਸਟ ਵੀ ਹੈਗੇ ਨੇ ਉਹਨਾਂ ਨੇ ਵੀ ਬੜੇ ਸੋਹਣੇ ਗਾਣੇ ਗਾਏ ਹੈਗੇ ਨੇ ਇੱਕ ਡਿਫਲੈਕੋ ਕਰਕੇ ਹੈਗਾ ਅਤੇ ਦੇਖਦੇ ਹਾਂ ਉਹ ਮੁੜ ਕੇ ਮੈਂ ਆਪ ਪਹਿਲਾਂ ਸੁਣੂੰਗਾ ਪਰ ਆਹ ਹਰਮੀਤ ਦਾ ਤਾਂ ਗਾਣਾ ਮੈਂ ਸੁਣਿਆ ਸੀਗਾ ਯੂ ਵੁੱਡ ਲਵ ਜੇ ਹਿਪ ਹੌਪ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੁਸੀਂ ਟ੍ਰੈਡੀਸ਼ਨਲ ਗਾਇਕੀ ਪਸੰਦ ਕਰਦੇ ਹੋ ਤਾਂ ਫਿਰ ਇਹਦਾ ਸੁਣੋ ਅਤੇ ਇੱਕ ਹੋਰ ਵੀ ਇਨਫੈਕਟ ਮੁੰਡਾ ਆਇਆ ਵਾਸੂ ਕੈਂਥ ਕਰਕੇ ਇਹ ਵੀ ਮੁੰਡਾ ਲੁਧਿਆਣੇ ਦਾ ਹੀ ਹੈ

0: ਇਹ ਕਹਿੰਦਾ ਵੀ ਮੈਂ ਪਹਿਲਾਂ ਜਿਹੜੇ ਇੱਕ ਕਲਾਸੀਕਲ ਗਾਣੇ ਗਾਉਂਦਾ ਸੀ, ਹੁਣ ਉਹਨੇ ਕਲਾਸੀਕਲ ਅਤੇ ਹਿਪ ਹੋਪ ਨੂੰ ਵੀ ਮੈਚ ਕੀਤਾ ਹੈਗਾ, ਦੈਟ ਇਜ਼ ਆਲਸੋ ਸਮਥਿੰਗ ਡਿਫਰੈਂਟ। ਅਤੇ ਪਹਿਲਾਂ ਹਰਮੀਤ ਦਾ ਗਾਣਾ ਝੂਠ ਟਾਈਟਲ ਹੈਗਾ ਉਹਦਾ, ਅਤੇ ਫਿਰ ਵਾਸੂ ਦਾ ਗਾਣਾ, ਉਹ ਕਲਾਸਿਕ ਅਤੇ ਹਿਪ ਹੋਪ ਦਾ ਜਿਹੜਾ ਇੱਕ ਕੋਂਬੀਨੇਸ਼ਨ ਹੈ। ਦੋਏ ਸੁਣੋ ਤੁਸੀਂ।
1: ਪਤਾ ਹੈ ਕਿਆ ਲੱਗਦਾ ਤਾ ਕਿ ਤੂੰ ਕੁਝ ਬਹੁਤ ਬੜਾ ਕਰੇਗਾ, ਕਿਤਨਾ ਪੋਟੈਂਸ਼ੀਅਲ ਹੈ ਤੁਝ ਮੈਂ, ਕਿਆ ਹੋ ਗਿਆ, ਕੁਝ ਬਣ ਕਿਉਂ ਨਹੀਂ ਪਾਇਆ ਤੂੰ, ਵਟ ਹੈਪਨਡ।

ਟੀਵੀ ਤੇ ਆਉਂਦਾ ਇਹ ਸ਼ੋ ਹਸਲ ਔਰ ਪਿਛਲਾ ਸੀਜ਼ਨ ਵੀ ਮੈਨੂੰ ਵਧੀਆ ਲੱਗਿਆ ਸੀਗਾ ਐਤਕੀ ਤਾਂ ਮਤਲਬ ਘੈਂਟ ਹੀ ਹੈਗਾ ਬੜੇ ਵਧੀਆ ਵਧੀਆ ਜਿਹੜੇ ਰੈਪਰਸ ਹਿਪ ਹੋਪਰਸ ਜਿਹੜੇ ਨੇ ਉਹ ਇਸ ਸ਼ੋਅ ਨੇ ਦਿੱਤੇ ਹੈਗੇ ਨੇ ਦ ਗੁੱਡ ਥਿੰਗ ਇਜ਼ ਆਹ ਦੋ ਗਾਣੇ ਤੁਹਾਨੂੰ ਸੁਣਾਏ ਹੈਗੇ ਨੇ ਔਰ ਦੋਹਾਂ ਦੇ ਵਿੱਚ ਇੱਕ ਜਿਹੜੀ ਇੱਕ ਛਾਪ ਜਾਂ ਇੱਕ ਇੰਪ੍ਰੈਸ਼ਨ ਹਿਪ ਹੋਪ ਸੌਂਗਸ ਦਾ ਹੁਣ ਤੱਕ ਇੰਡੀਆ 'ਚ ਰਿਹਾ ਕਿ ਗੰਦਗੀ ਹੈ ਨਾ ਨਸ਼ੇ ਪੱਤੇ ਮੈਂ ਅੱਡਾ ਮੈਂ ਉੱਡਾ ਮਤਲਬ ਜੋ ਸਾਨੂੰ ਹਿਪ ਹੋਪ ਦੇ ਵਿੱਚ ਪੰਜਾਬੀ ਹਿਪ ਹੋਪ ਘੱਟੋ ਘੱਟ ਦੱਸਦਾ ਰਿਹਾ ਹੈਗਾ ਉਹ ਨਹੀਂ ਹੈਗਾ ਇਹ ਔਰ ਇਹ ਦੋ ਪੰਜਾਬੀ ਮੁੰਡੇ ਜਿਹੜੇ ਨੇ ਔਰ ਇੱਕ ਬੈਰੀਅਰਸ ਤੋੜ ਰਹੇ ਹੈਗੇ ਨੇ ਕਿ ਪੰਜਾਬੀ ਹਿਪ ਹੋਪ ਇਜ਼ ਨੋਟ ਓਨਲੀ ਅਬਾਊਟ ਡਿਸ ਇਟਸ ਨੋਟ ਓਨਲੀ ਅਬਾਊਟ ਕਿ ਮੈਂ ਉੱਦਾਂ ਚੱਕ ਮੇ ਜੇ ਹਥਿਆਰ ਹੋ ਗਏ ਮਸ਼ੂਕ ਹੋ ਗਈ ਉਹ ਕੰਮ ਨਹੀਂ ਡਿਫਰੈਂਟ ਆਹ ਜਿਹੜਾ ਵਾਸੂ ਦਾ ਮੁੰਡੇ ਦਾ ਸਟਾਈਲ ਹੈਗਾ ਕੈਂਥ ਦਾ ਇਹਦਾ ਹੈਗਾ ਕਿ ਕਲਾਸੀਕਲ ਅਤੇ ਹਿਪ ਹੋਪ ਨੂੰ ਇਕੱਠਾ ਰਲਾਣ ਹੋ ਸਕਦਾ ਕਿ ਇਹਦੀ ਰਾਈਟਿੰਗ ਤੁਹਾਨੂੰ ਉਦੀ ਚੰਗੀ ਨਾ ਲੱਗੀ ਹੋਵੇ ਹਰਮੀਤ ਦੀ ਰਾਈਟਿੰਗ ਔਨ ਦੀ ਅਦਰ ਹੈਂਡ ਬਹੁਤ ਚੰਗੀ ਹੈਗੀ ਬਹੁਤ ਸਟਰੋਂਗ ਹੈਗੀ ਹੈ ਬਟ ਉਹਨੇ ਬਹੁਤ ਸਟਲ ਸਟਾਈਲ ਦੇ ਵਿੱਚ ਗਾਇਆ ਹੈਗਾ ਸੋ ਇਹ ਦੋ ਇਸ ਕਰਕੇ ਐਗਜ਼ਾਮਪਲਸ ਅੱਜ ਦੇ ਦਿਨ ਮੈਂ ਸੋਚਿਆ ਕਿ ਨਾਲੇ ਤਾਂ ਸ਼ੋਅ ਦੇ ਵਿੱਚ ਗੱਲ ਕਰਦੇ ਚੱਲੀਏ ਥੋੜ੍ਹਾ ਜਿਹਾ ਡਿਫਰੈਂਟ ਵੀ ਮਿਊਜ਼ਿਕ ਸੁਣਨੇ ਚਾਹੀਦੇ ਹੈਗੇ ਨੇ ਕਿਉਂਕਿ ਪੰਜਾਬੀ ਗਾਣੇ ਤਾਂ ਫਿਰ ਉਹੀ ਆਉਣੇ ਨੇ ਯਾਰ ਉਹੀ ਮਤਲਬ ਲੈ ਦੇ ਕੇ ਆਪਾਂ ਸੁਣੀ ਜਾਈਏ ਅਤੇ ਚਲੋ ਐਨੀਵੇਜ਼ ਜੋ ਹੈਗਾ ਉਹ ਸੁਣਾਉਣਾ ਵੀ ਪੈਂਦਾ ਜੋ ਮਾਰਕੀਟ ਦੇ ਵਿੱਚ ਆ ਰਿਹਾ ਮੈਂ ਆਪਣੇ ਕੋਲੋਂ ਤਾਂ ਗਾ ਕੇ ਸੁਣਾਉਣ ਨਹੀਂ ਲੱਗੇ ਹੈਗੇ ਨਾ ਬਾਜੇ ਹੈਗੇ ਨੇ ਸਾਡੇ ਕੋਲ ਨਾ ਕੁਛ ਹੋਰ ਹੈ ਪਰ ਇੱਕ ਤਾਂ ਆਹ ਸਪੀਡ ਵਾਲਿਆਂ ਨੇ ਮੈਨੂੰ ਸਮਝ ਨਹੀਂ ਲੱਗ ਰਹੀ ਹੈਗੀ ਕੀ ਕਿੱਤਾ ਕੀ ਹੈ ਪਿਛਲੇ ਕੁਛ ਮਹੀਨਿਆਂ ਤੋਂ ਇਹਨਾਂ ਨੇ ਥਾੜ ਥਾੜ ਗਾਣੇ ਲਿਆਈ ਜਾ ਰਹੇ ਨੇ ਸਾਰੇ ਹੀ ਏ ਆਈ ਵਾਲੇ ਪਤਾ ਨਹੀਂ ਇਹ ਵਾਕਈ ਸਿੰਗਰਸ ਨੂੰ ਪਤਾ ਹੈਗਾ ਇਹ ਕਿ ਨਹੀਂ ਪਤਾ ਹੈਗਾ ਪਰ ਏ ਆਈ ਦੇ ਨਾਲ ਸਾਰੇ ਫਿਲਮਾਏ ਹੋਏ ਨੇ ਏ ਆਈ ਦੇ ਨਾਲ ਮਿਊਜ਼ਿਕ ਲੱਗਦੇ ਹੈਗੇ ਨੇ ਹੋ ਸਕਦਾ ਵੋਕਲ ਹੀ ਸਿਰਫ ਓਰੀਜਨਲ ਹੋਣ ਆਈ ਡੋਂਟ ਨੋ ਵਜ਼ੀਰ ਪਾਤਰ ਦਾ ਗਾਣਾ

क्या बात है, कुछ डिफरेंट किया परमेश वर्मा ने। ਹੁਣ ਤੱਕ ਤਾਂ ਬੜੇ ਅਜੀਬ ਜਿਹੇ ਗਾਣੇ ਇਹ ਕਰਦੇ ਸੀਗੇ, ਪਰ ਇੱਕ ਤਾਂ ਐਮ ਸੀ ਸਕੁਅਰ ਦੇ ਨਾਲ ਕੋਲੈਬਰੇਸ਼ਨ, ਦੂਸਰਾ ਐਮ ਸੀ ਸਕੁਅਰ ਨੇ ਕੁੜੀ ਵਾਲੇ ਪਾਸੇ ਦਾ ਗਾਣਾ ਜਾਂ ਇੱਕ ਤਰ੍ਹਾਂ ਦਾ ਹਿਪ ਹੋਪ ਲਿਖਿਆ ਹੈਗਾ। ਪਰਮੇਸ਼ ਵਰਮਾ ਨੇ ਮੁੰਡੇ ਵਾਲੇ ਪਾਸੇ ਦਾ ਹੈਗਾ, ਪਰ ਬੜਾ ਸੋਹਣਾ, ਬੜਾ ਠੰਡਾ ਜਿਹਾ, ਬੜਾ ਵਧੀਆ ਜਿਹਾ ਗਾਣਾ ਹੈਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਬਟਵਾਰੇ ਦੀ ਕਰਨੀ ਹੈਗੀ ਹੈ ਜੀ, ਔਰ ਗੱਲ ਵੰਡ ਦੀ ਕਰਨੀ ਹੈ, ਗੱਲ ਆਜ਼ਾਦੀ ਦੀ ਕਰਨੀ ਹੈ, ਗੱਲ ਗੁਲਾਮੀ ਦੀ ਕਰਨੀ ਹੈ। 15 ਅਗਸਤ ਆ ਰਿਹਾ ਹੈਗਾ, ਭਾਰਤ ਦੇ ਨਾਲ ਜੁੜਿਆ ਹੋਇਆ ਦਿਹਾੜਾ, ਪਰ ਇਸ ਦਿਨ ਇੱਕ ਚੀਜ਼ ਜਿਹੜੀ ਆਪਾਂ ਜ਼ਰੂਰ ਯਾਦ ਰੱਖਦੇ ਹੈਗੇ ਹਾਂ, ਇੱਕ ਚੀਜ਼ ਜਿਹੜੀ ਦੋਵੇਂ ਪਾਸੇ ਸੈਲੀਬ੍ਰੇਟ ਕੀਤੀ ਜਾਂਦੀ ਉਹ ਹੈਗਾ ਮਿਊਜ਼ਿਕ। ਹੁਣ ਪਾਕਿਸਤਾਨ ਵਾਲੇ ਪਾਸੇ ਦਾ ਵੀ ਮਿਊਜ਼ਿਕ ਤੁਹਾਨੂੰ ਸੁਣਾ ਦਿੰਦੇ ਹਾਂ। ਨਿਹਲ ਨਸੀਮ ਦਾ ਗਾਣਾ ਹੈਗਾ ਹੈ, ਨਿਹਲ ਨਸੀਮ ਤਾਂ ਸ਼ਾਇਦ, ਹਾਂ ਨਿਹਲ ਨਸੀਮ ਅਤੇ ਹੈਦਰ ਅਲੀ ਦਾ, ਪਿਆਰ ਕਿਉਂ ਬਣਾਇਆ।

ਇੱਕ ਦੋ ਗਾਣਿਆਂ ਨੂੰ ਛੱਡ ਦਈਏ ਜੇ ਸ਼ੁਰੂਆਤ ਦੇ ਵਿੱਚ ਹੀ ਯਾਰ, ਅੱਜ ਤਾਂ ਗਾਣੇ ਵਧੀਆ ਚੱਲ ਗਏ ਮੇਰੇ, ਸੌਂਗਸ ਹੀ ਬੜੇ ਘੈਂਟ ਘੈਂਟ। ਦੇਖੋ ਜੇ ਵਧੀਆ ਗਾਣੇ ਹੋਣ ਤਾਂ ਫਿਰ ਸੁਣਨ ਦਾ ਵੀ ਮਜ਼ਾ ਆਉਂਦਾ, ਸੁਣਾਉਣ ਦਾ ਵੀ ਮਜ਼ਾ ਆਉਂਦਾ ਹੈਗਾ। ਮਿਊਜ਼ਿਕ ਵੀ ਵਧੀਆ ਹੋਵੇ, ਲਾਊਡ ਕਰਕੇ ਤੁਸੀਂ ਆਹ ਡਰਾਈਵ ਬੈਕ ਸ਼ੋ ਇੰਜੋਏ ਕਰਿਆ ਕਰੋ। ਆਪਣਾ ਗੱਡੀ 'ਚ ਉੰਨੀ ਦੇਰ ਦੇ ਲਈ ਫੋਨ ਫੂਨ ਬੰਦ ਕਰ ਦਿਆ ਕਰੋ, ਬਸ ਉੱਚੀ ਜੇ ਕਰਕੇ। ਜੇ ਦਫ਼ਤਰ ਤੋਂ ਘਰ ਨੂੰ ਜਾ ਰਹੇ ਹੋ, ਘਰ ਤੋਂ ਦਫ਼ਤਰ ਨੂੰ ਜਾ ਰਹੇ ਹੋ, ਉੱਚੀ ਜੇ ਕਰਕੇ ਗਾਣੇ ਸੁਣ ਲਿਆ ਕਰੋ। ਬਸ ਮੇਰੇ ਤੋਂ ਇੱਕੋ ਹੀ ਚੀਜ਼ ਦਾ ਡਰ ਲੱਗਿਆ ਰਹਿੰਦਾ ਕਿ ਗਾਣੇ ਦੇਖੋ ਖਰਾਬ ਤਾਂ ਨਹੀਂ ਚਲਾਵਾਂਗੇ, ਉਹ ਤਾਂ ਚਲੋ ਬੰਦ ਕਰ ਦਿੰਦੇ ਹਾਂ ਆਪਾਂ, ਪਹਿਲਾਂ ਹੀ ਬੰਦ ਕਰ ਦਿੰਦੇ। ਇੱਕ ਚੀਜ਼ ਦਾ ਇਹ ਡਰ ਲੱਗਿਆ ਰਹਿੰਦਾ ਕਿ ਕੋਈ ਢਿੱਲਾ ਜਿਹਾ ਗਾਣਾ, ਇੱਕ ਲੈ ਜੀ ਜਦੋਂ ਬਣੀ ਹੁੰਦੀ ਹੈ ਨਾ, ਉਹ 'ਚ ਕੋਈ ਢਿੱਲਾ ਜਿਹਾ ਗਾਣਾ ਨਾ ਆ ਜਾਵੇ। ਹੁਣ ਗਾਣਿਆਂ ਦੀ ਲੈ ਵਧੀਆ ਬਣੀ ਹੋਈ ਹੈ, ਐਨ ਚੱਕਵੇਂ ਜੇ, ਚੱਕਵੇਂ ਨਹੀਂ ਪਰ ਵਧੀਆ ਜੇ ਸੋਫਟ ਜਿਹੇ ਗਾਣੇ ਆ ਰਹੇ ਹੈਗੇ ਨੇ, ਉਹਦੇ ਵਿੱਚ ਕੋਈ ਇਹੋ ਜਿਹਾ ਗਾਣਾ ਨਾ ਆ ਜਾਵੇ ਕਿ ਉਹ ਟੋਨ ਤੋਂ ਬਾਹਰ ਹੋ ਜਾਈਏ ਆਪਾਂ। ਐਨੀਵੇਜ਼, ਥੋੜ੍ਹੇ ਜਿਹਾ ਹੀ ਟਾਈਮ ਬਚਿਆ, ਹੁਣ ਆਪਾਂ ਫਿਰ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਕਣੀ ਹੈ।

ਆਊਟ ਆਫ ਜਿੰਨੀਆਂ ਵੀ ਫੀਮੇਲ ਸਿੰਗਰਸ ਅੱਜ ਕੱਲ੍ਹ ਚੱਲ ਰਹੀਆਂ ਹੈਗੀਆਂ ਨੇ ਪੰਜਾਬੀ ਦੇ ਵਿੱਚ, ਆਈ ਰੀਅਲੀ ਫੀਲ, ਮੈਨੂੰ ਲੱਗਦਾ ਹੈ, ਮੇਰੀ ਇੰਟਿਊਸ਼ਨ ਹੈਗੀ ਆ, ਆਈ ਡੋਂਟ ਨੋ ਮੈਂ ਕਿੰਨਾ ਕੁ ਸਹੀ ਹੋਊਂਗਾ, ਬਟ ਨੂਰ ਚਾਲ ਜਿਹੜੀ ਹੈਗੀ ਹੈ ਉਹ ਵਧੀਆ ਗਾ ਰਹੀ ਹੈਗੀ ਹੈ, ਵਧੀਆ ਆਊਟ ਆਫ ਮਤਲਬ ਆਲ ਦੀਜ਼ ਫੀਮੇਲ ਸਿੰਗਰਸ ਜਿੰਨੀਆਂ ਵੀ ਤੁਰੀਆਂ ਹੈਗੀਆਂ ਨੇ, ਬਾਕੀਆਂ ਦੇ ਨਾਲੋਂ ਬਿਹਤਰ ਗਾ ਰਹੀ ਹੈਗੀ ਆ। ਔਰ ਕੁੜੀ ਦੀ ਐਕਟਿੰਗ ਦੀ ਤਾਂ ਆਪਾਂ ਦੇਖੇ ਲਿਆ, ਤਾਨਿਆਂ ਦੇ ਨਾਲ ਕਿਹੜੀ ਫਿਲਮ ਆਈ ਸੀਗੀ ਉਹਦੇ 'ਚ ਤਾਨਿਆਂ ਤੋਂ ਵੀ ਵਧੀਆ ਐਕਟਿੰਗ ਕੀਤੀ ਸੀ ਉਹਨੇ, ਸਿੰਗਰ ਵੀ ਹੈਗੀ ਹੈ, ਐਕਟਰ ਵੀ ਹੈਗੀ ਹੈ, ਲਿਖਣ ਲੱਗ ਜਾਵੇ ਬਸ। ਅਤੇ ਨੂਰ ਚਾਹਲ ਦਾ ਇੱਕ ਗਾਣਾ, ਅਤੇ ਫਿਰ ਉਹ ਤੋਂ ਬਾਅਦ ਕਿਉਂਕਿ ਵੰਡ ਦੀ ਗੱਲ ਕਰਨੀ ਹੈ, ਪਾਕਿਸਤਾਨ ਅਤੇ ਭਾਰਤ ਦੀ ਗੱਲ ਕਰਨੀ ਹੈ, ਤਾਂ ਫਿਰ ਮੈਂ ਫਿਰ ਇੱਕ ਵਾਰ ਤੋਂ ਦੋਹਾਂ ਦੇਸ਼ਾਂ ਦਾ ਸਾਂਝਾ ਗਾਣਾ ਜਿਹੜਾ ਹੈਗਾ ਉਹ ਤੁਹਾਨੂੰ ਸੁਣਾਊਂਗਾ। ਤੁਹਾਨੂੰ ਪਤਾ ਮੇਰਾ ਫੇਵਰੇਟ ਕਿਹੜਾ ਪੰਜਾਬੀ ਗਾਣਾ।

ਕੈਨ ਲਿਸਨ ਹੋਲ ਡੇ ਇਸ ਕਿਸਮ ਦੇ ਗਾਣੇ, ਇੰਨੇ ਵਧੀਆ ਗਾਣੇ, ਇੰਨਾ ਵਧੀਆ ਮਿਊਜ਼ਿਕ ਜਿਹੜਾ ਚੱਲਦਾ ਹੈਗਾ। ਲਓ ਜੀ, ਦਿਓ ਇਜਾਜ਼ਤਾਂ ਫਿਰ ਅਤੇ ਅਗਲਾ ਸ਼ੋਅ ਲੈ ਕੇ ਆਉਂਦੇ ਹੈਗੇ। ਕਿਹੜਾ ਭਲਾ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੇ। ਮੈਂ ਪਤਾ ਨਹੀਂ ਕਿਉਂ ਹੁਣ ਆਖਰੀ ਗਾਣਾ ਫਿਰ ਲਗਾ ਬੈਠਿਆ ਜਾਂਦੇ ਜਾਂਦੇ ਜੋਸ਼ ਬਰਾੜ ਦਾ। ਚਲੋ, ਆਈ ਹੋਪ ਕਿ ਜੋ ਹੁਣ ਤੱਕ ਮੋਮੈਂਟਮ ਬਣਿਆ ਸੀ ਉਹਨੂੰ ਢਾ ਨਾ ਦੇਵੇ, ਪਰ ਜੋਸ਼ ਬਰਾੜ ਬੁੰਦਾ ਵਧੀਆ ਗਾ ਰਿਹਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ 'ਚ, ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ, ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ, 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਇਹ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ, ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ, ਔਰ ਉਹਦੀ ਕਹਾਣੀ ਜਿਹੜੀ ਹੈ, ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ, ਅਮੀਰ ਖਾਨ ਨੇ ਬਣਾਈ ਹੈ, ਬਟਵਾਰਾ 1947 ਦੀ, ਰਾਜਕੁਮਾਰ ਸੰਤੋਸ਼ੀ ਦੀ। ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ, ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਹੈ, ਕਿਹਨੇ ਉੱਧਰ ਹੋਣਾ, ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ, ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ 'ਚ ਬਹੁਤ ਖਤਰਨਾਕ ਹੈ, ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਥੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ। ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਆ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ ਨਾ ਬੰਦੇ ਬਖਸ਼ੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ, ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ, ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਹੈ, ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲੈ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ, ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ ਤੇ ਹੁਣ ਗੱਲ ਜਿਹੜੇ ਆ ਵੀ ਕਿੰਨਾ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲ ਰਿਹਾ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਸ੍ਰੀ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾ ਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਢ ਟੁੱਕ ਹੋ ਗਈ, ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਹ ਜਿਹੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਰੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਹੋਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਇੱਕ ਇੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਂਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਲਾ ਲਾਜਪਤ ਰਾਏ ਵੀ ਸੀ, ਜਿਹਦੀ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਂਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਧਿਰ ਸਮਝਦੀ ਸੀ ਹਿੰਦੂ ਮਹਾਂਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪਰਵਾਹ ਨਹੀਂ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾਂ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ ਬੰਦਾਂ ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਵੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ ਕਿਤੇ, ਬਹੁਤ ਸਾਰੀਆਂ ਥਾਵਾਂ ਐਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਜਿਹਦੇ ਵਿੱਚ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬੱਚੇ ਦਾ ਸਿਰਫ ਮਲੇਰਕੋਟਲਾ ਦੇ ਵਿੱਚ ਬੱਚੇ ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਜ਼ਰ ਨਾ ਰਹਿਣਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨੀ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ ਮੁਸਲਿਮ ਬੱਚਿਆਂ ਨੂੰ ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ, ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ, ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਇਹ ਜਿਹੜੀ ਗੱਲ ਹੈ ਇਹਨੂੰ ਬਚਾਉਣ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੀ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ, ਤੇ ਵੱਡੇ ਪੰਜਾਬ ਦੇ ਉਸ ਰਹੀਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਸ਼ੋਕੂ ਮਾਮੂਨ ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ, ਤੇ ਇਹ ਕਾਰਨ ਹੋ ਗਿਆ? ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ, ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਇੱਕ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕਨਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੋਚਕ ਵੀ ਨੇ, ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ। ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ, ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ, ਤੇ ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਬਣੇ ਪੀਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ, ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਦੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਤੇ ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ, ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ। ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਕਹੀ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ ਤੇ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ ਓਦਾਂ ਡੈਮੋਕ੍ਰੇ

ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਹੈ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨਿਆ ਗਿਆ ਸੀ ਕਿ ਸਤਲੁਜ ਰਿਵਰ ਨੂੰ ਜਿਹੜਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਜਿਹਦੀ ਬਹੁ ਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤਰ ਬਣੇ। ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ, ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਛੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਹੀ ਗੱਲਾਂ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨੂੰ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰਾਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੇ, ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਕਰ ਸਕਦੇ, ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਤੇ ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇੱਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨੀ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਖੈਰ,
ਤੇ ਜਾਂ ਹੋਰਨਾਂ ਥਾਵਾਂ ਤੋਂ ਗਏ ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ

0: ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨੀ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੇਬੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਤੇ ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਤੇ ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਹੈ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਇਹਨੂੰ ਠੀਕ ਕਰਨ ਲਈ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ, ਤੇ ਉਹ ਪਛਤਾਵਾ ਕਰਦੀਆਂ ਨੇ, ਤੇ ਜੇ ਉਹ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ, ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ, ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ, ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ, ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ੍ਹਦੇ ਹੁਣ ਤੱਕ। ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਨੀ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧੁਰਨ ਦੀ ਲੋੜ ਹੈ।
1: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਅ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ, ਜਿਵੇਂ ਭਾਅ ਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ 1947 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ। ਜ਼ਿਕਰ ਭਾਅ ਜੀ ਹੋਰਾਂ ਨੇ ਕਰ ਹੀ ਦਿੱਤਾ, ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰੂਧਾਮਾਂ ਦੀ ਗੱਲ ਕੀਤੀ ਹੈ, 175 ਗੁਰੂਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ। ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਅ ਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਹ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਬੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਹਾਂਜੀ 1674 AM।

0: लग गया ना पता फिर केड़ा रेडियो बजदा। हाँ जी हाँ जी
1: रेडियो हाँ जी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 AM समा हो चुका लाफ्टर थेरेपी दा। कल दे गुस्से किले परेशानियां जो भी मन दे ते बोझ आ सारा कुछ एक पासे रख के हसण हसाउण दा ते चुटकले सुनाउण दा समा हो चुका। ते अज दी लाफ्टर थेरेपी BYD कैरोलिन स्प्रिंग दे वल्लों हारमोनी ग्रुप वालिआं दे वल्लों स्पोंसर्ड आ। ते जेकर तुसीं गड्डी लैणी आ तुसीं BYD दी ते फिर कैरोलिन स्प्रिंग वालिआं दे नाल जाके ते गलबात कर सकदे हो तुसीं। ते रेडियो हाँ जी दा मैनशन जरूर कर दिओ जां फिर मोहित अरोड़ा जी दे नाल गलबात कर सकदे। बाकी फिर उन्होंने कर लेंगे। तो मेरे नाल गल करने लिए पहुंच चुके ने नोनिया पी दया।
3: सत श्री अकाल अदाब सलाम नमस्ते सारे नू। थर्सडे मॉर्निंग दिया बहुत सारिया मुबारक। थर्सडे मॉर्निंग ना मैं तो पता किन्ने साल पुराने ही याद आ गई पर मैं थर्सडे ईवनिंग आती होंगी सी।
2: सॉरी थैंक यू
3: हाँ जी यस यू रिमेंबर्ड। सो अज थर्सडे और थर्सडे मैं कहती होंगी सी कि अज साडा वीकेंड जो ਅਸੀਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸੋ ਅੱਜ ਵੀ ਮੈਂ ਇਹੀ ਕਹੂੰਗੀ
2: ਗੁੱਡ
3: ਫਰਾਈਡੇ ਦੀ ਥਾਂ ਅੱਜ ਆਪਾਂ ਵੀਕਐਂਡ ਥੋੜਾ ਜਿਹਾ ਲੰਬਾ ਵੀਕਐਂਡ ਕਰਾਂਗੇ ਮਸਤੀ ਵਾਲਾ ਲੰਬਾ ਔਰ ਅੱਜ ਮਸਤੀ ਮਨਾਵਾਂਗੇ ਖਿੱਚ ਕੇ ਮਨਾਵਾਂਗੇ ਔਰ ਸਾਰਿਆਂ ਨਾਲ ਮਿਲ ਕੇ ਮਨਾਵਾਂਗੇ। ਤੇ ਦੇਖਦੇ ਹਾਂ ਫਿਰ ਅੱਜ ਸਾਡੇ ਨਾਲ ਕੌਣ ਕੌਣ ਆ ਕੇ ਜੁੜਦੇ ਨੇ ਮਸਤੀ ਮਨਾਉਣ ਦੇ ਲਈ ਕਿਹੜੇ ਕਿਹੜੇ ਯੂਨੋ ਸੁਪਰ ਸਟਾਰਸ ਆਉਂਦੇ ਨੇ ਸਾਡੇ ਆਉਣ ਵਾਲੇ ਕੱਲ੍ਹ ਵਾਲੇ ਸਟਾਰ ਆਉਂਦੇ ਨੇ। ਆਈ ਲਵ ਟੂ ਟੋਕ ਆਈ ਲਵ ਟੂ ਹੈਵ ਹਗਸ ਫਰੋਮ ਦੈਮ। ਸਾਰਿਆਂ ਨੂੰ ਪਤਾ ਕੌਣ ਨੇ ਉਹ ਸਾਡੇ Yes, laughter therapy the stars. ਸਭ ਤੋਂ ਪਹਿਲਾਂ ਕੌਣ ਆਏ ਨੇ ਯਾਰ ਜੀ ਸਾਡੇ ਨਾਲ ਅੱਜ?
2: ਸਭ ਤੋਂ ਪਹਿਲਾਂ ਸਾਡੇ ਨਾਲ ਮੈਨੂੰ ਲੱਗਦਾ ਆ ਵੀ ਤੇਗ ਆਈ ਆ। ਸਤਿ ਸ੍ਰੀ ਅਕਾਲ ਤੇਗ, ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਤੇ ਬਾਕੀਆਂ ਦੇ ਅੱਗੇ।
4: ਅੰਕਲ ਜੀ ਸਤਿ ਸ੍ਰੀ ਅਕਾਲ, ਆਂਟੀ ਜੀ
3: ਸਤਿ ਸ੍ਰੀ ਅਕਾਲ, ਤੇਗ ਜੀ ਕੀ ਹਾਲ ਚਾਲ?
4: ਮੈਂ ਬੜੀਆ, ਤੁਹਾਡਾ ਕੀ ਹਾਲ ਚਾਲ ਆ?
2: ਸਾਡਾ ਵੀ ਬਹੁਤ ਵਧੀਆ,
3: ਮੈਂ ਬਹੁਤ ਬੜੀਆ।
2: ਕੱਲ ਤੁਹਾਡੀ ਮੰਮਾ ਨਾਲ ਗੱਲ ਹੋਈ ਸੀ?
4: ਮੈਨੂੰ ਪਤਾ, ਮੰਮਾ ਨੇ ਦੱਸਿਆ ਸੀ, ਮੰਮਾ ਨੇ ਸੋਇੰਗ ਮਸ਼ੀਨ ਬਾਰੇ ਦੱਸਿਆ ਸੀ।
2: ਉਹ ਵੀ ਤੁਹਾਡੇ ਵਾਂਗੂ ਬੋਲਦੇ ਆ ਕਿ ਤੁਸੀਂ ਉਹਨਾਂ ਵਾਂਗੂ ਬੋਲਦੇ ਹੋ?
4: ਆਪਾਂ ਮੰਮਾ ਦੀ ਡੈਡੀ ਵਾਂਗੂ ਬੋਲਦੇ
2: ਆ। ਅੱਛਾ,
3: ਵੈਰੀ ਇੰਟੈਲੀਜੈਂਟ ਆ ਤੇਗ, ਵੈਰੀ ਨਾਈਸ ਵੈਰੀ ਨਾਈਸ।
2: ਤੇ ਤੇਗ ਕੀ ਲਿਆਈ ਆ ਫਿਰ ਅੱਜ?
4: ਕਾਲਾ
2: ਕੌਡੀਆਂ ਵਾਲਾ ਤੇ ਵਿੱਚ ਮੇਰੀ ਪੂਟੋ ਨੱਚਦੀ।
3: ਆਲਾ ਕੌਡੀਆਂ ਵਾਲਾ ਵਿੱਚ ਮੇਰੀ ਪੂਟੋ ਨੱਚਦੀ।
2: ਆਲਾ ਕੌਡੀਆਂ ਵਾਲਾ ਤੇ ਵਿੱਚ ਮੇਰੀ ਤੇ ਵਿੱਚ ਮੇਰੀ ਵਿੱਚ ਮੇਰੀ ਪੂ ਪੂ ਪੁੱਟੋ ਨੱਚਦੀ।
3: ਇਹ ਵੇਂਜਰ ਪੁੱਟ ਤਾਂ ਨਹੀਂ ਹੈਗੀ ਕਿਤੇ?
2: ਹਾਂ ਪਰ ਉਹ ਤਾਂ ਹੈ ਨਹੀਂ ਹੁਣ।
3: ਯੈਸ ਉਹ ਤਾਂ ਹੈ ਨਹੀਂ ਆ, ਪਰ ਉਹਨਾਂ ਦੇ ਟੱਬਰ ਵਾਲੇ ਤਾਂ ਹੋਣਗੇ ਜੀ। ਹਾਂ ਕੋਈ ਨਾ ਕੋਈ ਤਾਂ ਹੋਊਗਾ ਨਾ ਪੁੱਟੋ, ਜਿਹੜੀ ਕੁੜੀ ਹੋਊਗੀ ਪੁੱਟੋ ਨੱਚਦੀ, ਬਸ ਸਿੰਪਲ।
2: ਹਾਂ
3: ਪਤਾ, ਕੱਲ ਪਤਾ ਤੁਸੀਂ ਇੰਨੇ ਬੁਝਾਰਤਾਂ ਪਾਉਂਦੇ ਹੋ ਨਾ, ਮੇਰੀ ਮੇਰੀ ਜ਼ੁਬਾਨ ਸੜ ਗਈ। ਯੈਸ ਆਈ ਹੈਵ ਅ ਬਰਨ ਟੰਗ।
2: ਓਹੋ ਇਹ ਤੇ ਫਿਰ ਤੁਸੀਂ ਹਾਂ ਅੱਛਾ ਅੱਛਾ ਟੰਗ ਹੀ ਆ ਕੇ ਫਿਰ ਲੈ। ਤੇ ਕੁਲਬੀਰ ਆਂਟੀ ਨੇ ਵੀ ਕਿਹਾ ਵੀ ਟੰਗ ਪੰਜਾਬੀ ਵਾਲੀ ਨੀ ਅੰਗਰੇਜ਼ੀ ਵਾਲੀ। ਤੁਹਾਨੂੰ ਪਤਾ ਪੰਜਾਬੀ ਚ ਕਿਹਨੂੰ ਕਹਿੰਦੇ ਟੰਗ?
4: ਜੀਭ
2: ਨਹੀਂ, ਪੰਜਾਬੀ ਚ ਵੀ ਕਹਿੰਦੇ ਆ ਇੱਕ, ਪੰਜਾਬੀ ਚ ਟੰਗ ਕਿਹਨੂੰ ਕਹਿੰਦੇ ਆ? ਜੀਭ ਤੇ ਹੋ ਗਈ ਅੰਗਰੇਜ਼ੀ ਵਿੱਚ।
3: ਨਹੀਂ ਅੰਕਲ, ਟੰਗ ਜੀਭ ਨੂੰ ਹੀ ਕਹਿੰਦੇ ਨੇ। ਹਾਂ
2: ਨਹੀਂ ਪਰ
3: ਤੇਗ ਇਜ਼ ਵੈਰੀ ਇੰਟੈਲੀਜੈਂਟ।
2: ਯੈਸ
3: ਮੈਨੂੰ ਵੀ ਨਹੀਂ ਪਤਾ ਸੀ ਤੇਗ,
2: ਪਰ ਤੇਗ ਨੂੰ ਵੀ ਨਹੀਂ ਪਤਾ, ਉਹਨੇ ਮੰਮਾ ਨੂੰ ਪੁੱਛਿਆ ਵਾ।
3: ਨਹੀਂ ਨਹੀਂ ਤੇਗ ਤੇਗ ਨੂੰ ਪਤਾ ਸੀ।
2: ਹੈ
3: ਤੇਗ ਨੂੰ ਪਤਾ ਸੀ?
2: ਤੇਗ ਕਿੰਨੇ ਦੱਸਿਆ, ਮੰਮਾ ਨੇ ਕਿ ਦਾਦੀ ਨੇ?
4: ਮੰਮਾ ਨੇ।
2: ਇਸ ਕੰਮ ਹੋਨੈਸਟ ਹੈ ਜਾਨੀ।
4: ਅੱਜ ਦਾਦੀ ਬੈਠੀ ਹੈ ਤੇ ਨੀਮ ਦਾਦੀ ਨੇ ਫੂਡ ਨਹੀਂ ਫਰਿਸ਼ ਕੀਤਾ ਤੇ
2: ਤੇ ਹੋਰ ਕੌਣ ਨਾਲ? ਐਂਬਰ
4: ਨਹੀਂ ਅੰਬਰ ਦਾ ਬ੍ਰੇਕਫਾਸਟ ਹੁਣੇ ਹੁਣੇ ਖਾਣ ਲੱਗੀ ਆ ਅੰਬਰ।
2: ਅੱਛਾ ਅੱਛਾ ਤੇ ਲਾਹੀ?
4: ਲਾਹੀ ਸੁੱਤੀ ਪਈ ਆ, ਲਾਹੀ ਹਜੇ ਉੱਤੀ ਨਹੀਂ ਹੈਗੀ। ਨੋਰਮਲੀ ਉੱਠਦੀ ਹੁੰਦੀ ਆ ਇਸ ਟਾਈਮ, ਪਰ ਇਸ ਵਾਰੀ ਨਹੀਂ ਉੱਤੀ।
2: ਹਾਏ, ਉਹ ਰਾਤੀ ਫਿਰ ਲੇਟ ਸੁੱਤੀ ਹੋਣੀ, ਕੰਮ ਕਾਰ ਕਰਦੀ ਰਹੀ ਹੋਣੀ ਆ, ਭਾਂਡੇ ਲਾਉਂਦੀ ਹੋਣੀ ਆ।
4: ਮੰਮਾ ਨੇ ਦੱਸਿਆ ਸੀ ਲਾਹੀ ਨੇ ਪਹਿਲਾਂ ਮੰਮਾ ਦੇ ਸਿਰ ਤੇ ਫੈਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਮੰਮਾ ਨੇ ਸਿਰ ਚੱਕ ਕਿਤੇ ਹੋਰ ਰੱਖਤਾ, ਤੇ ਫਿਰ ਲਾਹੀ ਉੱਠ ਕੇ ਮੰਮਾ ਦੇ ਸਿਰ ਦੇ ਉੱਤੇ ਛਾਲਾਂ ਮਾਰਨ ਲੱਗੀ, ਤੇ ਫਿਰ ਮੰਮਾ ਨੇ ਥੱਲੇ ਕੁੱਟ ਕੇ ਪਾਇਆ, ਤੇ ਫਿਰ ਪੈਦ ਨਾਲ ਮੰਮੀ ਦੇ ਸਿਰ ਦੇ ਉੱਤੇ ਛਾਲਾਂ ਮਾਰਨ ਲੱਗੀ, ਤੇ ਫਿਰ ਮੰਮਾ ਨੇ ਕੁੱਟ ਕੇ ਫੜ ਕੇ ਉਹਦੇ ਸਿਰ ਦੇ ਉੱਤੇ ਪਾਇਆ।
2: ਮੰਮਾ ਨੇ ਕੁੱਟ ਕੇ ਫੜ ਲਿਆ,
3: ਨਿਆਣੇ ਦਾ ਪਤਾ ਨੀ ਲੱਗਦਾ ਵੀ ਕੁੱਟਾ ਕੇ ਕੁੱਟਾ।
2: ਥੈਂਕ ਯੂ,
3: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੀ, ਤੁਸੀਂ ਬਹੁਤ ਪਿਆਰਾ ਬੋਲਦੇ ਹੋ।
2: ਫਤਿਹ ਹਲੇ ਪਿੱਛੇ ਬੈਠਾ ਵਾ,
4: ਫਤਿਹ
3: ਮੰਨਤ ਤਾਂ ਬਾਅਦ ਚੋ ਆਉਂਦੀ ਹੁੰਦੀ ਹੈ ਨਾ।
2: ਨਹੀਂ ਨਹੀਂ, ਇਹ ਮੰਨਤ ਵੱਡੀ ਹੋ ਗਈ ਆ, ਪਤਾ ਤੁਹਾਡੇ ਜਿੱਡੀ ਹੋ ਗਈ ਆ, ਤੁਹਾਡੇ ਕੱਪੜੇ ਆ ਜਾਣੇ ਹੁਣ ਇਹਨੂੰ।
3: ਯੈਸ, ਨਾਉ ਮੈਂ ਹੁਣ ਇਹਦੇ ਸੂਟ ਲੈ ਕੇ ਵਿਆਹ ਦੇਖ ਸਕਦੀ ਹਾਂ।
2: ਤੇ ਤੁਸੀਂ ਆਪਣੇ ਪੁਰਾਣੇ ਜਿਹੜੇ ਦਿਓ ਹਾਂ ਉਹਨੂੰ ਪਹਿਲਾਂ, ਸਾੜੀ ਆਪਣੀ ਦਿਓ।
3: ਆ ਯੈਸ, ਯੂ ਕੈਨ ਵੀ ਕੈਨ ਐਕਸਚੇਂਜ, ਠੀਕ ਆ,
2: ਹੈ ਮਨ
3: ਆਪਾਂ ਬਦਲ ਸਕਦੇ ਹਾਂ।
4: ਓਕੇ
3: ਠੀਕ ਆ, ਆ ਦੇਖੋ ਦਲੇਰ ਸਾਡੀ ਧੀ ਰਾਣੀ।
2: ਕਿਹੜੀ ਕਿਹੜੇ ਇਹਨਾਂ ਕੋਲ ਇੱਕ ਬਲੈਕ ਸੂਟ ਹੈਗਾ, ਉਹ ਲੈਣਾ ਉਹਨੂੰ। ਤੂੰ ਆਪਣੀ ਸਕੂਲ ਡਰੈਸ ਦੇ ਦੀ ਇਹਨਾਂ ਨੂੰ।
3: ਹਾਂ, ਮੈਂ ਸਕੂਲ ਡਰੈਸ, ਮੈਨੂੰ ਬਹੁਤ ਵਧੀਆ ਲੱਗਦੀ ਹੈ।
4: ਨਹੀਂ, ਕਿਉਂਕਿ ਥੋੜੀ ਦਿਨ ਛੋਟੀ ਹੋ ਗਈ, ਕਿਉਂਕਿ ਉਹ ਤਾਂ ਮੇਰੇ ਤੇ ਮੇਰੀ ਵੀ ਹੁਣ ਛੋਟੀ ਹੋ ਗਈ।
2: ਤਾਂ ਪਿਛਲੇ ਸਾਲ ਵਾਲੀ ਦੇ ਦੇ।
3: ਕੋਈ ਨਿਆਣਾ ਆਪਣਾ ਕੱਪੜਾ ਨਹੀਂ ਦੇਗਾ ਮੈਨੂੰ ਰਾਜੀ ਹੈਗਾ।
2: ਨਹੀਂ, ਕੱਲ ਮਨਾਈ ਮੈਂ ਕੁੜੀ ਇੱਕ
3: ਮਨਾਈ
2: ਕੱਲ ਮਨਾਈ, ਉਹ ਮੈਂ ਜਿੰਨਾ ਚਿਰ ਤੂੰ ਦਿੱਤੇ ਨਾ ਪੁਰਾਣੇ ਕੱਪੜੇ, ਉਹ ਤੂੰ ਵੱਡੀ ਨਹੀਂ ਹੋਣਾ। ਉਹ ਮੰਨੀ ਗਈ ਕੱਲ ਮਾੜੀ ਜੀ,
3: ਮੰਨ ਗਈ। ਚਲੋ
2: ਵੇਹਨੇ ਅੱਜ ਕੀ ਕਰਦੀ।
3: ਥੈਂਕ ਯੂ ਬਾਬਾ ਜੀ।
2: ਹੈ ਨਾ, ਮੈਨੂੰ ਤਾਂ ਪੁਰਾਣੇ ਦੇ ਦੇਣੇ ਚਾਹੀਦੇ ਕੱਪੜੇ, ਨਾ ਨਹੀਂ ਬੰਦਾ ਵੱਡਾ ਨਹੀਂ ਹੁੰਦਾ।
3: ਹਾਂ
2: ਗੱਲਾਂ ਗੁੱਲਾਂ ਚ ਘੱਟ ਹੀ ਆਉਂਦੇ ਆ।
3: ਯੈਸ,
2: ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਓਕੇ।
4: ਇੱਕ ਵਾਰੀ ਪੱਪੂ ਆਪਦੇ ਬੱਚੇ ਨੂੰ ਕਹਿੰਦਾ, ਪੁੱਤ ਤੂੰ ਮੇਰਾ ਤੂੰ ਕਦੇ ਉਹ ਨੀ ਕੰਮ ਕੀਤਾ ਜਿਹਦੇ ਨਾਲ ਮੇਰਾ ਕਦੇ ਸਿਰ ਉੱਚਾ ਹੋਵੇ। ਬੱਚਾ, ਪਾਪਾ ਜੀ ਮੈਂ ਕੀਤਾ ਤਾਂ ਹੈ, ਜੋ ਤੇ ਸੁੱਤੇ ਪਏ ਸੀਗੇ ਉਦੋਂ ਮੈਂ ਸਿਰਹਾਣਾ ਤੇ ਰੱਖਿਆ ਸੀਗਾ।
3: ਓਹ ਮਾਈ ਗੋਡ, ਇਹਦਾ ਮਤਲਬ ਮੈਂ ਵੀ ਨਾ ਅੱਜ ਜਾ ਕੇ ਉੱਚੀ ਜਿਹੀ ਥਾਂ ਤੇ ਲਾਉਣੀ ਆ ਮੇਰੇ ਮੰਮੀ ਦੇ ਨਾਂ ਦੀ ਤਖਤੀ। ਮੰਮੀ ਡੈਡੀ ਦੇ ਨਾਂ ਦੀ ਤਖਤੀ ਉੱਚੀ ਸਾਰੀ ਕਰਕੇ ਲਾਉਣੀ ਆ।
2: ਥੈਂਕ ਯੂ ਮੰਨਤ,
3: ਥੈਂਕ ਯੂ ਸੋਹਣੇ ਪੁੱਤੂ,
4: ਪਤੇ ਨਾਲ ਵੀ ਗੱਲ ਕਰ ਲਓ
2: ਜੀ। ਹਾਂਜੀ,
3: ਲੰਡੀਆਂ
2: ਚੂਹੀਆਂ ਦਾ ਸਰਦਾਰ ਵੀ ਹੁੰਦਾ ਸੀ ਇੱਕ।
3: ਯੈਸ,
2: ਵਾਂਸ ਅਪੌਨ ਅ ਟਾਈਮ
3: ਟਾਈਮ ਯੈਸ
2: ਹੈ ਫਤਿਹ ਹਲੇ ਵੀ ਹੈਗਾ।
3: ਦੇਖੋ, ਵਾਂਸ ਵਾਂਸ ਅ ਸਰਦਾਰ ਆਲਵੇਜ਼ ਅ ਸਰਦਾਰ।
2: ਜੇ ਨਾ ਨਾ ਵਧੀਆ ਨਿਕਲਿਆ ਫਿਰ ਤੁਹਾਨੂੰ ਲੰਡੀ ਚੂਹੀ ਮਿਲਣੀ ਅੱਜ।
4: ਇੱਕ ਵਾਰੀ ਪੱਪੂ ਨੇ ਪੱਪੂ ਨੇ ਇੱਕ ਢਾਬਾ ਖੋਲਿਆ ਤੇ ਕਸਟਮਰ ਕਹਿੰਦਾ ਮੇਰੇ ਕੱਪ ਚ ਇੱਕ ਮੱਖੀ ਡੁੱਬ ਕੇ ਮਰ ਗਈ। ਫਿਰ ਪੱਪੂ ਕਹਿੰਦਾ ਮੈਂ ਢਾਬਾ ਚਲਾਵਾਂ ਕਿ ਮੈਂ ਮੱਖੀ ਨੂੰ ਤੈਰਨਾ ਸਿਖਾਵਾਂ।
2: Well done, Papu.
3: Very nice.
2: Thank you, Papu.
4: Thank you.
2: Oh, sorry, Pate.
4: Thank you. Have a nice day.
3: Thank you. Bye-bye.
2: Aaj fine phone nahi kita ye.
3: Yes. Bade ho rahe ne bache.
2: Haan, biba ho gaya hun
3: matlab. Yes.
2: Bank nalon na ta tut gaya.
3: Acha, Fateh di ik gal tusi note kiti hai. Right from jadon to Fateh ne gal karni shuru kiti hai till today. ਫਤਿਹ ਨੇ ਇੱਕ ਮਿਸ਼ਨ ਹੁੰਦਾ ਨਾ ਜਿੱਦਾਂ ਕੁਛ ਵੀ ਕਹਿ ਲਓ ਉਹਨੇ ਮਿਸ਼ਨ ਆਪਣਾ ਕੰਪਲੀਟ ਕਰਨਾ ਜਾਣਾ ਬਾਕੀ ਤੁਸੀਂ ਜੋ ਮਰਜ਼ੀ ਗੱਲ ਹੋਏ ਨਾ ਓਵਰ ਰੂਲਡ।
2: ਓਕੇ ਬਾਏ
3: ਬਾਏ
2: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਰਨਵ ਨੇ ਤੇ ਉਸ ਤੋਂ ਬਾਅਦ ਫਿਰ ਵਾਰੀ ਯੁਵਰਾਜ ਦੀ। ਸਤਿ ਸ਼੍ਰੀ ਅਕਾਲ ਅਰਨਵ।
3: ਸਤਿ ਸ਼੍ਰੀ ਅਕਾਲ ਅਰਨਵ ਜੀ।
5: ਸਤਿ ਸ਼੍ਰੀ ਅਕਾਲ ਅੰਤੀ ਜੀ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ
3: ਸੋਹਣੇ ਪੁੱਤੂ। ਜਿਉਂਦੇ ਬਸਦੇ ਰਹੋ, ਖੁਸ਼ ਰਹੋ,
2: ਤੰਦਰੁਸਤੀਆਂ ਮਾਣੋ, ਤੁਹਾਡਾ ਵਿਆਹ ਹੋਵੇ, ਬੱਚੇ ਹੋਣ,
3: ਅਸੀਂ ਭੰਗੜੇ ਪਾਈਏ ਤੁਹਾਡੇ ਵਿਆਹ ਦੇ ਵਿੱਚ,
2: ਬੱਚਿਆਂ ਦੇ
3: ਸਾਡੇ ਹੱਡ ਪੈਰ ਇੰਨੇ ਚੱਲਦੇ ਰਹਿਣ,
2: ਕਾਨੇ ਫਲਾਈਏ,
3: ਫੇਫੜੇ ਵਧੀਆ ਰਹਿਣ, ਕਾਨੇ ਫਲਾਉਣ ਜੋਗੇ।
2: ਸਟੇਟਮੈਂਟਾਂ ਦੇਈ ਜਾਂਦੇ ਬਾਅਦ ਚ ਤੁਹਾਡੇ ਅਰਗੇ ਭੱਜੇ ਫਿਰਦੇ ਹੁੰਦੇ ਮਗਰ।
3: ਮੰਮੀ ਮੇਰੀ ਸ਼ਾਦੀ ਕਬ ਕਰੋਗੀ, ਐਵੇਂ ਡੈਡੀ ਨੂੰ ਕਹਿੰਦੇ ਹੁੰਦੇ ਮੈਨੂੰ ਵਿਆਹ ਦੇ ਅੰਮੀ ਨੀ, ਮੈਂ ਡੈਡੀ ਜੋਗਾ ਹੋਇਆ। ਓਕੇ, ਆਲਵੇਸ ਸੇ ਵਿਲ ਥਿੰਕ ਅਬਾਊਟ ਇਟ।
2: ਚਲੋ ਹਲੇ ਹਲੇ ਉਮਰ ਹੈ ਨਾ।
3: ਨਹੀਂ, ਇਟਸ ਆਦਤ,
5: ਮੈਂ ਪੜ ਵੀ ਲੈਣਾ ਸਾਰਾ।
3: ਯੈਸ, ਡੈਫੀਨਿਟਲੀ
2: ਪੜੋ, ਸਾਰਾ ਕੁਝ ਕਰੋ, ਪਰ ਇਹ ਗਈ ਗੱਲਾਂ ਜਿਹੜੀਆਂ ਨੇ ਉਹ ਡਿਕਲੇਅਰ ਨਹੀਂ ਕਰੀ ਦੀਆਂ, ਮੂੰਹ ਨਹੀਂ ਕੱਢੀ ਦੀਆਂ, ਕਿਉਂਕਿ ਹਲੇ ਤੇ ਲੋੜ ਹੀ ਨਹੀਂ ਹੈ ਕੋਈ, ਹੈ ਨਾ।
3: ਯੈਸ,
2: ਤੇ ਕੀ ਸੁਣਾਓਗੇ?
5: ਅੱਜ ਸੁਣਾਉਂਗੇ ਇੱਕ ਚੁਟਕਲਾ।
2: ਹਾਂਜੀ।
3: ਓਕੇ।
5: ਪੱਪੂ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਕਦੀ ਪਾਗਲਖਾਨੇ ਗਈ ਆ? ਉਹਦੀ ਘਰ ਵਾਲੀ ਕਹਿੰਦੀ ਲੈ ਆ ਕੋਈ ਗੱਲ ਪੁੱਛਣ ਵਾਲੀ ਹੈ, ਮੈਂ ਵਿਆਹ ਕਰਾ ਕੇ ਪਾਗਲਖਾਨੇ ਹੀ ਆਈ ਹਾਂ।
2: ਪਰ ਉਹਨੇ ਗਈ ਪੁੱਛਿਆ ਨਾ, ਹੋ ਕੇ ਆਈ ਹੈ।
3: ਆ ਦੇਖੋ ਅੰਕਲ ਡਿਫੈਂਸਿਵਲੀ ਲੈ ਗਏ।
2: ਥੈਂਕ ਯੂ ਅਰਨਵ।
3: ਥੈਂਕ ਯੂ ਵੈਰੀ ਮੱਚ ਸੋਹਣੇ ਪੁੱਤੂ।
2: ਯੁਵਰਾਜ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ
3: ਯੁਵਰਾਜ ਜੀ, ਕੀ ਹਾਲ ਚਾਲ ਨੇ?
6: ਮੇਰਾ ਠੀਕ ਆ, ਸਾਡਾ ਕੀ ਹਾਲ ਆ?
3: ਅਸੀਂ ਠੀਕ ਠਾਕ, ਬਹੁਤ ਵਧੀਆ। ਹੁਣ ਤੁਸੀਂ ਆ ਗਏ ਹੋ ਤਾਂ ਬਸ ਨੈਲੇ ਤੇ ਦਹਿਲਾ ਹੋ ਗਿਆ ਹੈ। ਅੱਜ ਕੀ ਸੁਣਾਓਗੇ? ਇੱਕ ਕੱਪ ਚਾਹ।
2: ਕੀ ਸੁਣਾਓਗੇ? ਇੱਕ ਚੁਟਕਲਾ।
3: ਬਸ ਇੱਕ ਚੁਟਕਲਾ?
2: ਇੱਕ ਚੁਟਕਲਾ,
3: ਗਰਮਾ ਗਰਮ
2: ਚੁਟਕਲਾ।
3: ਓਕੇ,
2: ਗਰਮ ਗਰਮ ਬੰਦਾ ਮੂੰਹ ਚ ਪਾ ਲੈਂਦਾ ਗੁਲਾਬ ਜਾਮੁਨ, ਬਾਅਦ ਚ ਫੇਰ ਕੱਢ ਕੇ ਬਾਹਰ ਆ ਦਿੰਦਾ ਪਲੇਟ। ਫੇਰ ਜੋ ਕੇ ਗਾਣਾ ਬੜਾ ਔਖਾ ਹੁੰਦਾ। ਹਾਂਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੋਨੇ ਪੁੱਤਰ, ਕੀ ਹਾਲ ਚਾਲ?
6: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
3: ਮੈਂ ਠੀਕ ਠਾਕ। ਯਸ਼ਿਕਾ ਜੀ,
2: ਯਸ਼ਿਕਾ ਜਦੋਂ ਇਹਦਾ ਵਿਆਹ ਕਰਨ ਜਾਣਾ ਨਾ ਤੁਸੀਂ, ਜਦੋਂ ਮੰਨ ਲਓ ਤੁਸੀਂ ਇਹਦੀ ਜੰਜ ਜੁੰਜ ਲੈ ਕੇ ਜਾਣੀ ਨਾ, ਤੇ ਉਦੋਂ ਚੰਗੀ ਤਰ੍ਹਾਂ ਸਾਰਾ ਕੁਛ ਮਤਲਬ ਇਹਨੂੰ ਤਿਆਰ ਕਰਕੇ ਖੜੇ ਹੋ ਨਾ, ਪੈਲਸ ਦੇ ਬਾਹਰ ਜਾ ਕੇ ਕਹੋ ਵੀ ਸੋਰੀ ਮੈਂ ਕੁਛ ਭੁੱਲ ਆਇਆ, ਫੇਰ ਆਉਣਾ। ਮੈਂ ਕਲਗੀ ਭੁੱਲ ਗਿਆ, ਮੈਂ ਘਰੋਂ ਇੱਕ ਮਿੰਟ ਆਇਆ ਜਿਹਾ ਨਹੀਂ,
3: ਆਹੋ ਕਲਗੀ ਲੈ ਕੇ, ਫਿਰ ਕਹਿੰਦਾ ਚੱਲ ਚੱਲ ਲੈ ਕੇ ਉਹਨੂੰ ਚਰਬੀ ਜਾਊਗਾ, ਫਿਰ ਉਹ ਕਹਿੰਦਾ ਲੈ ਮੈਂ ਤਾਂ ਜੁੱਤੀਆਂ ਸਲਿੱਪਰ ਘਰ ਵਾਲੇ ਪਾਇਆ ਆ, ਸ਼ੇਰਵਾਨੀ ਦੇ ਜੱਟਣੀ ਨਹੀਂ ਆ,
2: ਇਹਦਾ ਧਿਆਨ ਰੱਖੋ ਖਾਸ।
4: ਹਾਂਜੀ ਮੈਂ ਵੀ ਇੱਕ ਚੁਟਕਲਾ ਸੁਣਾਉਂਗੀ।
2: ਹਾਂਜੀ
4: ਪੱਪੂ ਸਵੇਰੇ ਉੱਠਦਾ ਤੇ ਉਹਦੀ ਮੰਮੀ ਕਹਿੰਦੀ ਛੇਤੀ ਛੇਤੀ ਉੱਠ ਜਾ ਉੱਠ ਜਾ, ਤੇ ਪੱਪੂ ਕਹਿੰਦਾ ਵੀ ਲੈ ਤੁਸੀਂ ਮੈਨੂੰ ਪਹਿਲਾਂ ਠਾਈ ਜਾਂਦੇ ਹੋ, ਹਜੇ ਸੂਰਜ ਤਾਂ ਮੇਰੇ ਤੋਂ ਪਹਿਲਾਂ ਸੋ ਜਾਂਦਾ, ਤਾਂ ਉਹ ਪਹਿਲਾਂ ਉੱਠ ਗਿਆ ਤੇ ਮੈਂ ਤਾਂ ਹਜੇ ਉਦੋਂ ਤੱਕ ਸੌਂਦਾ ਵੀ ਨੀ, ਤੁਸੀਂ ਮੈਨੂੰ ਪਹਿਲਾਂ ਹੀ ਠਾਈ ਜਾਂਦੇ ਹੋ, ਠਾਓ ਨਾ ਹਲੇ।
3: ਵੈਸੇ ਗੱਲ ਚ ਲੌਜਿਕ ਹੈ ਯਾਰ, ਲੌਜਿਕ ਗੱਲ ਸੋਚਣ ਦੀ ਆ,
2: ਪੱਪੂ ਦੀ ਗੱਲਾਂ ਲੌਜਿਕ ਵਾਲੀਆਂ ਹੁੰਦੀਆਂ। ਥੈਂਕ ਯੂ ਯਸ਼ਿਕਾ,
3: ਬਹੁਤ ਇੰਟੈਲੀਜੈਂਟ ਹੋ ਯਾਰ, ਸਾਡੇ ਕਪਾਟ ਖੋਲਤੇ ਸਵੇਰੇ ਸਵੇਰੇ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਯਸ਼ਿਕਾ,
4: ਥੈਂਕ ਯੂ
3: ਥੈਂਕ ਯੂ।
4: ਯੂਵੀ ਨੂੰ ਯਾਦ ਆ ਗਿਆ,
3: ਆ ਗਿਆ ਚੁਟਕਲਾ।
2: ਅੱਛਾ ਅੱਛਾ,
4: ਹਾਂਜੀ
2: ਹਾਂਜੀ ਹਾਂਜੀ ਜੁਗੀ ਜੀ।
4: ਮੰਮੀ ਆਪਦੇ ਬੱਚੇ ਨੂੰ ਕਹਿੰਦੀ ਆ ਵੀ ਤੂੰ ਇੰਨੀ ਦੇਰ ਜੇ ਤੂੰ ਜਿਆਦਾ ਫੋਨ ਦੇਖੇ ਨਾ ਫਿਰ ਅੱਖਾਂ ਲਈ ਸਹੀ ਨੀ ਹੁੰਦਾ,
2: ਤੇ ਨਾਲੇ ਤੈਨੂੰ ਚੁਟਕਲਾ ਭੁੱਲ ਜਾਣਾ ਈ, ਇਹ ਨੀ ਕਹਿੰਦੀ ਮੰਮੀ। ਅੱਛਾ
3: ਐਂਡ
4: ਤੇ ਫਿਰ ਬੱਚਾ ਕਹਿੰਦਾ ਹਾਂਜੀ ਮੰਮਾ ਤਾਈ ਤਾਂ ਮੈਂ ਇੱਕੋ ਹੀ ਫੋਨ ਦੇਖ ਰਿਹਾ।
2: ਚੁਟਕਲਾ
3: ਬਣਾਉਣਾ ਸੀਗਾ ਕੋਈ
4: ਨਹੀਂ, ਕਿਉਂਕਿ ਪਾਪਾ ਨੇ ਮੈਨੂੰ ਚੁਟਕਲਾ ਦੱਸਿਆ ਹੀ ਨਹੀਂ ਸੀ।
2: ਚਲੋ ਥੈਂਕ ਯੂ ਪੁੱਤ, ਜਦੋਂ ਆਪਾਂ
3: ਰੇਡ ਪੈ ਗਈ ਸੀਗੀ,
2: ਹਾਂ ਜਦੋਂ ਆਪਾਂ ਪਹਿਲਾਂ ਪੁੱਤੂ ਨਾਂ ਲੈਨੇ ਆ ਨਾ ਵੀ ਹਾਂ ਨੈਕਸਟ ਤੁਹਾਡੀ ਵਾਰੀ ਤੇ ਉਦੋਂ ਤੁਸੀਂ ਯਾਦ ਕਰ ਲਿਆ ਕਰੋ। ਥੈਂਕ ਯੂ ਤੁਹਾਡਾ, ਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਆ, ਫਿਰ ਸਾਡੇ ਨਾਲ ਸ਼੍ਰੇਆ ਹੋਊਗੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
7: ਸਤਿ
2: ਸ਼੍ਰੀ ਅਕਾਲ
3: ਅਸੀਸ ਕੌਰ ਜੀ, ਨਾ ਤੁਹਾਨੂੰ ਫਰਾਕ ਦੇਣ ਵਾਲਿਓ, ਫਰਾਕ ਹੀ ਨੀ ਦਿੰਦੇ ਹੈਗੇ, ਫਰਾਕ
2: ਨੇ ਮੰਨ ਗਈ ਗੱਲ, ਕਹਿੰਦੇ ਸੀ ਲੈ ਲਿਓ।
3: ਓਕੇ ਚਲੋ ਫਿਰ
7: ਮੰਨ ਗਈ ਗੱਲ,
2: ਸੋਚ ਲੋ ਵੀ ਜਿੱਦਾਂ ਨੋਨੀ ਆਂਟੀ ਦਾ ਨਾਂ ਡਿਮੀ ਹੁੰਦਾ, ਜਿੱਦਾਂ ਮੰਨ ਲੋ
3: ਡਿਮੀ
2: ਤੁਸੀਂ ਇਹ ਸੋਚ ਕੇ, ਹਾਂ ਨੋਨੀ ਆਂਟੀ ਦਾ ਇੱਕ ਨਾਂ ਹੋਰ ਡਿਮੀਜ਼ ਵੀ ਨਾਂ ਹੈ ਨਾ ਇਹਨਾਂ ਦਾ,
7: ਇੱਕ
2: ਹੋਰ ਵੀ ਹੈਗਾ ਨਾ ਤੁਹਾਡਾ, ਕੀ ਉਹ ਹੁੰਦਾ ਵਾ?
3: ਨੋਨੀਆ ਤਾਂ ਮੈਂ ਵੀ ਰੱਖਿਆ ਹੋਇਆ,
7: ਨੋਨੀਆ ਤਾਂ ਤੁਸੀਂ ਰੱਖਿਆ, ਉਹ
2: ਨੋਨੀਆ ਤਾਂ ਰੇਡੀਓ ਵਾਲਾ ਨਾਂ ਆ ਨਾ,
3: ਯਾਦ
2: ਰਹੂਗਾ?
7: ਨਹੀਂ,
2: ਫਿਰ ਤੁਸੀਂ ਕਿੱਦਾਂ ਬੁਲਾਓਗੇ ਕੱਲ ਨੂੰ ਜੇ ਰੇਡੀਓ ਤੋਂ ਬਾਹਰ ਮਿਲ ਪਏ? ਇਹ ਤੇ ਰੇਡੀਓ ਵਾਲਾ ਨਾਂ ਆ, ਤੇ ਜੇ ਉਦਾਂ ਕਿਤੇ ਮਿਲ ਪਏ
3: ਸੱਚੀ ਮੁੱਚੀ ਅੰਕਲ ਅੰਕਲ ਅੰਕਲ ਕਦੇ ਕਦੇ ਅੰਕਲ ਨੇ ਝੂਠ ਬੋਲਿਆ ਨਹੀਂ ਨਾ, ਫਿਰ ਸੱਚੀ ਸੱਚੀ ਆ
7: ਪਤਾ
2: ਕਿਉਂ ਨੀ ਹੁੰਦਾ ਦੱਸ?
3: ਕਿੱਡੇ ਵੱਡੇ ਸ਼ਬਦ ਬੋਲਣ ਲੱਗ ਗਈ ਸਾਡੀ ਮਾਣੋ ਬਿੱਲੀ ਐਗਜ਼ਿਸਟ ਨਹੀਂ ਹੁੰਦਾ।
8: ਮਾਣੋ ਬਿੱਲੀ ਨੀ ਮੈਂ,
2: ਹੁਣ ਦੱਸੋ
3: ਸਾਡੀ ਸੀਸ ਕੌਣ? ਸੋਰੀ ਭੈਣ ਜੀ, ਸੋਰੀ ਭੈਣ ਜੀ,
2: ਤੁਸੀਂ ਕੀ ਹੋ?
8: ਸ਼ੇਰ
2: ਖਾਨ,
3: ਸ਼ੇਰ ਖਾਨ ਬੱਲੇ। ਮੈਂ ਸੀਗਾ ਉਹ ਮੋਗਰੀ, ਮੋਗਰੀ
2: ਸ਼ੇਰ, ਸ਼ੇਰ ਖਾਨ ਦੀ ਮਾਸੀ ਹੁੰਦੀ ਹੈ ਮਾਨੂੰ ਬਿੱਲੀ, ਪਤਾ?
3: ਯੈਸ,
8: ਨਹੀਂ,
2: ਹਾਂ ਮੰਮਾ ਨੂੰ ਪੁੱਛੋ ਉਹਦੀ ਮਾਸੀ ਆ।
3: ਯੈਪ,
8: ਨਹੀਂ
2: ਲੈ, ਸ਼ੇਰ ਖਾਨ ਤੁਹਾਨੂੰ ਪਤਾ, ਸ਼ੇਰ ਖਾਨ ਨੇ ਟ੍ਰੇਨਿੰਗ ਕਿਹਦੇ ਕੋਲ ਲਈ ਸੀ? ਮਾਨੂੰ ਬਿੱਲੀ ਕੋਲੋਂ। ਉਹਦਾ ਉਹਦੀ ਟੀਚਰ ਮਾਨੂੰ ਬਿੱਲੀ ਸੀ। ਲੈ ਮੰਮਾ ਨੂੰ ਪੁੱਛ ਲਿਓ ਤੁਸੀਂ।
3: ਅਸੀਂ ਛੋਟੇ ਹੁੰਦੇ ਸੀ ਕਵਿਤਾ ਵੀ ਬੋਲਦੇ ਹੁੰਦੇ ਸੀਗੇ, ਬਿੱਲੀ ਸ਼ੇਰ ਕੀ ਮਾਸੀ ਹੈ, ਚੂਹਾ ਉਸਕਾ ਮਾਮਾ ਹੈ।
2: ਹਾਂਜੀ,
3: ਬਿੱਲੀ
2: ਉਸਕੇ ਲਈ ਜੋ ਨਿੱਕਰ ਹੈ ਉਸਕੇ ਲਈ ਪਜਾਮਾ ਹੈ। ਤੁਸੀਂ ਸੁਣੀ ਨੀ? ਚਲੋ ਤੁਸੀਂ ਜਦੋਂ ਆਓਗੇ ਨਾ ਫਿਰ ਤੁਹਾਨੂੰ ਸੁਣਾਵਾਂਗੇ ਕੀ ਲਿਆਇਓ ਅੱਜ ਤੁਸੀਂ।
3: ਤੁਸੀਂ ਤਾਂ ਕਮਲਵਾ ਪਾਈ ਰੱਖਣਾ, ਚਲੋ ਮੈਂ ਬੋਲੀ ਸੁਣਾਵਾ।
2: ਹਾਂਜੀ
3: ਜੀ, ਸੀਸ ਕੌਰ ਜੀ।
7: ਮੈਨੂੰ ਆ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਮੈਨੂੰ ਆ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਮਾਸੀ ਮੰਗਦੀ ਬਰੈਨ ਮਸਣ ਤੰਗ ਹੋ ਗਿਆ।
2: ਮਾਸੜ ਤੰਗ ਹੋ ਗਿਆ,
7: ਮਾਸੀ
2: ਮਾਸੜ ਤੰਗ ਹੋ ਗਿਆ,
7: ਹੋ ਗਿਆ
3: ਸ਼ੌਕ ਮਾਸੀ ਦੇ ਪਗੋੜੇ
2: ਨੰਗ ਹੋ ਗਿਆ, ਬਲ ਬਲ ਬਲ ਬਲ ਬਲ
7: ਪਗੋੜੇ ਮਾਸੜ ਨੰਗ ਹੋ ਗਿਆ, ਸ਼ੌਕ ਮਾਸੀ ਦੇ ਪਗੋੜੇ ਮਾਸੜ ਨੰਗ
2: ਹੋ ਗਿਆ, ਨੀ ਮਾਸੜ ਨੰਗ ਹੋ ਗਿਆ, ਨੀ ਮਾਸੜ ਨੰਗ ਹੋ ਗਿਆ, ਚੱਕ ਦੋ ਮਾਸੜ ਨੂੰ। ਨਾਰੇ ਨਾਰੇ ਨਾਰੇ
7: ਨੰਗ
2: ਨੰਗ ਨੰਗ ਨੰਗ ਨੰਗ ਨੰਗ ਨੰਗ ਪੋਪੀ ਪੋਪ ਸ਼ੇਮ, ਪੋਪੀ ਪੋਪ ਸ਼ੇਮ, ਪੋਪੀ ਸ਼ੇਮ, ਪੋਪੀ ਸ਼ੇਮ, ਥੈਂਕ ਯੂ,
3: ਥੈਂਕ ਯੂ ਵੈਰੀ ਮਚ ਸੀਸ ਕੌਰ ਜੀ।
2: ਬੱਲ ਬੱਲ ਬੱਲ ਬੱਲ ਨੰਗ ਹੋ ਗਿਆ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਮਾਨੂੰ ਬਿੱਲੀ ਨਹੀਂ ਆਓ, ਸ਼ੇਰ ਖਾਨ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ, ਤੇ ਉਸ ਤੋਂ ਬਾਅਦ ਸਾਡੇ ਨਾਲ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ ਸ਼੍ਰੇਆ।
7: ਮਾਨੂੰ
2: ਬਿੱਲੀ
7: ਅੱਛਾ,
2: ਸ਼ੇਅਰ ਟੋਕ ਕਰਦੀ, ਪਰ ਮਾਨੂੰ ਬਿੱਲੀ ਕੌਣ ਆ? ਤੁਸੀਂ ਕੇ ਅਸੀਸ? ਅੱਛਾ ਅਸੀਸ, ਤੁਸੀਂ ਕੀ ਹੋ? ਅੱਛਾ ਤੁਸੀਂ ਸ਼੍ਰੇਆ ਹੀ ਹੋ, ਓਕੇ ਓਕੇ ਓਕੇ। ਦੂਜੀ ਅਸੀਸ ਤੇ ਕਹਿੰਦੀ ਸੀ ਮੈਂ ਸ਼ੇਰ ਖਾਨ ਆ, ਤੁਸੀਂ ਕਿਹੜਾ ਕਰੈਕਟਰ ਬਣਨਾ ਫਿਰ? ਹੈਂ ਪ੍ਰਿੰਸੈਸ ਐਲਸਾ, ਐਲਸਾ ਐਲਸਾ ਬਣਨਾ?
3: ਕਿਹੜੀ ਕਿਹੜੀ ਵਾਲੀ ਪ੍ਰਿੰਸੈਸ?
2: ਕਿਹੜੀ ਪ੍ਰਿੰਸੈਸ ਬਣਨਾ?
3: ਜੈਸਮਿਨ
2: ਸੁਣਾਓਗੇ ਫਿਰ? ਯੈਲੋ ਪ੍ਰਿੰਸੈਸ
3: ਓਕੇ,
7: ਕਦੀ ਆਇਆ ਕਰੋ ਕਦੀ ਜਾਇਆ ਕਰੋ, ਪੱਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ,
2: ਪੱਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ, ਪੱਤੇ ਤੋੜ
7: ਬੱਲੇ
3: ਬੱਲੇ ਸ਼ਵ ਸ਼ਵ ਬੱਲੇ ਬੱਲੇ।
2: ਥੈਂਕ ਯੂ ਆ ਵੀ ਬੋਲੀ ਪਤਾ ਨੀ ਕਿੰਨੇ ਬਣਾਈਆਂ ਨਾ, ਵੀ ਕਿਉਂ ਪੱਤੇ ਜੋ ਸੀਡੀਆਂ ਬਜਾਇਆ ਕਰੋ, ਹਨਾ?
3: Yes, because ਤੁਹਾਨੂੰ ਪਤਾ ਕਿਹੜੇ ਪੱਤੇ ਦੀ ਸੀਟੀ ਵੱਜਦੀ ਹੁੰਦੀ ਸੀਗੀ?
2: ਉਹ ਤੇ ਸ਼ਟਾਲੇ ਦੇ ਪੱਤੇ ਦੀ ਵੀ ਵੱਜਦੀ ਹੁੰਦੀ ਸੀ, ਬਾਕੀ
3: ਤੂਤ ਦੇ ਪੱਤੇ ਦੀ।
2: ਸਤਿਕਾਲ
3: ਸ਼ੇਰ ਖਾਨ
2: ਇਹ ਨਹੀਂ ਹੈ ਸ਼ੇਰ ਖਾਨ ਇਹ ਮਾਨੂ ਬਿੱਲੀ ਆ
3: ਇਹ ਮਾਨੂ ਬਿੱਲੀ ਆ ਓਕੇ ਮਾਨੂ ਬਿੱਲੀ ਅਪਰਜੂ
2: ਹੈਲੋ ਮਾਨੂ ਬਿੱਲੀ
3: ਇਟਸ ਟੂ ਅੰਕਲ ਹੀਰ
2: ਸਤਿਕਾਲ
8: ਮਾਨੂ
2: ਬਿੱਲੀ ਅੱਜ ਟੂ ਮਾਨੂ ਬਿੱਲੀ ਆ
3: ਯੈਸ
2: ਮਾਨੂ ਬਿੱਲੀ ਕੀ ਖਾਦਾ ਅੱਜ
8: ਨੂਤੀ ਗੰਦੂਦੂ
2: ਸੁਣਾਓਗੇ ਫਿਰ ਆਏ ਵੇਰੇ ਫਿਰਦੇ ਸਾਰੇ ਅੱਜ
3: ਯੈਸ
2: ਕਿੰਨਾ ਲੜੇ ਅੱਜ
8: ਮੁਜਾਰਤ
2: ਅੱਛਾ ਬਜਾਰਤ
3: ਓਕੇ
8: ਰਿਚਨ ਓਪਨਿੰਗ ਹੁੰਦੀ ਬੰਦ ਵੀ ਹੁੰਦੀ
3: ਹਾਂਜੀ
8: ਰਿਚਨ ਓਪਨਿੰਗ ਹੁੰਦੀ ਬੰਦ ਵੀ ਹੁੰਦੀ
2: ਹਾਂ ਫ੍ਰਿਜ ਓਪਨ ਨਹੀਂ ਹੁੰਦੀ ਬੰਦ ਵੀ ਹੁੰਦੀ ਆ
3: ਓਕੇ
2: ਓਪਨ ਵੀ ਹੁੰਦੀ ਬੰਦ ਵੀ ਹੁੰਦੀ ਓਪਨ ਵੀ ਹੁੰਦੀ ਆ
3: ਬੰਦ ਵੀ ਹੁੰਦੀ
2: ਆ ਬੰਦ ਵੀ ਫ੍ਰਿਜ
3: ਬੜੀ ਮੁਸ਼ਕਿਲ ਸੀ ਯਾਰੀ
2: ਫਾਈਨਲੀ
3: ਥੈਂਕ ਯੂ ਸੁਣੇ ਪੁੱਤੂ ਫਾਈਨਲੀ
2: ਸ਼ੇਰ ਨੂੰ ਖਾਣਾ ਉਹ ਜਿਹੜੀ ਸੀਸ ਕੋਰ ਹੈ ਨਾ ਉਹ ਸ਼ੇਰ ਬਣੀ ਉਹਨੂੰ ਖਾ ਜਾ ਫਿਰ
3: ਯੈਸ
2: ਉੱਥੇ ਉਹ ਸ਼੍ਰੇਆ ਦੇ ਸਕੂਲ ਮਿਲਣਾ ਹੀ ਉਹ ਸ਼ੇਰ ਖਾਨ ਉਹਨੂੰ ਖਾ ਜੀ ਫਿਰ ਅੱਜ ਕਰਦੀ ਉਹਦਾ ਠੀਕ ਆ ਮਨਦੀਪ ਜੀ ਤੁਸੀਂ ਉਤ ਬਾਤ ਨੀ ਤੁਹਾਡੀ ਵਾਰੀ ਤੇ ਜੇ ਮਨਦੀਪ ਜੀ ਤੁਸੀਂ ਸਕੂਲ ਨਹੀਂ ਜਾਣਾ ਤੇ ਫਿਰ ਤੁਹਾਡੀ ਲਾਸਟ ਵਾਰੀ ਸਤਿ ਸ਼੍ਰੀ ਅਕਾਲ ਤਵਨੀਤ ਚਾਰ ਕ ਦਿਨ ਪਾਰਲਰ ਨਾ ਜਾਇਆ ਜਾਵੇ ਪੁੱਤ ਸਾਰੇ ਅੰਕਲ ਹੀ ਹੁੰਦੇ ਆ ਉਹ ਵਾਲ ਵੂਲ ਤੇ ਅੱਜਕੱਲ ਕਟਾਈ ਹੁੰਦੇ
3: ਸਾਰਿਆਂ
2: ਪੁੱਤਰ ਜੀ ਤੁਸੀਂ ਪਹਿਲਾਂ ਗੈਸ ਕਰੋ ਇਹ ਕੌਣ ਹੈ ਪਹਿਲਾਂ ਉਹਨਾਂ ਦੀ ਗੈਸ ਗੇਮ ਹੁੰਦੀ ਅੱਛਾ ਨਹੀਂ ਮੈਂ ਨੋਨੀ ਆਂਟੀ ਗੈਸ ਕਰਨਗੇ ਤੁਸੀਂ ਕੌਣ ਹੋ ਇਹ ਆਪਣਾ ਪੁੱਛ ਆਪੇ ਮਾਰ ਲੈਂਦੇ

0: ਹੈਗੇ ਨੇ
1: ਇਹਨਾਂ ਨੂੰ ਮਲੇਸ਼ੀਆ ਚੇਨਾਈ ਦੀ ਲੋੜ ਨਹੀਂ ਪੈਂਦੀ
0: ਅਰੀਸ਼ਾ ਅਰੀਸ਼ਾ ਨਹੀਂ ਹਾਰ ਗਏ ਦੱਸ ਦੋ ਹੁਣ
1: ਬਿਲਕੁਲ ਧਿਆਨ ਨਾਲ ਨੀ ਸੁਣਦੇ
0: ਤੁਸੀਂ ਨਹੀਂ ਦੱਸਿਆ ਹੀ ਨੀ ਇਹਨਾਂ ਨੇ
2: ਨਹੀਂ ਦੱਸਿਆ

0: ਸਾਰੇ
1: ਮੈਂ ਬੁੱਝ ਲੈਣੀ
0: ਸਾਰੇ ਬੋਝ ਮੇਰੇ ਤੇ ਪਾਓ ਨੰਨੀ ਜੀ ਜਾਨ ਦੇ ਉੱਤੇ ਮਸੂਮ ਫਰਿਸ਼ਤੇ ਤੇ
1: ਹਾਂਜੀ ਵੈਰੀ ਗੁੱਡ ਪੁੱਤ ਪਾਓ
0: ਅੰਕਲ ਸੋ ਹੈਪੀ
2: ਮਾਸੀ ਵਸੇ ਜਦ ਮੈਂ ਜਾ ਖਿਲ ਖਿਲ ਹੱਸੇ
0: ਉੱਚੇ ਟਿੱਬੇ
1: ਮਾਸੀ ਵਸੇ
2: ਜਦ ਮੈਂ ਜਾ ਖਿਲ ਖਿਲ ਹੱਸੇ
1: ਜਦ ਮੈਂ ਜਾਵਾ ਖਿੜ ਖਿੜ ਹੱਸੇ
0: ਇਹ ਤਾਂ ਮਾਸੀ ਹੋ ਗਈ ਤੁਹਾਡੀ
1: ਹਾਂ
2: ਨਹੀਂ
1: ਪਰ ਮਾਸੀ ਹੱਸਦੀ ਕਿਉਂ ਮਾਸੀ ਦਾ ਨਾਂ ਕੀ ਆ ਪੈਸੋ ਦੱਸੋ
0: ਮਾਸੀ ਦਾ ਨਾਮ ਹੈਗਾ ਆ ਰੇਖਾ ਰਾਣੀ
1: ਨਹੀਂ ਨਹੀਂ ਤੁਹਾਨੂੰ ਇਹ ਏਦਾਂ ਥੋੜੀ ਲੱਗਦਾ ਵਾ ਉਹ ਐਸ਼ਲੀਨ ਕੌਰ ਆ
0: ਅੱਛਾ ਐਸ਼ਲੀਨ ਰੇਖਾ ਕੌਰ ਹੋਊ ਫਿਰ ਰੇਖਾ ਕੌਰ ਹੋ
1: ਰੇਖਾ ਕੌਰ ਥੋੜੀ ਹੁੰਦੀ ਆ ਰੇਖਾ ਤੇ ਰੇਖਾ ਹੁੰਦੀ ਆ ਰੇਖਾ ਨੇ ਆਉਣਾ ਸੱਚ ਐਰ ਕੀ ਇੰਡੀਅਨ ਫਿਲਮ ਫੈਸਟੀਵਲ ਤੇ
0: ਓ ਵਾਹ
2: ਖਾਣ
0: ਵਾਲੀ ਚੀਜ ਨੀ ਆ
1: ਖਾਣ ਵਾਲੀ ਚੀਜ ਨੀ ਆ
0: ਓਕੇ ਕੀ ਹੈ ਕੀ ਕਲੂ ਦਊਂਗੇ ਥੋੜਾ ਜਿਹਾ
1: ਮਾਸੀ ਆ
2: ਕੱਪੜੇ ਸਵੈਟਰ ਤੋਂ ਬਣਦਾ
1: ਨਹੀਂ ਸਵੈਟਰ ਨੀ ਬਣਦਾ ਕੱਪੜੇ ਬਣਦੇ ਆ
0: ਓਕੇ ਕਪਾਹ ਦੀ ਫੁੱਟੀ
1: ਕੋਟਨ ਬਣਦਾ
0: ਕੋਟਨ
1: ਵੈਰੀ ਨਾਈਸ
0: ਪਹਿਲਾਂ ਤੁਸੀਂ ਕਿਹਾ ਸਵੈਟਰ ਮੈਂ ਭੇਡਾਂ ਉੱਥੇ ਚੜਦੀਆਂ ਨੇ ਉਹ ਮਾਸੀ ਹੋ ਗਈਆਂ
1: ਦੋ ਤਾਜਵੀਰ ਬੱਲੇ ਬੱਲੇ ਇੰਨੇ ਜਾਣੇ ਤੁਹਾਡੇ ਘਰ ਤੁਹਾਡਾ ਘਰ ਤੇ ਬੜਾ ਵੱਡਾ ਹੋਣਾ ਫਿਰ ਅੱਛਾ ਲਾਫਟਰ ਥੈਰੇਪੀ ਤੇ ਓਕੇ ਓਕੇ ਓਕੇ ਤੇ ਲਿਆਓ ਫਿਰ ਹੁਣ ਨੈਕਸਟ ਕਿਹਦੀ ਵਾਰੀ ਆ ਕਿਹੜੇ ਯੁਵਰਾਜ ਦੀ ਵਾਰੀ ਆ ਨੈਕਸਟ
2: ਦੀ ਦੀ ਦੀ
1: ਅੱਛਾ ਦੀਦੀ ਯੁਵਰਾਜ ਓਕੇ
2: ਮੈਂ ਦੀਦੀ ਨਹੀਂ ਹੈਗੇ
1: ਹਾਂ ਅੱਛਾ ਦੀਦੀ ਨਹੀਂ ਹੈਗੇ ਕੌਣ ਆ
2: ਮੈਂ ਵੀਰ ਜੀ ਹੈਗੇ ਸਤਿ ਸ਼੍ਰੀ ਅਕਾਲ
0: ਵੀਰ ਜੀ ਕੀ ਹਾਲ ਚਾਲ ਨੇ
2: ਠੀਕ ਆ
1: ਵੀਰ ਜੀ ਖਾ ਪੀ ਲਿਆ
2: ਹਾਂ ਜੀ
1: ਲੜੇ ਲੁੜੇ ਕਿ ਨਹੀਂ ਹਲੇ
2: ਛੋਟੀ ਕਿਆ ਵਾਟਰ ਟ੍ਰੇਨ ਲਾਓ ਟ੍ਰੇਨ ਬਣਾਓ ਫਿਰ ਮੈਂ ਸਰਚ ਕੀਤਾ ਫਿਰ ਛੋਟੀ ਦੀਦੀ ਨੇ ਕਿਹਾ ਨਹੀਂ ਇਹ ਨਹੀਂ ਸਰਚ ਕਰਨਾ
1: ਇੰਨਾ ਚਿਰ ਖਿੱਚ ਕੇ ਉਹ ਕਹਿੰਦੇ ਹੁੰਦੇ ਦੇਖੋ ਯੇ ਸ਼ਿਲਾ ਜੀ ਤਸਲੀ ਹੈ ਕੋਈ ਸ਼ੱਕ ਹੀ ਨੀ ਭਾਈ ਸੌ ਦੀ ਦੇ ਦਿਓ
0: ਯਾਰ ਐਡੀ ਵੱਡੀ ਰਕਮ
1: ਵੀਰ ਜੀ ਜਿੰਦਾਬਾਦ
0: ਜਿੰਦਾਬਾਦ
2: ਵੀਰ ਜੀ
1: ਆਈ ਲਵ ਯੂ ਵੀਰ ਜੀ ਸਰਦਾਰ ਜੀ ਆਈ ਲਵ ਯੂ ਸਰਦਾਰ ਜੀ ਤੁਸੀਂ ਸਾਡਾ ਵਿਰਸਾ ਕਾਇਮ ਰੱਖਿਆ
0: ਪੂਰੀ ਸ਼ੁੱਧਤਾ ਦੀ ਨਿਸ਼ਾਨ ਕਾਮਯਾਬੀ ਰੱਖੀ
1: ਤੁਹਾਡੇ ਚੋਂ ਸਾਨੂੰ ਸਾਡਾ ਬਚਪਨ ਨਜ਼ਰ ਆਉਂਦਾ ਵੀਰ ਜੀ।

0: Thank you, Sonu Putin.
1: Thank you, Virji.
2: Thank you,
0: Sashikal.
1: Sashikal, Virji.
2: Traffic, koi accident hoya.
1: Kithe hoga?
2: Sydney.
1: Achha, Sydney. Okay.
0: Oh, ho.
1: Tanu, kitha pata laga?
2: Main news te suniya.
1: News te suniya.
2: Achhi, tusi dasya.
1: Okay. Tu hi udo ki kar rahi jadon main das reha hai?
2: कपड़े
1: चेंज कर रहे शेम शेम
0: नहीं कपड़े चेंज करते हो अंकल ने देख लिया
1: थैंक यू वीर जी
0: सत श्रीकाल छोड़े पुतू की हाल चाल
2: मेरा ठीक है तादा की हाल है
0: ओ अजीब भी बहुत शुद्ध शुद्ध ने शला जी तंगू यू नो वेजीमाइट खाया
2: ओ मेनु स्वाद नहीं लगदा
0: हां मेनु भी नहीं लगदा हुंदा छोटे हुंदे जदो दिंदे सीगे ना मेनु भी नहीं स्वाद लगदा हुंदा ओनु उदो आजकल वेजीमाइट कहंदे उदो शला जीत कहंदे हुंदे सीगे
2: शला जीत
0: हां वेजीमाइट दा इंडियन नेम है शला जीत
1: पुत बच्चे आला भी कड्या वा ओ थोड़ा ओदा लाइट करता वा पता नहीं मैं आप नहीं ट्राई किया
0: मेनू पसंद है मैं ट्राई करूंगी
1: हाँ माइल्ड वर्जन कड़े भी बच्चे भी खा ले
0: जाऊंगी शॉपिंग करने
1: की सुनाऊंगी
0: चीजें सारी खा ले
2: मेनू वेजी वाइट पसंद भी नहीं है मैं सोटी दिन दे बेंच
1: ओए
0: गुड
1: नहीं वो कौड़ा होंदा ना वो हर एक दा टेस्ट नहीं है
2: कौड़ा होंदा ते वी जी एक दिन थर्सडे नु असि स्कूल गए सी ते उठे टोस्ट दिंदे सानू उठे शैड ला सकते मक्खन ला सकते जा तुसी वेजी मार्ट फिर उठे तो एक बच्चा ने किया तुसी की लोगे फिर वीजी के फिर
1: एक कप चा वीजी ने क्या एक कप चा
0: की
1: लोगे है ना दमनीत की सुनाओगे तुम की सुनाओगे की सुनाओगे
0: तुसी की सुनाओगे
1: एक चुटकला
2: नहीं एक कप चाय
1: एक कप चाय ए तुही जदों ब्याह कीता ना आपां उदों तुही आ गाना याद करके आउणा वा
0: या
2: एरा गाना
1: आ एक कप चाय ठीक है तुही कहोगे की पियोगे ते बाकी दोवे जाने कहणगे एशलीन ते विद एक कप चा
2: ते फिर मैं मैनेजर बनोगे फिर कहोगे की लोगे फिर ऐसी थी विद जी कहोगे एक कप चा
1: हाँ।
2: फिर मैं कहोगी कप चा नहीं हैगी तुसी दूध पी लो
1: हाँ। फिर तुही कहोगे फिर आपा कहांगे अमरूद प्यारा फिर तुही कहोगे शक्कर पारा
2: भिंडी प्यारी सब तो प्यारी
1: तुम कहोगे भिंडी नठी अह कहे खा लो मठी
0: चाह ते मठी कॉम्बिनेशन
2: रूड मोटा मेरा चोटा
0: ओ बाब आज ही बस तुझे तुकबंदी करने लग गए हो वेरी नाइस
1: थैंक यू की सुनाओगे
2: एक बुजारर बा उस तो पहला तुसी 5 अगस्त का पॉडकास्ट नहीं पाया
1: अच्छा चलो माफी गलती हो गई
2: तुसे आज पा दियो
1: मैं ना तवनीत तनु ना वो ला देनी ताडी ड्यूटी तनु मैं ना बना देना मैनेजर पॉडकास्ट का ते तुही तनु मैं नंबर दे देना जेडे जेडे अंकल पाउंदे आ
0: हां
1: ठीक है
0: ही इज अ गुड मैनेजर
1: है होर अंकल हां वो है गे अंकल इंडिया तो ते वो सुन दे भी हुंदे आ वो हां संदीप अंकल आ ते मैं तानु नंबर दे देना तुही इंचार्ज बन जाओ
0: यस
2: ओके
1: ठीक है ਖਿੱਚ ਕੇ ਰੱਖਣਾ ਮੇਰਾ ਠੀਕ
2: ਹੈ I will do it
1: ਹਾਂ
2: ਮੇਰੀ ਟੈਂਡੈਂਸਟ ਵਾਲੀ ਅਮ ਜੀ ਜੋ ਮੈਨੇਜਮੈਂਟ ਸੀ ਉਹ ਖਰਾਬ ਹੋ ਗਈ ਸਾਰਾ ਮਿਕਸ ਅਪ ਹੋ ਗਿਆ
1: ਗੁੱਡ
2: ਮੈਂ ਡੇਟ ਰੋਂਗ ਲਿਖੀ
1: ਚਲੋ ਕੋਈ ਗੱਲ ਨਹੀਂ
0: ਥੋੜਾ ਥੋੜਾ ਤਾਂ ਹੋ ਜਾਂਦਾ ਹੁੰਦਾ
1: ਕਦੇ
0: ਪਰ ਦਿਸ ਇਜ਼ ਗੁੱਡ ਯੂ ਹੈਵ ਆਈ ਕੈਨ ਡੂ ਐਟੀਟਿਊਡ ਤੁਸੀਂ ਜ਼ਿੰਦਗੀ ਚ ਬਹੁਤ ਸੋਹਣੇ ਕਾਮਯਾਬ ਹੋਵੋਗੇ
2: ਕੀ
1: ਸੁਣਾਉਣਾ ਟਾਈਮ ਹੋ ਗਿਆ ਪੁੱਤ
2: ਬੁਜਾਰਤ ਜਿੰਨਾ ਵੱਧ ਤੁਸੀਂ ਪਾਣੀ ਪਾਓਗੇ ਓਨਾ ਵੱਧ ਵਧੂਗਾ ਜਿੰਨਾ ਪਾਣੀ ਘੱਟ ਘੱਟ ਓਨਾ ਮਰ ਜੂਗਾ
1: ਅੱਛਾ ਪਾਣੀ ਘੱਟ ਕਰ ਦੋਗੇ ਤੇ ਮਰ ਜੂਗਾ
2: ਹਾਂਜੀ
0: ਲੱਸੀ ਇਹਨੂੰ ਲੜਾਈ ਤੇ ਲੱਸੀ ਦਾ ਕੋਈ ਜਿੰਨੀ ਪਾਈ ਚਲੋ ਪਾਣੀ ਵਧੀ ਜਾਂਦੀ ਆ
2: ਬਸ
1: ਉਹ ਮਰ ਜਾਂਦਾ ਉਹ ਮਰਦਾ ਨੀ ਅੱਛਾ ਪਾਣੀ ਨਾ ਪਾਓ ਤੇ
0: ਮਰ
1: ਜਾਂਦਾ ਪਲਾਂਟ ਪਲਾਂਟ
0: ਮੇਰਾ ਵੀ ਕੱਲ ਪਲਾਂਟ ਮਰ ਗਿਆ ਮੈਂ ਉਹਨੂੰ ਪਾਣੀ ਨੀ ਪਾਇਆ ਹੋਣਾ
2: ਤੇਰਾ ਜੋ ਡਾਕਟਰ ਤੁਸੀਂ ਫਰਾਈਡੇ ਨੂੰ ਛੁੱਟੀ ਨਹੀਂ ਕਰਨੀ ਬਿਕੋ ਤੁਸੀਂ ਲਾਸਟ ਵੀਕ ਕੀਤੀ
1: ਹਾਂ ਓਕੇ
0: ਓਕੇ ਜੀ ਜੋ ਅੰਕਲ ਲਾਸਟ ਫਰਾਈਡੇ ਤੁਸੀਂ
2: ਛੁੱਟੀ ਨਹੀਂ ਕੀਤੀ ਓਨੀਡਾ ਨੂੰ $67 ਦਾ ਫਾਈਨ ਪਊਗਾ
0: 67
1: ਓਕੇ
0: ਇਹਦਾ ਨਹੀਂ ਤਾਂ ਉਹ ਟ੍ਰੈਫਿਕ ਵਾਲਿਆਂ ਦਾ ਇਨਫ੍ਰਿੰਜਮੈਂਟ ਨੋਟਿਸ ਹੁੰਦਾ 67 57
1: ਠੀਕ ਹੈ ਜੀ ਠੀਕ ਹੈ ਥੈਂਕ ਯੂ
3: ਵੈਸੇ ਤਾਂ ਤੁਸੀਂ ਤਾਂ 12 ਵਜੇ ਤੱਕ ਬੋਲਣਾ ਹੀ ਆ ਮੈਨੂੰ 2 ਮਿੰਟ ਦਿਓ
1: ਆ ਵੀ ਵਧੀਆ ਹੈ ਸੋਹਣੀ ਗੱਲ ਚੁੱਪ ਕਰਾਉਣ ਲਈ ਤਾਂ ਵੀ ਠੀਕ ਆ
0: ਤੁਸੀਂ ਤਾਂ ਜੀ ਛਾਟਰ ਮਾਊਥ ਕਰਤੇ
1: ਹਾਂਜੀ
3: ਤੁਸੀਂ 12 ਵਜੇ ਤੱਕ ਬੋਲੇ ਨਾ ਮੈਨੂੰ 2 ਮਿੰਟ ਦਿਓ ਜਰਾ
1: ਜੀ ਜੀ
3: ਤੇ ਨਾ ਇਹ ਕੇਅਰ ਨਾ ਕਰਿਓ ਕਿਉਂਕਿ ਮੇਰੇ ਸਕੂਲ ਦਾ ਟਾਈਮ ਹੋਇਆ ਆ
1: ਜੀ ਜੀ ਜੀ
3: ਮੈਂ ਘਰ ਨਹੀਂ ਆ ਮੈਂ ਚੁਟਕਲਾ ਸੁਣਾਉਣਾ ਆ ਇੱਕ ਮੁੰਡਾ ਮਤਲਬ ਕਿਤੇ ਜਾਂਦਾ ਉਹ ਕਹਿੰਦਾ ਕਿਸੇ ਸਿਆਣੇ ਕੋਲ ਜਾਂਦਾ ਵੀ ਮੈਂ ਆਪਣੀ ਉਮਰ ਜਿਹੜੀ ਆ ਜਿਆਦਾ ਜਿਉਣੀ ਚਾਹੁੰਦਾ ਲੰਬੀ ਜ਼ਿੰਦਗੀ ਸਿਆਣਾ ਕਹਿੰਦਾ ਵਿਆਹ ਕਰਾ ਲਾ ਤੇ ਉਹ ਕਹਿੰਦਾ ਉੱਚੇ ਲੰਬੀ ਜ਼ਿੰਦਗੀ ਨਾਲ ਕੀ ਮਤਲਬ ਕਹਿੰਦਾ ਜੇ ਤੂੰ ਵਿਆਹ ਕਰਾ ਲਿਆ ਤੇਰੀ ਲੰਬੀ ਜ਼ਿੰਦਗੀ ਜੀਣ ਦੀ ਇੱਛਾ ਖਤਮ ਹੋ ਜਾਣੀ ਤੇ ਦੂਜੇ ਨੰਬਰ ਤੇ ਉਹ ਕਹਿੰਦਾ ਜਿੰਨੀ ਤੇਰੀ ਬਚੀ ਹੋਊਗੀ ਤੈਨੂੰ ਉਨੀ ਉਹ ਲੰਬੀ ਲੱਗਣੀ ਆ ਠੀਕ ਹੈ ਇਹਦੇ ਨਾਲ ਮਨਦੀਪ ਕੌਰ ਦਾ ਕੋਈ ਵਾਹ ਵਾਸਤਾ ਨਹੀਂ
0: ਤਾਂ ਹੀ ਅਸੀਂ ਬੋਲਦੇ ਸੀਗੇ
3: ਤੇ ਦੂਜੀ ਗੱਲ ਨੋਨੀਆ ਜੀ ਜਿਹੜਾ ਆਪਣਾ ਯੂਵੀ ਆ ਉਹਨੂੰ ਗੱਲਾਂ ਭੁੱਲਦੀਆਂ
0: ਦੇ ਦਿੰਦੇ ਉਹਨਾਂ ਨੂੰ ਵੀ ਅਸ਼ਵਗੰਧਾ ਬ੍ਰਹਮੀ ਵੱਡੀ ਦਿੰਦੇ ਆ
3: ਨਹੀਂ ਅੱਛਾ ਉਹਨਾਂ ਨੂੰ ਗੱਲਾਂ ਭੁੱਲਦੀਆਂ ਆ ਉਸ ਬੱਚੇ ਨੂੰ ਗੱਲਾਂ ਭੁੱਲਦੀਆਂ ਮੈਨੂੰ ਨੀ ਪਤਾ ਕਿੰਨੇ ਸਾਲ ਦਾ ਆ ਉਸ ਬੱਚੇ ਨੂੰ ਗੱਲਾਂ ਭੁੱਲਦੀਆਂ ਅੱਛਾ ਉਹਨੂੰ ਆਈਡੀਆ ਕੌਣ ਦੇ ਰਿਹਾ ਆ ਉਹਨੂੰ ਉਹਨਾਂ ਟੋਟਕੇ ਕੌਣ ਦੱਸ ਰਿਹਾ ਆ ਜਿਹੜਾ ਬੰਦਾ ਸਾਹਮਣੇ ਬੈਠੀ ਸੁੱਖ ਨੂੰ ਪੁੱਛਦਾ ਆ ਉਹ ਤੁਹਾਡਾ ਨਾਮ ਕੀ ਆ
1: ਵੇਖੋ ਅਸੀਂ ਚਾਹੁੰਦੇ ਹਾਂ ਵੀ ਬੱਚੇ ਨਾ ਉਸ ਰਾਹ ਤੇ ਚੱਲਣ ਅਸੀਂ ਤੇ ਗਲਤੀਆਂ ਤੋਂ ਇਨਸਾਨ ਗਲਤੀਆਂ ਤੋਂ ਸਿੱਖਦਾ ਹੋਰ ਕੀ ਹੁਣ ਤੁਸੀਂ ਆਪਣੀ ਡਿਸੇਬਲ ਵਾਲੀ ਗੱਡੀ ਪਾਰਕਿੰਗ ਚੋਂ ਗੱਡੀ ਕੱਢੋ ਤੇ ਸਹੀ ਚਲਾਓ ਨਹੀਂ ਤੇ ਫਾਈਨ ਆਇਆ
0: $67 ਦਾ
1: ਗੱਡੀ ਸਹੀ ਪਾਰਕ ਕਰਕੇ ਜਾਇਓ
3: ਓਕੇ ਬਾਏ ਬਾਏ ਟਾਟਾ
1: ਓਕੇ
0: ਬਾਏ ਬਾਏ ਸੀ ਯੂ ਲੇਟਰ ਐਲੀਗੇਟਰ
1: ਥੈਂਕ ਯੂ ਤੇ ਕਹਿੰਦੇ ਨੋਨੀਆ ਜੀ ਬਘੀਰਾ ਨੇ
0: ਬਘੀਰਾ
1: ਸ਼ੇਰ ਖਾਨ ਦੇ ਨਾਲ ਕਹਿੰਦੇ ਬਘੀਰਾ ਹੁੰਦਾ ਸੀ ਮੁਗਲੀ ਦੇ ਵਿੱਚ ਜੰਗਲ ਬਾਤ ਚੱਲੀ ਹੈ
0: ਪਤਾ ਚੱਲਾ ਹੈ ਚੱਡੀ ਪਹਿਨ ਕੇ ਫੂਲ ਖਿਲਾ ਹੈ
1: ਤੇ ਦਿੱਲੀ ਜੂਲਰ ਵਾਲੇ ਨਾਪਰੀ ਜੀ ਕਹਿੰਦੇ ਨੇ ਕਿ $190 ਹੋ ਗਿਆ ਰੇਟ ਪ੍ਰਤੀ ਗ੍ਰਾਮ ਦਾ,
0: ਬਾਈ ਕੈਰਟ ਦਾ $10 ਵੱਧ ਗਏ
1: ਮੈਨੂੰ ਲੱਗਿਆ ਜਿਦਾ ਜਿਦਾ ਜੈਸਮੀਨ ਜੀ ਨੇ ਕਿਹਾ ਹੁੰਦਾ ਨੋਨੇ ਜੀ ਮੇਰਾ ਵਾਓ ਕਹਿ ਦਿਓ, ਮੇਰੇ ਕੋਲ ਜਾਇ ਨੀ ਜਾਂਦਾ, ਮੇਰਾ ਵਾਓ ਮੇਰਾ ਵਾਓ ਲੈ ਜਾਓਗੇ ਪਲੀਜ਼। ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਨੋਨੀਆ ਜੀ ਗੁੱਡ, ਅੱਜ ਤੇ ਕਹਿੰਦੇ ਕਹਾਣੀ ਗੁੱਡ ਬਾਈ ਜੀ, ਕੱਲ ਦੇ ਕਹਿੰਦੇ ਕਿ ਰੀ ਪੋਡਕਾਸਟ ਤੇ ਮਿਲਦੀ ਜੁਲਦੀ ਆ। ਅੱਛਾ ਆਹ ਕੱਲ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਹੈ, ਥੈਂਕ ਯੂ। ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭਾ ਤੇ ਭਲੇ ਤੇ ਅਰਦਾਸ ਕਰਦੇ ਹਾਂ, ਕ੍ਰਿਗਬੰਦ ਤੋਂ ਕਰਦੇ ਨੇ ਮੈਸੇਜ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਨੂੰ ਤੇ ਸਾਰੇ ਲਿਸਨਰਸ ਨੂੰ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਤੇ ਬਹੁਤ ਵਧੀਆ ਰਹੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਮੈਸੇਜ ਕਰਦੇ ਨੇ, ਗੁਰੂਹੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ, ਸਤਿ ਸ਼੍ਰੀ ਅਕਾਲ, ਇੱਧਰ ਸਾਡੇ ਨਾਲ ਸਾਂਝੀ ਕਰਦੇ ਨੇ ਉਹ ਇਸ਼ੀ ਬੋਏ। ਓਕੇ, ਸੁਖਦੀਪ ਸਿੰਘ ਘੁੰਮਣ ਜੀ, ਓਕੇ ਇਹਨਾਂ ਨੇ ਭੇਜਿਆ ਵਾ ਸਾਨੂੰ ਇੱਕ ਗਾਣਾ। ਓਕੇ, ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਬੜੀ ਵਧੀਆ ਲੱਗੀ, ਬਹੁਤ ਮਿਹਰਬਾਨੀ। ਇੱਧਰ ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਨੂਨੇ ਜੀ, ਅਤੇ ਵਿਸ਼ਿੰਗ ਐਵਰੀ ਵਨ ਏ ਟ੍ਰੈਰਿਫਿਕ ਥਰਸਡੇ, ਗੁਨਗੁਨ ਐਂਡ ਡੀਬੀ ਦੇ ਵੱਲੋਂ।
0: ਥੈਂਕ ਯੂ ਵੈਰੀ ਮੱਚ।
1: ਜਤਿੰਦਰਪਾਲ ਜੀ ਕਹਿੰਦੇ ਨੇ ਕਿ ਮਾਊਥ, ਓਕੇ ਬੁਝਾਰਤਾਂ ਦੇ ਆਨਸਰ ਦੇ ਰਹੇ ਹੋਣੇ, ਮੂੰਹ ਦੰਦ ਤੇ ਜੀਭ। ਸੁਖਵਿੰਦਰ ਭੈਣ ਜੀ ਭੇਜਦੇ ਨੇ ਕੀ ਗੱਲ ਘਰ ਭੁੱਲ ਆਇਓ, ਕੋਈ ਅੱਗੇ ਪਿੱਛੇ ਕੋਈ ਟ੍ਰੇਲ ਨਹੀਂ ਹੈਗੀ।
0: ਮੈਂ ਸਟਾਰਟ ਮੈਂ ਇਮੇਜਿਨਿੰਗ ਕਿ ਮੂੰਹ ਦੰਦ ਜੀਭ ਤੋਂ ਬਿਨਾਂ ਬੰਦਾ ਤੁਰਿਆ ਫਿਰ ਕਹਿ ਜਾ ਲੱਗੂਗਾ।
1: ਹਾਂ ਸਹੀ ਗੱਲ ਹੈ ਨਾ, ਇਮੇਜਿਨ ਕਰੋ
0: ਵੀ, ਦੇਖੋ ਇਮੇਜਿਨੇਸ਼ਨ ਜਦ ਤੱਕ ਤੁਸੀਂ ਕਰੋਗੇ ਨਹੀਂ ਤਦ ਤੱਕ ਤੁਹਾਡੀ ਕ੍ਰੀਏਟ੿ਵਿਟੀ ਵਧੂਗੀ।
1: ਦੰਦਾਂ ਤੋਂ ਬਿਨਾਂ ਤੇ ਚਲੋ ਕਈ ਜਣੇ ਹੁੰਦੇ ਆ
0: ਨਾ,
1: ਹਾਂ ਤੇ
0: ਜੀਭ ਤੋਂ ਬਿਨਾਂ ਕੀ ਅੜ ਲੜ ਕਰਦਾ ਫਿਰੂਗਾ ਕੋਈ।
1: ਹਾਂ ਤੇ ਜੀਭ ਵੀ ਚਲੋ ਹੋ ਸਕਦੀ ਹੈ ਨਾ, ਤੇ ਮੂੰਹ ਜਿਹੜਾ ਉਹ ਥੋੜਾ ਜਿਹਾ ਮਤਲਬ ਕੰਪਲੀਕੇਟਿਡ ਵਿਸ਼ਾ ਵਾ, ਕਿਉਂਕਿ ਮੂੰਹ ਕਈ ਸਾਰੇ ਦੇ ਸਾਰੇ ਫੇਸ ਨੂੰ ਮੂੰਹ ਕਹਿ ਦਿੰਦੇ ਆ ਤੇ ਕਈ ਸਿਰਫ ਮਤਲਬ
0: ਮਾਊਥ ਨੂੰ ਕਹਿੰਦੇ ਆ,
1: ਕਈ ਨੱਕ ਨੂੰ ਕਹਿੰਦੇ ਆ ਨਾ, ਉਹ ਤੁਸੀਂ ਹੁਣ ਮਤਲਬ ਕਰ ਲਓ ਵੀ ਜਿੱਦਾਂ ਹਨਾ, ਜਿੱਦਾਂ ਮੈਨੂੰ ਤੇ ਸੌਟ ਆਫ ਇੱਦਾਂ ਦੀ ਲੱਗ ਰਹੀ ਆ ਸ਼ਕਲ, ਜਿੱਦਾਂ ਮੰਨ ਲਓ ਆਲ ਆਊਟ ਵਾਲੀ ਮਸ਼ਹੂਰੀ ਨਹੀਂ ਹੁੰਦੀ, ਮੈਂ ਤਾਂ ਉੱਦਾਂ ਦਾ ਕੋਈ ਬਹੁਤ ਵਧੀਆ ਕਹਿੰਦੇ ਸਿੱਖ ਦਾ ਕਹਾਣੀ ਸੀ ਤੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਬਖਸ਼ਣ। ਸੁਖਦੀਪ ਜੀ ਬਹੁਤ ਧੰਨਵਾਦ ਤੁਹਾਡਾ, ਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਕਹਿੰਦੇ ਮੈਨੂੰ ਲੱਗਦਾ ਸੀ ਵੀ ਅੱਜ ਸ਼ਾਇਦ ਤੂਰ ਸਾਹਿਬ ਆਉਣਗੇ, ਓਕੇ ਨਹੀਂ ਤੂਰ ਸਾਹਿਬ ਨਹੀਂ ਆਉਣਗੇ, ਅੱਜ ਨੂਰ ਸਾਹਿਬ ਨੋਨੀਆ ਨੂਰ ਆਉਣਗੇ।
0: ਵਾਹ ਵਾਹ ਵਾਹ ਵਾਹ, ਨਿਆ ਨਾਮ ਕਰਨ ਹੋਇਆ,
1: ਥੈਂਕ ਯੂ। ਤੇ ਕਹਿੰਦੇ ਵੀ ਨੋਨੀਆ ਜੀ ਤੁਸੀਂ ਆ ਗਏ ਤੇ ਅੱਜ ਦਿਨ ਹੀ ਬਣਾ ਤਾ ਤੁਸੀਂ ਮੇਰਾ,
0: ਥੈਂਕ ਯੂ ਜੀ,
1: ਇਹ ਕਿਹਦਾ ਮੈਸੇਜ ਸੀ। ਤੇ ਸੁਖਬਿੰਦਰ ਕੁਲਬੀਰ ਜੀ ਦਾ ਮੈਸੇਜ ਮੇਰਾ ਖਿਆਲ, ਕਹਿੰਦੇ ਕਿ ਇੱਕ ਬੂੜਾ ਲੜਕੀ ਸੇ ਟਕਰਾ ਗਿਆ ਔਰ ਬੂੜਾ ਬੋਲਾ ਸੋਰੀ, ਲੜਕੀ ਅੰਧਾ ਹੈ ਕਿਆ ਦਿਖਤਾ ਨਹੀਂ, ਲੜਕੀ ਜੈਸੇ ਆਗੇ ਬੜੀ, ਇੱਕ ਹੈਂਡਸਮ ਲੜਕਾ ਉਸ ਲੜਕੀ ਸੇ ਟਕਰਾ ਗਿਆ, ਲੜਕਾ ਸੋਰੀ ਲੜਕੀ, ਇਟਸ ਓਕੇ। ਤੋ ਬੂੜਾ ਲੜਕੀ ਸੇ ਬੋਲਾ, ਮੇਰੀ ਸੋਰੀ ਕੇ ਸਪੈਲਿੰਗ ਗਲਤ ਥੇ ਕਿਆ। ਤੇ ਲਾਲ ਜੀ ਕਹਿੰਦੇ ਕਿ ਨੋਨੀਆ ਜੀ ਵਾਓ, ਇਹਦੀ ਸੈਫ ਅਲੀ ਖਾਨ ਦੀ
0: ਸੈਫ ਅਲੀ ਖਾਨ ਦੀ
1: ਹੱਸਦੇ ਖੇਡਦੇ ਰਹੋ, ਵੀ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।
4: ਆਹੋ
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
8: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
8: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
10: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
10: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 180, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
14: ਹਾਂਜੀ ਹਾਂਜੀ।

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਹੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ। ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਘਰ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ, ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੂੰ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਅਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤਾਂ ਫਿਰ ਆ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸਨੂੰ ਆਪਣੇ ਜਿੱਤਣ ਦੇ ਉੱਤੇ ਘਮੰਡ ਸੀ। ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਅਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ? ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫਿਰ ਹਾਰ ਗਿਆ, ਆਪਣੇ ਪੈਸੇ ਵੀ ਦਿੱਤੇ ਅਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਇਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ? ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ
ਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ੈਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ, ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ। ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤਾਂ ਕੀਤਾ ਹੀ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤਾਂ ਹੱਥ 'ਤੇ ਉਹਦਾ ਫਿਰ ਵਾਪਸ ਉਗਾਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ 'ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ। ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ, ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ੈਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ੈਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਹੈ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਅਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਿਯੋਮ ਸ਼ੈਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ੈਤਾਨਾਂ ਤੋਂ ਸੁਣੇ ਦੇ ਮੁਤਾਬਿਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਦੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ, ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜਾਊਂਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਉਨਾ ਕੀ ਸਮਾਂ ਹੋਇਆ, ਉਸੇ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ੈਤਾਨ ਜਮ੍ਹਾਂ ਹੋਏ, ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ, ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ੈਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ। ਮਾਸਾ ਮਾਸਾ ਜਿੰਨਾ ਇਵਾਨ ਸ਼ੈਤਾਨਾਂ ਦੇ ਹੱਥੇ ਆਇਆ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 13 ਅਗਸਤ ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਬਰਤਾਨੀਆ ਯੂਰਪ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਤੇ ਯੂਰਪ ਦੇ ਲੋਕਾਂ ਨੇ ਕਰੀਬ 30 ਸਾਲ ਬਾਅਦ ਸ਼ਾਨਦਾਰ ਸੂਰਜ ਗ੍ਰਹਿਣ ਦੇਖਿਆ ਹੈ। ਬਰਤਾਨੀਆ ਦੇ ਵਿੱਚ ਲੋਕ ਅੰਸ਼ਕ ਸੂਰਜ ਗ੍ਰਹਿਣ ਦੇਖਣ ਦੇ ਲਈ ਇਕੱਠੇ ਹੋਏ। ਦੱਸ ਦਈਏ ਕਿ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ ਕਰੀਬ 7 ਵਜੇ ਦੇ ਆਸ ਪਾਸ ਇਹ ਆਪਣੇ ਸਿਖਰ ਦੇ ਉੱਤੇ ਸੀ। ਉਸ ਵਕਤ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੇ ਚੰਨ ਅਤੇ ਸੂਰਜ ਦਾ 90% ਹਿੱਸਾ ਢੱਕ ਲਿਆ ਸੀ ਉਦੋਂ ਦੇਖਿਆ। ਹਾਲਾਂਕਿ ਗ੍ਰੀਨਲੈਂਡ, ਆਈਸਲੈਂਡ ਅਤੇ ਸਪੇਨ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪੂਰਨ ਸੂਰਜ ਗ੍ਰਹਿਣ ਦੇਖਣ ਦਾ ਮੌਕਾ ਮਿਲਿਆ। ਇਹਨਾਂ ਥਾਵਾਂ ਦੇ ਉੱਤੇ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਹਨੇਰਾ ਛਾ ਗਿਆ ਸੀ ਔਰ ਇਸ ਅਦਭੁਤ ਨਜ਼ਾਰੇ ਦਾ ਆਨੰਦ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਜਰਮਨੀ ਦੇ ਹਾਰਟਨ ਸ਼ਹਿਰ 'ਚ ਤਾਂ 50 ਸਾਲ ਬਾਅਦ ਸੂਰਜ ਗ੍ਰਹਿਣ ਦੇਖਣ ਦਾ ਲੋਕਾਂ ਨੂੰ ਮੌਕਾ ਮਿਲਿਆ। ਵੈਸੇ ਦੱਸ ਦਈਏ ਕਿ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਯੂਰਪ ਦੇ ਲੋਕਾਂ ਨੇ ਇਸ ਦੀਆਂ ਵੀਡੀਓ, ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ। ਖੈਰ, ਸੂਰਜ ਗ੍ਰਹਿਣ ਨੂੰ ਲੈ ਕੇ ਭਾਰਤ ਅਤੇ ਹੋਰਨਾਂ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਰਾਏ, ਮਸ਼ਵਰੇ ਰੱਖੇ ਜਾਂਦੇ ਨੇ। ਅਲੱਗ ਅਲੱਗ ਕਿਸਮ ਦੇ ਵਿਚਾਰ ਜਾਂ ਵਹਿਮ ਭਰਮ ਵੀ ਹੁੰਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਵਿਚਾਰ ਨਹੀਂ ਕੀਤਾ। ਪਰ ਸਿਹਤ ਦੇ ਨਾਲ ਜੁੜੀ ਇੱਕ ਖਬਰ ਅਗਲੀ ਸਾਂਝੀ ਕਰ ਲਈਏ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਨਿਰਦੇਸ਼ਕ ਟ੍ਰੈਡਰੋਸ ਗੈਬਰੀਆਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਯਾਨੀ DRC ਦੇ ਵਿੱਚ ਫੈਲਿਆ ਇਬੋਲਾ ਦਾ ਮੌਜੂਦਾ ਪ੍ਰਕੋਪ ਇਸੇ ਰਫ਼ਤਾਰ ਦੇ ਨਾਲ ਵੱਧਦਾ ਰਿਹਾ ਤਾਂ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਇਬੋਲਾ ਬਣ ਸਕਦਾ ਹੈ। ਟ੍ਰੈਡਰੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ 2026 ਦਾ ਇਹ ਪ੍ਰਕੋਪ ਮੌਜੂਦਾ ਰਫ਼ਤਾਰ ਦੇ ਉੱਤੇ 2014 2016 ਦੇ ਇਬੋਲਾ ਪ੍ਰਕੋਪ ਨੂੰ ਵੀ ਪਿੱਛੇ ਛੱਡ ਸਕਦਾ। ਉਸ ਦੌਰਾਨ ਘੱਟੋ ਘੱਟ 11,000 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਇਬੋਲਾ ਦੇ ਪ੍ਰਕੋਪ ਦੇ ਚੱਲਦਿਆਂ ਅਧਿਕਾਰਕ ਐਲਾਨ ਵੈਸੇ ਤਾਂ 15 ਮਈ ਨੂੰ ਕੀਤਾ ਗਿਆ ਸੀ, ਪਰ ਹੁਣ ਤੱਕ 4300 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ। WHO ਨੇ ਬੁੱਧਵਾਰ ਦੇ ਦਿਨ ਕਿਹਾ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਉਹ ਕਰ ਰਹੇ ਨੇ। ਹਾਲਾਂਕਿ WHO ਨੇ ਸਪਸ਼ਟ ਕੀਤਾ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਅਗਲੇ 3 ਮਹੀਨਿਆਂ 'ਚ ਬਿਮਾਰੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਏਗੀ। ਫਿਲਹਾਲ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਹੀ ਉਸ ਦੀ ਰਫ਼ਤਾਰ ਨੂੰ ਘੱਟ ਕਰਨ ਦੇ ਬਰਾਬਰ ਹੋਏਗਾ। ਦੱਸ ਦਈਏ, ਰਿਸਰਚ ਤੋਂ ਇਹ ਪਤਾ ਚੱਲਦਾ ਹੈ ਕਿ ਵਾਇਰਸ ਫਰਵਰੀ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਸੀ ਔਰ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਬੋਲਾ ਦੀ ਪਛਾਣ ਹੀ ਨਹੀਂ ਸੀ ਹੋ ਸਕੀ, ਪਰ ਹੁਣ ਪਤਾ ਲੱਗਣ ਲੱਗਿਆ। ਅਮਰੀਕੀ ਰਾਸ਼ਟਰਪਤੀ ਦਫ਼ਤਰ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਲੈਵਿਟ ਨੂੰ ਆਪਣੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਦੇ ਵਿੱਚੋਂ ਇੱਕ ਦੱਸਿਆ। ਉਹਨਾਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਉਹ ਜ਼ਿਆਦਾ ਵਕਤ ਬਿਤਾਉਣਾ ਚਾਹੁੰਦੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਲੈਵਿਟ ਆਪਣੀ ਸਿਖਰ ਲਈ ਬਾਹਰੀ ਸਲਾਹਕਾਰਾਂ ਦੇ ਵਿੱਚੋਂ ਇੱਕ ਰਹੇਗੀ। ਰਿਪਬਲਿਕਨ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਸ਼ਾਲੀ ਰਹੇਗੀ। 28 ਸਾਲ ਦੀ ਲੈਵਿਟ ਪਿਛਲੇ ਸਾਲ ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਬਣੀ ਸੀ। ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਵਿਅਕਤੀ ਵੀ ਬਣ ਚੁੱਕੀ ਸੀ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਦੀ ਥਾਂ ਅਗਲਾ ਪ੍ਰੈਸ ਸਕੱਤਰ ਕੌਣ ਹੋਏਗਾ। ਲੈਵਿਟ ਨੇ ਮਈ ਮਹੀਨੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜਨਮ ਦਿੱਤਾ ਸੀ। ਉਹਨਾਂ ਦਾ ਇੱਕ 2 ਸਾਲ ਦਾ ਬੇਟਾ ਵੀ ਹੈ। ਪਿਛਲੇ 20 ਮਹੀਨੇ ਇਸ ਦਰਮਿਆਨ ਉਹ ਮੈਟਰਨਲ ਲੀਵ ਤੋਂ ਵੀ ਵਾਪਸ ਪਰਤੇ ਸੀ। ਉਹਨਾਂ ਦੇ ਪਤੀ ਦਾ ਨਾਮ ਨਿਕੋਲਸ ਰੋਕੀ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਲੈਵਿਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦੇ ਤੌਰ 'ਤੇ ਕੰਮ ਕਰਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਮਾਂਚ ਰਿਹਾ। ਲੈਵਿਟ ਨੇ ਇਹ ਵੀ ਲਿਖਿਆ ਕਿ ਧੀ ਨੂੰ ਜਨਮ ਦੇਣ ਤੋਂ ਬਾਅਦ ਉਹ ਵਾਈਟ ਹਾਊਸ ਪਰਤਣ ਤੋਂ ਬਾਅਦ ਇਹ ਲਗਾਤਾਰ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ। ਉੱਥੇ ਈਰਾਨ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਫਰਾਂਸ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਨੂੰ ਦੁਨੀਆ ਨੂੰ ਮਨੁੱਖੀ ਅਧਿਕਾਰ ਅਤੇ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਭਾਸ਼ਣ ਦੇਣਾ ਬੰਦ ਕਰ ਦੇਣਾ ਚਾਹੀਦਾ। ਅਬਾਸ ਅਰਾਕਚੀ ਨੇ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਕਾਰਵਾਈ ਦੇ ਲਈ ਫਰਾਂਸ ਦੀ ਹਮਾਇਤ ਅਤੇ ਈਰਾਨ ਦੇ ਖਿਲਾਫ਼ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਇਹਨਾਂ ਨੀਤੀਆਂ ਨੇ ਫਰਾਂਸ ਨੂੰ ਉਸ ਉੱਚੇ ਨੈਤਿਕ ਸਥਾਨ ਤੋਂ ਪਹਿਲਾਂ ਹੀ ਹਟਾ ਦਿੱਤਾ ਹੈ ਜਿਸ ਨੂੰ ਉਹ ਆਪਣੇ ਲਈ ਮੰਨਦਾ ਸੀ। ਅਰਾਕਚੀ ਨੇ ਐਕਸ ਦੇ ਉੱਤੇ ਲਿਖਿਆ ਕਿ ਇਸ ਮਾਮਲੇ ਦੇ ਵਿੱਚ ਪਖੰਡ ਸਾਫ਼ ਨਜ਼ਰ ਆਉਂਦਾ ਹੈ, ਇਹ ਸ਼ਰਮਨਾਕ ਹੈ। ਅਰਾਕਚੀ ਦਾ ਇਹ ਬਿਆਨ ਫਰਾਂਸ ਦੀ ਵਿਦੇਸ਼ ਨੀਤੀ ਅਤੇ ਮੱਧ ਪੂਰਬ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਈਰਾਨ ਦੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਾ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਦੀ ਸਾਂਝ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ ਭਾਰਤ ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਔਰ ਇਸ ਦਰਮਿਆਨ ਹੰਗਾਮੇ ਦੀ ਭੇਟ ਚੜ੍ਹਦਾ ਰਿਹਾ। ਮੌਨਸੂਨ ਸੈਸ਼ਨ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦਾ ਕਾਰਨ ਬਣ ਕੇ ਰੱਦ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਅੱਜ
ਮਾਈਨਸ ਐਂਡ ਮਿਨਰਲਸ ਅਮੈਂਡਮੈਂਟ ਬਿੱਲ 2026 ਦੇ ਉੱਤੇ ਵਿਚਾਰ ਹੋਣਾ, ਉਸ ਨੂੰ ਵੀ ਪਾਸ ਕਰਨ ਦੀ ਪ੍ਰਕਿਰਿਆ ਅੱਜ ਦੇ ਹੀ ਦਿਨ ਹੋਏਗੀ। ਪਾਰਲੀਮੈਂਟ ਦੇ ਦੋਹਾਂ ਸਦਨਾਂ ਯਾਨੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਜ਼ਨਸ ਬਿੱਲ ਦੇ ਉੱਤੇ ਵੀ ਚਰਚਾ ਹੋਣੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਾਲ 2024-2025 ਦੇ ਲਈ 115 ਕਲਾਕਾਰਾਂ ਨੂੰ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਸਨਮਾਨ ਵੀ ਅੱਜ ਦੇ ਦਿਨ ਹੀ ਦੇਣਗੇ। ਵੈਸੇ ਹੋਰ ਵੀ ਬਹੁਤ ਕੁਝ ਭਾਰਤ ਭਰ ਦੇ ਵਿੱਚ ਹੋ ਰਿਹਾ। ਭਾਰਤ ਦੀਆਂ ਖਬਰਾਂ ਦੀ ਸਾਂਝ ਸਭ ਤੋਂ ਜ਼ਿਆਦਾ ਜ਼ਰੂਰੀ ਮੌਨਸੂਨ ਸੈਸ਼ਨ ਦੇ ਨਾਲ ਹੀ ਜੁੜੀ, ਜਿੱਥੇ ਇੱਕ ਦਿਨ ਪਹਿਲਾਂ ਬੁੱਧਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੀਟ ਪੇਪਰ ਲੀਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਉਹ ਤਿਆਰ ਨੇ। ਹਾਲਾਂਕਿ ਪੂਰਾ ਦਾ ਪੂਰਾ ਪਾਰਲੀਮੈਂਟਰੀ ਸੈਸ਼ਨ ਹੁਣ ਬੀਤ ਚੁੱਕਿਆ। ਉਧਰ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੈਅ ਸਮਾਂ ਅੱਗੇ ਵਧਾਉਣ ਦੇ ਵਾਸਤੇ ਵੀ ਤਿਆਰ ਹੈ। ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਵਿਰੋਧੀ ਧਿਰ ਦੇ ਨਾਲ ਵਿਚਾਰ ਮਸ਼ਵਰਾ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕਰਾਉਣ ਦੀ ਅਪੀਲ ਕੀਤੀ। ਲੋਕ ਸਭਾ ਦੇ ਬਾਹਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਪਹਿਰ 3 ਵਜੇ ਤੋਂ ਲੈ ਕੇ ਵੀਰਵਾਰ ਦੁਪਹਿਰ 3 ਵਜੇ ਤੱਕ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹਾਂ। ਮੈਂ ਸਦਨ ਦੇ ਵਿੱਚ ਹੀ ਬੈਠਾਂਗਾ, ਸਾਰਿਆਂ ਦੀ ਗੱਲ ਸੁਣਾਂਗਾ, ਹਰ ਇੱਕ ਮੁੱਦੇ ਦਾ ਜਵਾਬ ਦੇਵਾਂਗਾ। ਸਰਕਾਰ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। 20 ਜੁਲਾਈ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀ ਵਾਰ ਸ਼ਾਹ ਇਸ ਮੁੱਦੇ ਦੇ ਉੱਤੇ ਜਨਤਕ ਰੂਪ ਦੇ ਵਿੱਚ ਕੋਈ ਬਿਆਨ ਦੇ ਰਹੇ ਨੇ। ਹਾਲਾਂਕਿ ਵਿਰੋਧੀ ਧਿਰ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਪਹਿਲੇ ਦਿਨ ਤੋਂ ਹੀ ਗਾਇਬ ਸ਼ਾਹ। ਦਿੱਲੀ ਦੇ ਇਹਨਾਂ ਪ੍ਰਦਰਸ਼ਨਾਂ ਔਰ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਮਸਲੇ ਤੋਂ ਬਚਦੇ ਨਜ਼ਰ ਆ ਰਹੇ ਨੇ, ਇਸੇ ਕਰਕੇ ਇੱਕ ਵੀ ਦਿਨ ਪਾਰਲੀਮੈਂਟ ਦੇ ਵਿੱਚ ਨਜ਼ਰ ਨਹੀਂ ਹੈ। ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ 'ਚ ਨੌਜਵਾਨਾਂ ਨੇ 20 ਜੁਲਾਈ ਨੂੰ ਜਦੋਂ ਜੰਤਰ ਮੰਤਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ, ਉਦਣ ਹੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ। ਉਸੇ ਦਿਨ ਤੋਂ ਕਾਂਗਰਸ ਨੇ ਮੰਗ ਕੀਤੀ ਸੀ ਕਿ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ, ਬਹਿਸ ਹੋਵੇ। ਸਰਕਾਰ ਨੇ ਵਿਰੋਧੀ ਧਿਰਾਂ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਅਮਿਤ ਸ਼ਾਹ ਹਾਲੇ ਤੱਕ ਚੁੱਪ ਸੀ, ਪਰ ਹੁਣ ਮਾਨਸੂਨ ਸੈਸ਼ਨ ਜਦੋਂ ਖਤਮ ਹੋਣ ਜਾ ਰਿਹਾ ਤਾਂ ਸ਼ਾਹ ਨੇ ਕਿਹਾ ਕਿ ਉਹ ਇਸ ਦਾ ਜਵਾਬ ਦੇਣ ਦੇ ਲਈ ਹੁਣ ਪਾਰਲੀਮੈਂਟ 'ਚ ਜਾਣ ਵਾਸਤੇ ਤਿਆਰ ਨੇ। ਪਰ ਕਾਂਗਰਸ ਆਪਣੀ ਰਣਨੀਤੀ ਬਦਲ ਰਹੀ ਹੈ। ਕਾਂਗਰਸ ਹੁਣ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਉੱਤੇ ਬਿਆਨ ਦੇਣ, ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਹੁਣ ਅਸਤੀਫਾ ਦੇਣ। ਦੱਸ ਦਈਏ ਕਿ ਇਸ ਦਰਮਿਆਨ ਫਿਲਹਾਲ ਪਾਰਲੀਮੈਂਟਰੀ ਸੈਸ਼ਨ ਜਿਹੜਾ ਮੌਨਸੂਨ ਸੈਸ਼ਨ, ਉਹ ਬਿਨਾਂ ਕਿਸੇ ਖਾਸ ਵੱਡੇ ਫੈਸਲੇ ਤੋਂ ਹੰਗਾਮਿਆਂ ਦੀ ਭੇਂਟ ਹੀ ਚੜ ਗਿਆ। ਸੰਸਦ ਭਵਨ ਦੇ ਮੁੱਖ ਗੇਟ ਮਕਰ ਦੁਆਰ ਦੇ ਉੱਤੇ ਦਿਲਚਸਪ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। ਮਕਰ ਦੁਆਰ ਦੇ ਬਾਹਰ ਝਾਰਖੰਡ ਦੇ ਵਿੱਚ ਪ੍ਰਸ਼ਨ ਪੱਤਰ ਜਿਹੜਾ ਲੀਕ ਮਾਮਲਾ ਸੀ ਔਰ ਵਿਦਿਆਰਥੀਆਂ ਤੇ ਲਾਠੀਚਾਰਜ ਦੇ ਮੁੱਦੇ ਕਾਰਨ ਜਿੱਥੇ NDA ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ, ਉੱਥੇ ਦੂਸਰੇ ਪਾਸੇ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆ ਕੇ ਜਵਾਬ ਦੇਣ ਨੂੰ ਲੈ ਕੇ ਇੰਡੀਆ ਗਠਜੋੜ ਦੇ ਮੈਂਬਰ ਵੀ ਪ੍ਰਦਰਸ਼ਨ ਕਰ ਰਹੇ ਸੀ। ਜ਼ਾਹਰ ਜੀ ਗੱਲ ਹੈ ਕਿ ਦੋਹਾਂ ਧਿਰਾਂ ਦੀ ਤਰਫ ਤੋਂ ਚਾਹੇ ਉਹ ਸਰਕਾਰ ਹੈ ਚਾਹੇ ਵਿਰੋਧੀ ਧਿਰ ਹੈ, ਪ੍ਰਦਰਸ਼ਨ ਕਰਨ 'ਚ ਲੱਗੇ ਹੋਏ ਨੇ, ਪਰ ਆਮ ਲੋਕਾਂ ਦੇ ਸਵਾਲਾਂ ਨੂੰ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ। ਮਹਾਰਾਸ਼ਟਰ ਸਰਕਾਰ ਨੇ ਯਾਤਰੀਆਂ ਦੇ ਨਾਲ ਬਿਹਤਰ ਗੱਲਬਾਤ ਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮਕਸਦ ਦੇ ਨਾਲ ਸੂਬੇ ਭਰ ਦੇ ਵਿੱਚ ਜਿੰਨੇ ਵੀ ਵਪਾਰਕ ਵਾਹਨ ਨੇ ਉਹਨਾਂ ਦੇ ਚਾਲਕਾਂ ਨੂੰ ਮਰਾਠੀ ਭਾਸ਼ਾ ਦਾ ਪ੍ਰੈਕਟੀਕਲ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ। ਇਸ ਦਰਮਿਆਨ ਮਹਾਰਾਸ਼ਟਰ ਮੋਟਰ ਵਾਹਨ ਸੋਧ ਨਿਯਮ 2026 ਦੇ ਹੇਠ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨੂੰ ਹੁਣ ਸਥਾਨਕ ਭਾਸ਼ਾ ਦੇ ਵਿੱਚ ਗੱਲਬਾਤ ਕਰਨ ਦੀ ਇੱਕ ਲੋੜ ਹੋਏਗੀ। ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਐਲਾਨ ਕੀਤਾ ਕਿ 1999 ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਇਸ ਸੋਧ ਦੇ ਵਿੱਚ ਹੁਣ ਸਖ਼ਤ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ। ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ ਲਾਇਸੈਂਸ ਨੂੰ 3 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ। ਵਾਰ ਵਾਰ ਉਲੰਘਣਾ ਕਰਨ ਦੇ ਉੱਤੇ ਲਾਇਸੈਂਸ ਹਮੇਸ਼ਾ ਦੇ ਲਈ ਰੱਦ ਕੀਤੇ ਜਾਣ ਦੇ ਅਧਿਕਾਰ ਵੀ ਦਿੱਤੇ ਗਏ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵੱਲ ਆਈਏ ਤਾਂ ਆਸਟ੍ਰੇਲੀਆ ਦੇ ਵਿੱਚ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਜਾਣੇ ਗਏ ਡੇਵਿਡ ਮੈਕਬ੍ਰਾਈਡ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨਬਰਾ ਦੀ ਜੇਲ੍ਹ ਦੇ ਵਿੱਚੋਂ ਉਹ ਪੈਰੋਲ ਹਾਸਲ ਕਰਨ ਤੋਂ ਬਾਅਦ ਬਾਹਰ ਆ ਗਏ। ਦੱਸ ਦਈਏ ਕਿ ਉਹਨਾਂ ਨੂੰ ਪੈਰੋਲ ਅੱਜ ਵੀਰਵਾਰ ਦੀ ਸਵੇਰ ਵੇਲੇ ਅਟਾਰਨੀ ਜਨਰਲ ਮਿਚਲ ਰੋਲੈਂਡ ਦੀ ਤਰਫ ਤੋਂ ਦਿੱਤੀ ਗਈ। ਉਹਨਾਂ ਦੇ ਦਫ਼ਤਰੀ ਬੁਲਾਰੇ ਦੀ ਤਰਫ ਤੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ। ਸਰਕਾਰ ਨੇ ਫਿਲਹਾਲ ਇਸ ਮੁੱਦੇ ਦੇ ਉੱਤੇ ਕੋਈ ਵੀ ਖਾਸ ਟਿੱਪਣੀ ਨਹੀਂ ਕੀਤੀ ਹੈ। ਮੈਕਬ੍ਰਾਈਡ ਪਿਛਲੇ 27 ਮਹੀਨਿਆਂ ਦੀ ਨੌਨ ਪੈਰੋਲ ਸਜ਼ਾ ਕੱਟ ਰਹੇ ਸੀ। ਦੱਸ ਦਈਏ ਕਿ ਆਰਮੀ ਲਾਇਰ ਦੇ ਤੌਰ ਦੇ ਉੱਤੇ ਪਹਿਲਾਂ ਪਾਸ ਦੇ ਵਿੱਚ ਕੰਮ ਕਰ ਚੁੱਕੇ ਮੈਕਬ੍ਰਾਈਡ ਨੂੰ ਘੱਟੋ ਘੱਟ 5 ਸਾਲ ਤੇ 8 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਮਈ 2024 ਦੇ ਵਿੱਚ। ਇਸ ਦਰਮਿਆਨ ਉਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਕਿ ਅਫਗਾਨਿਸਤਾਨ ਜੰਗ ਦੇ ਨਾਲ ਜੁੜੇ ਕੁਝ ਦਸਤਾਵੇਜ਼, ਜਿਹੜੇ ਗੁਪਤ ਦਸਤਾਵੇਜ਼ ਸੀ, ਉਹ ਉਹਨਾਂ ਨੇ ਚੁਰਾਏ ਸੀ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਪ੍ਰੈਸ ਤੱਕ ਰਿਲੀਜ਼ ਕਰ ਦਿੱਤਾ ਸੀ। ਖੁਦ ਨੂੰ ਵਿਸਲ ਬਲੋਅਰ ਦੱਸਣ ਵਾਲੇ ਮੈਕਬ੍ਰਾਈਡ ਦੇ ਉੱਤੇ ਹਾਲੇ ਵੀ ਦੋਸ਼ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਆਇਦ ਰੱਖੇ ਗਏ ਨੇ। ਸਰਕਾਰ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਜਾਂ ਅਦਾਲਤ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਮਾਫ਼ ਨਹੀਂ ਕੀਤਾ ਗਿਆ।
ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਦੀ ਤਰਫ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ, ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝਾ ਕੀਤਾ ਸੀ ਕਿ ਆਸਟ੍ਰੇਲੀਅਨ ਲੋਕ ਜਿਹੜੇ ਘਰ ਨਹੀਂ ਲਾ ਪਾ ਰਹੇ ਨੇ ਉਹ ਸਸਤੇ ਪੁਰਾਣੇ ਚਾਹੇ ਕਿ ਘੱਟ ਮਹਿੰਗੇ ਘਰ ਹੋਣ ਉਹਨਾਂ ਦੇ ਵਿੱਚ ਵੜ ਜਾਣ ਤਾਂ ਕਿ ਪ੍ਰੋਪਰਟੀ ਮਾਰਕੀਟ 'ਚ ਦਾਖਲ ਹੋਇਆ ਜਾ ਸਕੇ। ਉਹਨਾਂ ਨੇ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਦੇ ਦਰਮਿਆਨ ਮੈਟ ਕੈਨਾਵੈਨ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਮਾਫ਼ ਕਰਨਾ ਐਂਡਰਿਊ ਬ੍ਰੈਗ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੇ ਹੋਲੀਡੇ ਮੇਕਰ ਵੀਜ਼ਾਜ਼ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਜਦਕਿ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਨੇ ਕਿਹਾ ਕਿ ਉਹ ਆਪਣੇ ਲਿਬਰਲ ਪਾਰਟੀ ਦੇ ਸਹਿਯੋਗੀ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਨੇ। ਬਹੁਤ ਹੱਦ ਤੱਕ ਹੋਲੀਡੇ ਮੇਕਰ ਵੀਜ਼ਾ ਆਸਟ੍ਰੇਲੀਆ ਦੀ ਸਮੱਸਿਆ ਨਹੀਂ ਨੇ ਬਲਕਿ ਬੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨੇ। ਇਸ ਦਰਮਿਆਨ ਜਦੋਂ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਤੋਂ ਇਹ ਪੁੱਛਿਆ ਗਿਆ ਕਿ ਐਂਡਰਿਊ ਬ੍ਰੈਗ ਦੇ ਭਾਸ਼ਣ ਦੇ ਨੁਕਤਿਆਂ ਤੋਂ ਕੀ ਉਹ ਜਾਣੂ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਕੱਲ੍ਹ ਦੇ ਦਿਨ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਐਂਡਰਿਊ ਬ੍ਰੈਗ ਨੇ ਭਾਸ਼ਣ ਦਿੱਤਾ ਉਸ ਦੇ ਵਿੱਚ ਜਿਸ ਕਿਸਮ ਦੇ ਵੀ ਬਿਆਨ ਉਹਨਾਂ ਨੇ ਰੱਖੇ ਕਿ ਇਸ ਤੋਂ ਲਿਬਰਲ ਪਾਰਟੀ ਜਾਣੂ ਸੀ, ਤਾਂ ਐਂਡਰਿਊ ਐਂਗਸ ਟੇਲਰ ਨੇ ਕਿਹਾ ਕਿ ਉਹਨਾਂ ਨੂੰ ਐਂਡਰਿਊ ਬ੍ਰੈਗ ਦੇ ਭਾਸ਼ਣ ਦਾ ਕੋਈ ਇਲਮ ਨਹੀਂ ਸੀ। ਉਹਨਾਂ ਨੂੰ ਨਹੀਂ ਸੀ ਅੰਦਾਜ਼ਾ ਕਿ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਤੋਂ ਲੈ ਕੇ ਹੋਰ ਦੂਸਰੇ ਮਸਲਿਆਂ ਦੇ ਉੱਤੇ ਉਹਨਾਂ ਨੇ ਜਿਹੜੇ ਵਿਚਾਰ ਰੱਖੇ ਨੇ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਇਸ ਦਰਮਿਆਨ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤਾਂ ਟੈਲਸਟਰਾ ਦੀ CEO ਵਿਕੀ ਬਰੈਡੀ, ਜਿਨ੍ਹਾਂ ਦੀ ਤਨਖਾਹ ਦੇ ਵਿੱਚ 11% ਇਜ਼ਾਫਾ ਕੀਤਾ ਗਿਆ ਐਸੇ ਸਮੇਂ ਦੇ ਵਿੱਚ ਜਦੋਂ ਟੈਲਸਟਰਾ ਦੀ ਤਰਫ ਤੋਂ ਨੌਕਰੀਆਂ ਦੇ ਅੰਦਰ ਕਟੌਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੈਸੇ ਬਚਾਉਣ ਦੇ ਲਈ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ, ਐਸੇ ਸਮੇਂ 'ਚ ਜਦੋਂ ਟੈਲਸਟਰਾ 000 ਆਊਟੇਜ ਵਰਗੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕੀ ਬਰੈਡੀ ਦੀ ਤਨਖਾਹ ਹੁਣ $6.8 million ਸਾਲਾਨਾ ਹੋਏਗੀ। ਦੱਸ ਦਈਏ ਕਿ ਹਾਲੇ ਪਿਛਲੇ 12 ਮਹੀਨਿਆਂ 'ਚ ਟੈਲਸਟਰਾ 1200 ਤੋਂ ਵਧੇਰੇ ਨੌਕਰੀਆਂ ਖਤਮ ਕਰ ਚੁੱਕਿਆ ਔਰ 8 ਜੁਲਾਈ ਦਾ ਉਹ ਦਿਨ ਸੀ ਜਦੋਂ ਦੇਸ਼ ਭਰ ਦੇ ਵਿੱਚ ਆਊਟੇਜ ਵੀ ਹੋਇਆ ਸੀ। ਟੈਲਸਟਰਾ ਦਾ ਟਾਵਰ ਔਰ ਨੈਟਵਰਕ ਇਸਤੇਮਾਲ ਕਰਨ ਵਾਲੇ ਲੋਕ 000 ਵਰਗੀਆਂ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵੀ ਕਾਲ ਕਰਨ ਨੂੰ ਰਹਿ ਗਏ ਸੀ। ਟੈਲਸਟਰਾ ਨੇ ਆਪਣੇ ਸਾਲਾਨਾ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੇ CEO ਵਿਕੀ ਬਰੈਡੀ ਦਾ ਜਿਹੜਾ ਆਮਦਨ ਹੈ ਉਹਨਾਂ ਦੀ ਕਮਾਈ ਹੈ ਉਸ ਦੇ ਵਿੱਚ 6 ਲੱਖ ਰੁਪਏ ਦਾ ਸਾਲਾਨਾ ਹੋਰ ਇਜ਼ਾਫਾ ਕੀਤਾ। ਇਸ ਦਾ ਮਤਲਬ ਉਹਨਾਂ ਦੀ ਹੁਣ ਨਵੀਂ ਤਨਖਾਹ $66 million ਹੋਏਗੀ। ਅਜਿਹੇ ਦੇ ਵਿੱਚ ਬੋਨਸ ਦੇ ਅੰਦਰ ਥੋੜ੍ਹੀ ਕਟੌਤੀ ਜ਼ਰੂਰ ਕੀਤੀ ਗਈ ਹੈ ਕਿਉਂਕਿ ਜਿਹੜਾ 000 ਆਊਟੇਜ ਸੀ ਉਸ ਦੇ ਚੱਲਦਿਆਂ ਉਹਨਾਂ ਨੂੰ $6 million ਦਾ ਬੋਨਸ ਇਸ ਸਾਲ ਨਹੀਂ ਦਿੱਤਾ ਜਾਏਗਾ, ਨਹੀਂ ਤਾਂ ਤਨਖਾਹ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਵੈਸੇ ਜਦੋਂ ਕਾਰੋਬਾਰ ਦੀ ਗੱਲ ਕਰੀਦੀ ਹੋ ਹੈ ਅਤੇ ਅੱਜ ਦੇ ਦਿਨ ASX 200 ਦੀ ਗੱਲ ਕਰੀਏ ਅਤੇ ਬਾਜ਼ਾਰ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਘਾਟੇ ਦੇ ਨਾਲ ਹੀ ਸ਼ੁਰੂ ਹੋਇਆ, 9163 points ਦੇ ਉੱਤੇ ਸ਼ੁਰੂ ਹੋਇਆ ਸੀ। ਇਸ ਦਰਮਿਆਨ ਕੱਲ੍ਹ ਦੇ ਦਿਨ ਵੀ 0.4% ਦੇ ਘਾਟੇ ਦੇ ਨਾਲ ਬਾਜ਼ਾਰ ਬੰਦ ਹੋਇਆ ਸੀ 9209 points ਦੇ ਉੱਤੇ। ਹਾਲਾਂਕਿ ਇਹ ਅੱਜ ਦੇ ਦਿਨ ਜਿਹੜਾ ਕਾਰੋਬਾਰ ਚੱਲ ਰਿਹਾ ਉਸ ਦੇ ਨਾਲੋਂ ਵਧੇਰੇ ਹੀ ਸੂਚਕ ਅੰਕ ਸੀ। ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ 0.2% ਦੀ ਕਮੀ ਆਈ ਹੈ। ਜਦਕਿ ਦੁਨੀਆ ਭਰ ਦੇ ਵਿੱਚ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਤੇਲ ਦੀਆਂ ਕੀਮਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਕੇ ਆਈਆਂ ਨੇ ਕਿਉਂਕਿ ਬ੍ਰੈਂਟ ਕਰੂਡ ਆਇਲ ਇਸ ਵਕਤ $88.81 ਅਮਰੀਕੀ ਡਾਲਰ ਦੀ ਗੱਲ ਕਰ ਰਹੇ ਹਾਂ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵਿਕ ਰਿਹਾ ਅਤੇ ਸਪੋਟ ਗੋਲਡ $4,399 ਪ੍ਰਤੀ ਆਉਂਸ ਦੀ ਕੀਮਤ ਦੇ ਨਾਲ ਅੱਜ ਦੇ ਦਿਨ ਵਿਕ ਰਿਹਾ ਸੀ। ਉੱਥੇ ਤਸਮੇਨੀਆ ਦੇ ਵਿੱਚ ਪਹਿਲਾ ਬਰਡ ਫਲੂ ਦਾ ਕੇਸ ਸਾਹਮਣੇ ਆਇਆ। ਦੱਸ ਦਈਏ ਕਿ ਤਸਮੇਨੀਆ ਇਕਲੌਤਾ ਇੱਕ ਸੂਬਾ ਬਚਿਆ ਸੀ ਆਸਟ੍ਰੇਲੀਆ ਦੇ ਵਿੱਚ ਜਿੱਥੇ H5N1 ਬਰਡ ਫਲੂ ਹਾਲੇ ਤੱਕ ਦਸਤਕ ਨਹੀਂ ਸੀ ਦੇ ਰਿਹਾ, ਪਰ ਹੁਣ ਇੱਥੇ ਵੀ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਡੈਡਲੀ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਫੈਲ ਚੁੱਕੀ ਹੈ। ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਐਨਵਾਇਰਮੈਂਟ ਤਸਮੇਨੀਆ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ H5N1 ਜਿਹੜਾ ਬਰਡ ਫਲੂ ਹੈ ਇਸ ਵਕਤ ਬਹੁਤ ਸਾਰੇ ਜਾਨਵਰਾਂ ਦੇ ਵਿੱਚ ਫੈਲਣ ਦੇ ਚੱਲਦੇ ਹਾਂ, ਖਾਸ ਤੌਰ ਦੇ ਉੱਤੇ ਅੰਡਿਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੁਰਗੀਆਂ ਦੇ ਵਿੱਚ ਇਹ ਬੜੀ ਤੇਜ਼ੀ ਦੇ ਨਾਲ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਸੂਬਿਆਂ ਦੇ ਵਿੱਚ ਫੈਲਿਆ ਹੈ। ਲਾਇਨ ਕਿੰਗ ਦੀ ਮਿਊਜ਼ੀਕਲ ਨਾਮ ਦਾ ਡਰਾਮਾ ਹੁਣ ਮੈਲਬਰਨ ਅਗਲੇ ਸਾਲ ਪਰਤ ਰਿਹਾ ਹੈ। ਦੱਸ ਦਈਏ ਕਿ ਰੀਜੈਂਟ ਥੀਏਟਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਲਾਇਨ ਕਿੰਗ ਨਾਮ ਦਾ ਇਹ ਡਰਾਮਾ ਜਿਹੜਾ ਡਿਜ਼ਨੀ ਦਾ ਇੱਕ ਸ਼ਾਨਦਾਰ ਸ਼ੋਅ ਹੈ ਆਯੋਜਿਤ ਕੀਤਾ ਜਾ ਰਿਹਾ। ਇੱਕ ਮਿਊਜ਼ੀਕਲ ਸ਼ੋਅ ਹੁੰਦਾ, ਜੇਕਰ ਅੱਜ ਤੱਕ ਤੁਸੀਂ ਇਸ ਦੇ ਗਵਾਹ ਨਹੀਂ ਬਣੇ ਤਾਂ ਇੱਕ ਵਾਰ ਇਸ ਡਰਾਮੇ ਨੂੰ, ਇਸ ਨਾਟਕ ਨੂੰ, ਇਸ ਮਿਊਜ਼ੀਕਲ ਡਰਾਮੇ ਨੂੰ ਦੇਖਣਾ ਜ਼ਰੂਰੀ ਹੈ। ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਦੀ ਲਾਇਨ ਕਿੰਗ ਦੇ ਡਰਾਮੇ ਜਿਹੜੇ ਨੇ ਹੋ ਚੁੱਕੇ ਨੇ। ਇਹਨਾਂ ਦਿਨਾਂ ਦੇ ਵਿੱਚ ਸਿਡਨੀ ਦੇ ਵਿੱਚ ਵੀ ਲਾਇਨ ਕਿੰਗ ਦਾ ਸ਼ੋਅ ਚੱਲ ਰਿਹਾ। ਕੈਪੀਟਲ ਥੀਏਟਰ ਜਿਹੜਾ ਸਿਡਨੀ ਦੇ
ਧੁਰ ਵਿਚਕਾਰ ਜੋਸਰੀਟ ਦੇ ਉੱਤੇ ਪੈਂਦਾ 1 ਨਵੰਬਰ ਤੱਕ ਇੱਥੇ ਚੱਲੇਗਾ ਉਸ ਤੋਂ ਬਾਅਦ ਫਿਰ ਇਹ ਬ੍ਰਿਸਬੇਨ ਦੇ ਵਿੱਚ ਵੀ ਹੋਏਗਾ ਜਦੋਂ 15 ਨਵੰਬਰ ਤੱਕ ਬ੍ਰਿਸਬੇਨ ਦੇ ਵਿੱਚ ਇਸ ਦਾ ਆਯੋਜਨ ਹੋਣਾ ਕ੍ਰਿਸਮਸ ਦੀਆਂ ਛੁੱਟੀਆਂ ਦੇ ਦਰਮਿਆਨ ਆਸਟ੍ਰੇਲੀਆ ਦੇ ਕਿਸੇ ਵੀ ਸ਼ੋਅ ਦੇ ਵਿੱਚ ਇਸ ਨਾਟਕ ਦਾ ਮੰਚਨ ਨਹੀਂ ਹੋਣਾ ਪਰ ਫਿਰ ਮੈਲਬਰਨ ਦੇ ਵਿੱਚ ਮਾਰਚ 2027 ਤੋਂ ਇਸ ਦਾ ਮੰਚਨ ਸ਼ੁਰੂ ਹੋਏਗਾ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਮੈਚ ਚੱਲ ਰਿਹਾ ਦੱਸ ਦਈਏ ਕਿ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਜਿਹੜੀ ਉਹ ਬਾਂਗਲਾਦੇਸ਼ ਦੀ ਟੀਮ ਪਹੁੰਚੀ ਹੋਈ ਹੈ ਡਾਰਵਿਨ ਦੇ ਵਿੱਚ ਪਹਿਲਾ ਮੈਚ ਸ਼ੁਰੂ ਹੁੰਦਿਆਂ ਹੀ ਆਸਟ੍ਰੇਲੀਆ ਦੀ ਟੀਮ ਦਾ ਇੱਕ ਬੜਾ ਹੀ ਨਮੋਸ਼ੀ ਭਰਿਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤੀਆਂ ਸਾਰੀਆਂ ਵਿਕਟਾਂ ਜਿਹੜੀਆਂ ਸੀ ਉਹ ਮੈਚ ਲਾਈਵ ਪੜ੍ਹੇ ਜਾਣ ਵੇਲੇ ਤੱਕ ਖਤਮ ਵੀ ਹੋ ਗਈਆਂ ਸੀ ਮਹਿਜ਼ ਜਾਂ ਇੰਝ ਕਹਿ ਲਈਏ ਕਿ ਇੱਕ ਪੂਰੀ ਦੀ ਪੂਰੀ ਪਾਰੀ ਉਹ ਖਤਮ ਹੋ ਗਈ ਸੀ ਆਸਟ੍ਰੇਲੀਆ ਦੀ ਸ਼ੁਰੂਆਤ ਦੇ ਵਿੱਚ ਟ੍ਰੈਵਿਸ ਹੈੱਡ ਅਤੇ ਜੇਕ ਵੈਦਰਟ ਨੇ ਨਿੱਜੀ ਤੌਰ ਦੇ ਉੱਤੇ 22 ਅਤੇ 23 ਦੌੜਾਂ ਹੀ ਬਣਾਈਆਂ ਮਾਰਨਸ ਲਬੂਸ਼ ਨੇ 1 ਦੇ ਸਕੋਰ ਦੇ ਉੱਤੇ ਆਊਟ ਹੋ ਗਏ ਸਟੀਵਨ ਸਮਿਥ ਨੇ ਥੋੜ੍ਹਾ ਸੰਘਰਸ਼ ਜ਼ਰੂਰ ਕੀਤਾ 71 ਦੌੜਾਂ ਬਣਾਈਆਂ ਪਰ ਉਹ ਹਸਨ ਮਹਿਮੂਦ ਦੀ ਗੇਂਦ ਦੇ ਉੱਤੇ ਲਿਟਨ ਦਾਸ ਦੇ ਹੱਥੋਂ ਕੈਚ ਆਊਟ ਹੋ ਗਏ ਕੈਮਰਨ ਗ੍ਰੀਨ 13 ਐਲੈਕਸ ਕੈਰੀ 19 ਬਿਊ ਵੈਬਸਟਰ 12 ਅਤੇ ਕਪਤਾਨ ਖੁਦ ਪੈਟ ਕਮਿੰਸ 9 ਦੇ ਨਿੱਜੀ ਸਕੋਰ ਦੇ ਉੱਤੇ ਅਤੇ ਮਿਚਲ ਸਟਾਰਕ 1 ਦੇ ਸਕੋਰ ਦੇ ਉੱਤੇ ਚੱਲਦੇ ਬਣੇ ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਵਧੀਆ ਖੇਡ ਦਾ ਮੁਜ਼ਾਰਾ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਹਸਨ ਮਹਿਮੂਦ ਜਿਨ੍ਹਾਂ ਨੇ ਇਸ ਮੈਚ ਦੀ ਪਹਿਲੀ ਹੀ ਪਾਰੀ ਦੇ ਵਿੱਚ 50 ਯਾਨੀ 5 ਵਿਕਟਾਂ ਹਾਸਲ ਕੀਤੀਆਂ ਨੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਬਾਕੀ ਦੇ ਪ੍ਰੋਗਰਾਮ ਅਤੇ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ ਧੰਨਵਾਦ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Richard Chanda and you're hearing me on Radio Hanji 1674 AM.

0: ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஸ்ட்ராங் ஹன் ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-465-186 ਤੇ 2122-16 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
5: Bale bale bale.
4: Bale bale bale.

0: Radio Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: सिडनी वाले तुसी सुन रहे हो अपना इंडियन रेडियो स्टेशन रेडियो हांजी 1674 AM रेडियो
1: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ 'ਚ, ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੁਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ, ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ, ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਤਾਂ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡ ਨਾ ਹੁੰਦੀ ਤਾਂ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਜੀ ਆਇਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ, 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਇਹ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ, ਔਰ ਉਹਦੀ ਕਹਾਣੀ ਜਿਹੜੀ ਹੈ, ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ, ਅਮੀਰ ਖਾਨ ਨੇ ਬਣਾਈ ਹੈ, ਬਟਵਾਰਾ, ਬਟਵਾਰਾ 1947 ਦੀ, ਰਾਜਕੁਮਾਰ ਸੰਤੋਸ਼ੀ ਦੀ। ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ, ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ, ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ। ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੋਕਾਈ ਦੇ ਉੱਤੇ ਕਿੱਦਾਂ ਪਏ, ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੋਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ, ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਥੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਹੈ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਹੈ ਪੋਲੀਟੀਕਲੀ ਜਿਹੜੀ ਹੈ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ। ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ, ਇੱਕ ਨੀ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ। ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ। ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ, ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ, ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ, ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ। ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਗਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਾ ਗਿਆ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ। ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ। ਤੇ ਹੁਣ ਗੱਲ ਜਿਹੜੇ ਆ ਵੀ ਕਿੰਨਾ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਇੱਦਾਂ ਦਾ ਕੋਈ ਚੱਲ ਹੈ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ, ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜ੍ਹਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਆਹ ਇੱਦਾਂ ਇੱਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ, ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਹ ਜਿਹੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਟੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਕਰਾਉਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆ ਹੀ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਇੱਕਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਉਹ ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਤੋਂ ਹਿੰਦੂ ਮਹਾਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੈ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ ਸਮਝਦੀ ਸੀ ਹਿੰਦੂ ਮਹਾਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰਵਾਈਨ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ 15 ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ, ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬੱਚੇ ਦਾ ਸਿਰਫ ਮਲੇਰਕੋਟਲਾ ਦੇ ਵਿੱਚ ਬੱਚੇ ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਦੇ ਨਾਰੇ ਦਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨਹੀਂ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ ਮੁਸਲਿਮ ਬੱਚਿਆਂ ਨੂੰ ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ। ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਹੁੰਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਤੇ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ। ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਛੋਟੂ ਮਾਮੂਨ ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ, ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ। ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕੰਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ, ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ। ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ, ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ, ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਹੀ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ ਤੇ ਤੁਸੀਂ ਦੇਖਣਾ ਹੋਵੇ, ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਮਿਲੇ ਪੀ ਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ, ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਹੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ, ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ। ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ, ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ ਤੇ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ, ਉਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ। ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਨੇ ਸ਼ੁਰੂ ਚ ਜਿਹੜਾ ਜ਼ਿਕਰ ਕੀਤਾ, ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ। ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ, ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ, ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਆ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨਿਆ ਗਿਆ ਸੀ ਕਿ ਸਤਲੁਜ ਰਿਵਰ ਨੂੰ ਜਿਹੜਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਰਵਣੇ ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਸ਼ੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਗੱਲਾਂ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੀ, ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਸੀ ਕਰ ਸਕਦੇ। ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ, ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨਹੀਂ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ

ਪੰਜਾਬ ਚ ਤਾਂ ਗਏ ਗਏ ਖੈਰ, ਤੇ ਜਾਂ ਹੋਰਨਾ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇਧਰ ਆਏ, ਤੇ ਫਿਰ ਇਹ ਸਾਰਾ ਕੁਝ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਝ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨਹੀਂ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੈਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਤੇ ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਸ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਹੈ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਨੂੰ ਠੀਕ ਕਰਨ ਲਈ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ, ਤੇ ਉਹ ਪਛਤਾਵਾ ਕਰਦੀਆਂ ਨੇ, ਤੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ, ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ ਰਹੇ ਹੁਣ ਤੱਕ। ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ, ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ।
ਤੇ

0: ਏਡਾ ਵੱਡਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧਰਮ ਦੀ ਲੋੜ ਹੈ।
1: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ 1947 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ, ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰੂਧਾਮਾਂ ਦੀ ਗੱਲ ਕੀਤੀ ਹੈ, 175 ਗੁਰੂਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਾਨਵਰ ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਹ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਵੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade fere,
3: Hanji Hanji, oye Hanji Hanji,
4: Hanji Radio.
5: You are listening Australia's number one, Radio Hanji,
6: Radio Hanji.
7: ਰੇਡੀਓ ਹਾਂਜੀ 1674 ਐ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ ਅਤੇ ਉੱਥੋਂ ਦੇ ਦੋ ਭਰਾ ਇੱਕ ਭੈਣ ਬਜ਼ੁਰਗ ਮਾਂ ਉਹ ਸਾਡੀ ਬੜੀ ਸੇਵਾ ਕਰਿਆ ਕਰਦੇ। ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ। ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ। ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ। ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ। ਬਾਕੀਆਂ ਨੂੰ ਜ਼ਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਹਿਬ ਸੀ। ਨਿਤਨੇਮ ਮੈਂ ਗੁਟਕਾ ਸਾਹਿਬ ਤੋਂ ਕਰਦਾ। ਨਿਤਨੇਮ ਤੋਂ ਬਾਅਦ ਰੋਟੀ ਪ੍ਰਸ਼ਾਦਾ ਛੱਕ ਕੇ ਘੜੀ ਕੋ ਆਰਾਮ ਅਤੇ ਮਗਰੋਂ ਅਸੀਂ ਕਿਤੇ ਅਗਲੀ ਮੰਜ਼ਿਲ ਵੱਲ ਨਿਕਲ ਜਾਇਆ ਕਰਦੇ। ਕਿਰਨ ਤੁਸੀਂ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਅੱਠ ਨੇ ਪਾਠ ਕਰਨ ਦੇ ਲਈ ਅਜੇ ਗੁਟਕਾ ਖੋਲ੍ਹਿਆ ਸੀ ਕਿ ਇੱਕ ਰੁੱਕਾ ਨਿਕਲਿਆ। ਹੈਰਾਨੀ ਹੋਈ, ਇਹ ਰੁੱਕਾ ਕਿੱਥੋਂ ਆ ਗਿਆ? ਖੋਲ੍ਹਿਆ ਤਾਂ ਅੰਦਰ ਲਿਖਿਆ ਸੀ, ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਰਾਣੀ। ਮੈਂ ਜਿੱਦਾਂ ਧੁਰ ਅੰਦਰ ਤੱਕ ਹਿੱਲ ਗਿਆ। ਇਹ ਤਾਂ ਉਹੀ ਰਾਣੀ ਆ, ਉਹ ਜਿਹੜੀ ਠਾਰ ਦੇ ਉੱਤੇ ਆਪਾਂ ਰੁਕਦੇ ਸੀ। ਉਹ ਦੋ ਵੀਰ ਅਤੇ ਉਹਨਾਂ ਦੀ ਛੋਟੀ ਇੱਕ ਭੈਣ ਅਕਸਰ ਜੂਠੇ ਭਾਂਡੇ ਚੁੱਕਣ ਆਇਆ ਜਾ ਕਰਦੀ ਸੀ। ਭਰਾ ਕੀ ਲਿਖ ਘੱਤ ਮਾਰਿਆ, ਇਹ ਕੀ ਕੀਤਾ ਜਿਉਣ ਜੋਗੀ ਹੈ? ਅੱਜ ਪਾਠ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਾ। ਮਸੀ ਰਹਿ ਰਾਸਾ ਪੂਰਾ ਕੀਤਾ, ਉਹ ਸਲਵੱਟੇ ਜੇ ਲੈਂਦਿਆਂ ਰਾਤ ਨਿਕਲੀ। ਸਮਝ ਨਹੀਂ ਆਉਂਦੀ ਕਰਾਂ ਅਤੇ ਕਰਾਂ ਕੀ। ਮੇਰੇ ਅੰਦਰ ਇੱਕ ਜਿੱਦਾਂ ਜੰਗ ਜੀ ਛਿੜੀ ਹੋਵੇ, ਇੱਕ ਐਸੀ ਜੰਗ ਜਿਸ ਦੇ ਵਿੱਚ ਕਦੇ ਨਾਲ ਦੀ ਦੇ ਬਾਰੇ, ਕਦੇ ਮੇਰੇ 6 ਮਹੀਨਿਆਂ ਦੇ ਪੁੱਤ ਬਾਰੇ, ਕਦੇ ਆਪਣੇ ਘਰ ਬਾਰੇ, ਕਦੇ ਆਪਣੇ ਆਪ ਦੇ ਬਾਰੇ, ਕਦੇ ਰਾਣੀ ਬਾਰੇ, ਸਭ ਕੁਛ ਵਾਰੋ ਵਾਰੀ ਅੱਖੀਆਂ ਦੇ ਸਮੇਂ ਆਈ ਜਾਵੇ। ਪਤਾ ਨਹੀਂ ਕਿਉਂ ਵਾਰ ਵਾਰ ਉਹ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ, ਮੇਰੀ ਸਿੰਘਣੀ, ਮੇਰਾ ਪੁੱਤ। ਮਨ ਬੜਾ ਬੇਚੈਨ ਰਿਹਾ। ਤੀਜੇ ਦਿਨ ਇਕੱਲੇ ਹੀ ਵਾਪਸ ਪਰਤਣਾ ਸੀ ਪਰ ਆਉਣ ਨੂੰ ਜੀ ਨਾ ਕਰੇ, ਸਾਰਾ ਵਜੂਦ ਜਿੱਦਾਂ ਕੰਬੀ ਜਾਵੇ। ਖੈਰ ਹਿੰਮਤ ਕਰਕੇ ਹੋ ਤੁਰਿਆ। ਘਰ ਲਾਗੇ ਅੱਪੜ ਕੇ ਕਮਾਦ ਦੀ ਵੱਟ ਦੇ ਉੱਤੇ ਬੈਠ ਕੇ ਉਸੇ ਰੁਕੇ ਦੇ ਦੂਸਰੇ ਪਾਸੇ ਮੈਂ ਕੁਛ ਸੰਖੇਪ ਜਿਹੀਆਂ ਸਤਰਾਂ ਲਿਖੀਆਂ। ਲਿਖਿਆ, ਜੀਣ ਜੋਗੀਏ, ਤੇਰੇ ਜਿੱਡੀ ਮੇਰੀ ਇੱਕ ਨਿੱਕੀ ਭੈਣ ਹੈ, ਇੱਕ ਸਿੰਘਣੀ ਆ ਮੇਰੀ, ਇੱਕ ਨਿੱਕਾ ਜਿਹਾ ਭਚੰਗੀ ਵੀ ਆ। ਜੇ ਮੰਗੇਗੀ ਤਾਂ ਸਿਰ ਵੱਢ ਕੇ ਦੇ ਦਿਆਂਗਾ, ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ, ਇਹਨਾਂ ਦੇ ਵਿੱਚ ਮੈਂ ਨੀਵੀਂ ਪਾਵਾਂ? ਇਹ ਗੱਲ ਮੇਰੇ ਵੱਸ ਦੀ ਨਹੀਂ। ਤੇਰਾ ਵੱਡਾ ਵੀਰ। ਠਾਰ 'ਤੇ ਅੱਪੜ ਕੇ ਕੱਪੜੇ ਬਦਲੇ, ਗੁਟਕਾ ਉਸੇ ਬੰਬੀ ਵਾਲੇ ਕਮਰੇ ਦੇ ਅੰਦਰ ਟਿਕਾ ਦਿੱਤਾ। ਤੀਜੇ ਦਿਨ ਤੁਰਨ ਲੱਗਿਆ ਦੋਵੇਂ ਵੀਰ ਮੇਰੇ ਵੱਲ ਭੱਜੇ ਆਉਣ, ਕਹਿਣ ਲੱਗੇ, ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ। ਪਤਾ ਨਹੀਂ ਕਿਉਂ ਹੱਠ ਕਰੀ ਜਾਂਦੀ ਆ ਚੰਦਰੀ, ਆਖੀ ਜਾਂਦੀ ਆ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ, ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ। ਮੈਂ ਨਾਂ ਨਹੀਂ ਕਰ ਸਕਿਆ। ਹਾਮੀ ਭਰਨ ਦੇ ਉੱਤੇ ਰਾਣੀ ਮੇਰੇ ਕੋਲ ਆਈ, ਪਹਿਲਾਂ ਮੇਰੇ ਪੈਰੀਂ ਹੱਥ ਲਾਏ, ਫਿਰ ਮੇਰੇ ਨਾਲ ਲੱਗ ਕੇ ਪਤਾ ਨਹੀਂ ਕਿੰਨਾ ਚਿਰ ਰੋਂਦੀ ਰਹੀ। बिना क्या बहुत कुछ कह रही थी बिना आसे पासे की परवाह कीत्या साढ़े विचों कोई भी नहीं बोलिया ना ही किसी ने सवाल पूछा बस चुपचाप सारे संवाद बन के इधर उधर घूम रही सी ये चुप जदों संवाद बनी तो फिर बोलन की लोड़ भी की सी मगरों भांडे टिंडे तुरे जाते इंज लग्या जिवें रूह वजूद तो मना मुही पिया भार लथ गया हो दसम पिता दे वलों पाए परचे ते परचे दे विचों मैं पास जो आया सा दोस्तों अज उस वरतारे नूं बेशक हथियारां दी जंग आख के याद किया जांदा पर उस वेले असीं मुहाजां ते किन्नियां जंगां होर भी लड़ियां जा रहियां सी उन्हां विचों इक प्रमुख सी किरदार दी जंग अक्सर ही खुद अंदर बैठे दुश्मन दे नाल ही आपे लड़ी जांदी है दिने रात हर वेले इत्थों तक के सुते पिया भी कुछ जंग जित गए कुछ जंग हार गए जो जिते वह दसम पिता की कचहरी दे विच जीउंदे ने उन्हां दे जमीर जीउंदे ने वह जींदे जी सुरखरू हो गए ते जो वक्ती तौर दे उत्ते हार गए वह तां शायद खुद ही दस सकदे ने कि मगरों गुरु ने हाथी लिखिया बदावा पाड़ दिता सी कि नहीं पाड़िया सी एक गुरु प्यारे दे नाल वापरिया एक असल वरतांत एक कहानी लिखी हरप्रीत सिंह जवंदा होरां ने साढ़े तक पहुँचाई सुखविंदर सिंह पारवाल होरां ने तो मैं आस करदा कि इस कहानी नूं निभाउण दे विच शायद मैं इंसाफ कर पाया हो बड़ा वड्डा सुनेहा इस कहानी दे विच जे आपां समझ पाईए किरदार लभणे अजकल बड़े औखे हो गए तो लभने कितों दूर नहीं किरदार तो साढ़े अंदर रहिंदे असीं वेखना कि आपां अपना किरदार कित्थे जे टका के रखना जिहदा किरदार चंगा वह सारिआं तों प्यार लैंदा उहनूं हस के कोई घर आवाज मार लैंदा उहनूं हस के कोई दिल च वसा लैंदा ते नहीं ते ठोकरां ही ने दुनियावी भी ते उस रब दे घर भी आस करते हैं कि आज की कहानी तुसी पसंद की होगी।
5: यू आर लिसनिंग ऑस्ट्रेलियाज नंबर वन रेडियो हांजी
4: रेडियो हांजी। यार तू इत्थे इनी छेती आके पक्का भी हो गया की जुगाड़ लाया है?
8: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्हां ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालिया दा।
8: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਯੂ ਆਰ ਲਿਸਨਿੰਗ
3: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ
3: ਰੇਡੀਓ ਹਾਂਜੀ
2: ਸਟੇ ਟਿਊਨਡ

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, 1674।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣ ਹੋ, ਸਾਧੂ ਹੋ, ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ, ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ, ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ, ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ, ਬੇਮਾਂਝੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੇਰੇ ਤੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦੋ ਦਿਨਾਂ ਦੇ ਵਿੱਚ ਹੀ। ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ, ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ,
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਇੱਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਂਦੀ ਹਾਂ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ, ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਇਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ

0: ठाकुर का सेवक सदा पुजारी।
1: ठाकुर के सेवक है मन प्रतीत, ठाकुर के सेवक की निर्मल रीत।
0: ठाकुर को सेवक जाने संग, प्रभु का सेवक नाम कह रंग।
1: सेवक को प्रभु पालन हारा, सेवक की राखे निरंकारा।
0: सो सेवक जिस दया प्रभु तारे, नानक सो सेवक सास सास सुमारे।
1: अपने जन का पर्दा ढाके, अपने सेवक की सर पर राखे।
0: अपने दास को देव डाई, अपने सेवक को नाम जपाई।
1: अपने सेवक की आपत राखे, ताकि गत मित कोई न लाखे।
0: प्रभु कह सेवक को न पहुंचे, प्रभु कह सेवक ऊंचे ऊंचे।
1: जो प्रभु अपनी सेवा लाया, नानक सो सेवक दह दिस प्रगटाया।
0: नीकी कीरी में कर राखे, पसम करे लश्कर कोट लाखे।
1: जिसका सास न काटते आप, ताको राखत दे कर हाथ।
0: मानस जतन कर्तव पात, तिसके कर्तव बिरथे जात।
1: मारे न राखे अबर न कोए, सर्व जिया का राखा सोए।
0: काहे सोच करे रे पानी, जप नानक प्रभु अलख बिडानी।
1: बारंबार बार प्रभु जपिए, पी अमृत एहो मन तंत्र पिए।
0: नाम रतंजन गुरमुख पाया, तिसके च अवर नाही दिसताया।
1: नाम तन नामो रूप रंग, नामो सुखर नाम कसंग।
0: नाम रस जो जंत बताने, मन तन नामे नाम समान।
1: उठत बैठ सोबत नाम, कहो नानक जन कै सदकाम।
0: लो जाचे वादन रात, प्रभु अपने जन की नींदात।
1: करह भगत आत्म कै चाए, प्रभु अपने स्यो रह है समाए।
0: जो हुआ हो वसु जान, प्रभु ने का हुकुम पछान।
1: तिसकी महिमा कौन बखानो, तिसका गुण कहे एक न जानो।
0: आठ पैर पर बसे हजूर है, कहो नानक से जन पूरे।
1: मन मेरे तिन की ओट ले, मन तन अपना तिन जन दे।
0: जिन जन अपना प्रभु पछाता, सो जन सर्व थोक का दाता।
1: तिसकी शरण सर्व सुख पावे, तिसके दरसा पाप मिटावे।
0: अवर सियान सगली छाड, तिस जन की तू सेवा लाग।
1: आवन जान न होवी तेरा, नानक तिस जन के पूज हो सद पैरा।
0: सुखमनि सुख अमृत प्रभ नाम, भगत जना कै मन विश्राम। अठ सतारा श्लोक।
1: सत पुरख जन जानिया, सतगुर तिसका नाओ। तिसकै संग सिख उदर है, नानक हर गुण गाओ। सत नाम श्री वाहे गुरु अष्टपदी।
0: सतगुर सिखी करै प्रतपाल, सेवक को गुरु सदा दयाल।
1: सिख की गुर दुरमत मल हेरै, गुर बचनी हर नाम उचरै।
0: सतगुर सिख कै बंधन काटै, गुर का सिख बिकार ते हटै।
1: सतगुर सिख को नाम धन दे, गुर का सिख वड भागी हे।
0: सतगुर सिख का हलत पलत सवार, नानक सतगुर सिख को जी नाल सुमार।
1: गुर कै ग्रह सेवक जो रह, गुर की आज्ञा मन में सह।
0: आपस को कर कछ न जनावै, हर हर नाम हृदय सत्यावै।
1: मन बेचै सतगुर कै पास, ते सेवक के कार्ज रास।
0: सेवा करत होए नेकामी, तिसको होत प्राप्त स्वामी।
1: अपनी कृपा जिसे आप करे, नानक सो सेवक गुर की मत ले।
0: विश्व विश्व गुर का मन माने, सो सेवक परमेश्वर की गत जाने।
1: सो सतगुर जिस हृदय हर नाओ, अनक बार गुर को बल जाओ।
0: सर्वनदान जी का दाता, आठ पहर पार ब्रह्म रंग दाता।
1: ब्रह्म है जन, जन में पार ब्रह्म, एक है आप नहीं कछ परम।
0: सहर से अन पलया न जाइए, नानक ऐसा गुरुड भागी पाइए।
1: सफल दर्शन पेखत पुनीत, परसत चरण गत निर्मल रीत।
0: संग्राम गुण रवै, पार ब्रह्म की दरगह गवै।
1: सुनकर बचन करन आगाने, मन संतोखा तुम पतिया ने।
0: पूरा गुर आख्यो जाका मंत्र, अमृत दिष्ट पेखै होए संत।
1: गुण बेअंत कीमत नहीं पाए, नानक जिस भावे तिस लय मिलाए।
0: जे बाए कुस्तत अनेक, सतपुरख पूरन बबे।
1: काहू बोल न पहुंचत प्राणी, अगम गोचर प्रभु निर्बानी।
0: निराहार निर्वैर सुखदाई, ताकि कीमत किने न पाई।
1: अनक भगत बंदन नित कर है, चरण कमल हृदय स्मर है।
0: सद बलिहारी सदगुरे अपने, नानक जिस प्रसाद ऐसा प्रभु जपने।
1: एहो हर रस पावे जन कोए, अमृत पीवे अमर सो होए।
0: प्रता नाही कदे विनाश, जाके मन पटे गुणतास।
1: आठ पहर हर का नाम ले, सच उपदे सेवक कौ दे।
0: मोह माया कै संग न लेप, मन मै राख है हर हर एक।
1: अंधकार दीपक परगासे, नानक पर मोह दुख तहते नासे।
0: तबत माहे ठंड वरताई, आनंद पया दुख नाठे पाई।
1: जन्म मरण के मिटे अंदेसे, साधु के पूर्ण उपदेशे।
0: पौ चुका निर्भय होए बसे, सगल ब्याद मन ते खै नसे।
1: जिसका सातन कृपा धारी, साध संग जप नाम मुरारी।
0: चित पाई चूके भउ गवन, सुन नानक हर हाजा सरवन।
1: निर्गुण आप सरगुण पी ओही, कला धार जिन सगली मोही।
0: अपने चित बाबा बनाए, अपनी कीमत आपे पाए।
1: हर बिन दूजा नाही कोए, सर्व निरंतर एको सोए।
0: पोत पोत रव्या रूप रंग, पै प्रगास साध कै संग।
1: रच रचना अपनी कल धारी, अनक बार नानक बलिहारी।
0: सुखमनी सुख अमृत प्रभ नाम, भगत जना कै मन विश्राम। अठ अठारह श्लोक।
1: साथ न चालै बिन भजन, बिखिया सगली छार। हर हर नाम कमाव ना, नानक इहो धन सार। सत नाम श्री वाहिगुरु अष्टपदी।
0: संजना मिल करो विचार, एक सिमर नाम आधार।
1: अवरो पासा मीत बिसार हो, चरण कमल रिद मैं उरतार हो।
0: करम कारण सो प्रभ समरथ, दृढ़ कर गहो नाम हर रथ।
1: एहो धन संचो हो वो भगवंत, संत जना का निर्मल मंत।
0: एक आसरा को मन माहे, सर्व रोग नानक मिट जाहे।
1: जिस धन को चार कुंट उठता वै, सो धन हर सेवा ते पाव है।
0: जिस को नित बाछै मीत, सो सुख साधु संग परीत।
1: जे शोभा को करहै भली करनी, सा शोभा भज हर की शरणी।
0: अनको पावी रोग न जाए, रोग मिटे हर अवख दलाए।
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧ ਹਰ ਕੇ ਨਾਏ ਦਰਦ ਸਤਾਵਤ ਆਵੈ ਠਾਏ
1: ਕਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਚਾਏ ਹੋ ਮੈਂ ਮਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਭਗ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਸੁਖ ਹੋਏ ਮਨ ਬਿਕਸੈ ਸਾਧ ਚਰਨ ਤੋਏ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ तख्त कहो हो कित ठाए।
0: जब आपे आप अपनी जोत धरे तब कौन निडर कौन कत डरे।
1: आपन चले तब करने हार नानक ठाकुर अगम पार।
0: अविनाशी सुख अपने आसन तय जन्म मरण को कहा विनाशन।
1: जब पूर्ण करता प्रभ सोए तब जम की त्रास कहो किस होए।
0: जब अवगत अगोचर प्रभ एका तब चित्रगुप्त किस पूछत लेखा।
1: जब नाथ नरंजन अगोचर गादे तम कौन छुटे कौन बंधन बाधे।
0: आपन आप ही अचर जा नानक आपन रूप आप ही उपर जा।
1: जह निर्मल पुरख पुरख पत होता तह बिन मैल कहो क्या तूता।
0: जह निरंजन निरंकार निर्वाण तह कौन को मान कौन अभिमान।
1: जह स्वरूप केवल जगदीश तह छल छिद्र लागत कहो कीस।
0: जह जो स्वरूपी ज्योत संग समावे तह किसे भू कौन तृप्तावे।
1: कर्ण करावन करने हार नानक करते का नाहि सुमार।
0: जा अपनी सुवा अपन संग बनाई तब कौन माए बा मित्र सुत भाई।
1: जह सर्व कला आपे परवीन तह वेदक तेव कहां कोचीन।
0: जब अपने आप उतारे तो सगन अपसगन कहां बिचारे।
1: जह अपन ऊंच अपन आप नीरा तह कौन ठाकुर कौन कही है चीरा।
0: बिस्मन बिस्म रहे बिस्माद नानक अपनी गर जानो आप।
1: जह अछल अछेद अपेद समाया ऊहा किसे व्याप्त माया।
0: आपस को आपे आदेश तेह गुण का नाही प्रवेश।
1: जह एक है एक एक भगवानता तह कौन अचिंत किस लागे चिंता।
0: जह अपन आप पतियारा तह कौन कथे कौन सुन न हारा।
1: बहु बेअंत ऊंच ते ऊंचा नानक आपस को आप है पहुंचा।
0: जह आप रचियो पर पंच आकार तेह गुण में कीनो विस्तार।
1: आप पुन तह पई कहावत को नरक को स्वर्ग बंचावत।
0: आल जाल माया जंजाल हो मैं मोह परम पैपार।
1: दुख सुख मान अपमान अनक प्रकार कियो बखिया।
0: अपन खेल आप कर देखे खेल संकोच है तो नानक एक है।
1: जह अवगत भक्त है आप जह पसरे पासार संत प्रताप।
0: रूपा का अपै धनी उनकी शोभा उन्हों बनी।
1: आप है कौत करे आनंद चोज आप है रस भोगन निर्जोग।
0: जिस भावे तुसी अपन ना लावे जिस भावे तुस खेल खिलावे।
1: बेशुमार अथा अगंत अतोले ज्यों बुलावो त्यों नानक दास बोले।
0: सुख मनी सुख अमृत पब नाम भगत जना कै मन विश्राम। 8:21 श्लोक।
1: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहेगुरु अष्टपदी।
0: आप कथे आप सुनने हार आपे एक आप विस्तार।
1: जा तिस भावे ता सृष्टो पाए अपने भाणे लए समाए।
0: तुम ते पिन्ने किछ होए आपन सूत सब जगत परोए।
1: जाको प्रभ जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
1: जी जंत्र सबता कै हाथ दीन दयाल अनाथ को नाथ।
0: जिस राखे तिस कोई न मारे सो मुआ जिस मनो बिसारे।
1: तिस्ता जबर कहां को जाए सब सरे एक निरंजन राए।
0: जी की जुग जाके सुभात अंतर बाहर जानो साथ।
1: गुण दान बे अंत पार नानक दास दा बलिहार।
0: पूरन पूर रह दयाल सब ऊपर होवत कृपाल।
1: अपने करतब जाने आप अंतर जामी रहो ब्याप।
0: तत पाले जीअन बो पात जो जो रचियो सुत सहत्यार।
1: जिस पावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक इक जानिया।
1: जान लागा हर एक नाए तिसकी आसन बिरथी जाए।
0: सेव को सेवा बने आई हुक्म बूझ परम पद पाए।
1: इसते ऊपर नहीं विचार जाके मन बसिया निरंकार।
0: बंधन तोर पै निर्वैर अंदिन पूजे गुर के पैर।
1: यह लोक सुखिए पर लोक सुहेले नानक हर प्रभ आपह मेले।
0: साध संग मिल करो आनंद गुण गावो परमानंद।
1: राम नाम तत् करो विचार दुर्लभ देह का करो उदार।
0: अमृत वचन हर की गुण गावो प्रांत नुन का हे सुआओ।
1: आठ पहर प्रापी खुह नीरा मिटे अज्ञान बिन सहंदीरा।
0: सुन उपदेश हृदय बसावो मन इच्छा नानक फल पावो।
1: हलत पलत दो लिहो सवार राम नाम अंतर उतार।
0: पूरे गुर की पूरी दिखिया जिस मन बसै ते साच परीखिया।
1: मनता नाम जपो लिवलाए दुख दर्द मन ते पौ जाए।
0: सच व्यापार करो व्यापारी दरगह निभै खेप तुम्हारी।
1: टीका टीक रखो मन माही नानक बहुर न आवे जाहे।
0: इसते दूर कहा को जाए उबरे रखन हार ते आए।
1: निर्भउ जपै सगल भउ मिटै प्रभु कृपा ते प्राणी छुटै।
0: जिस प्रभ रखै तिस नाही दुख नाम जपत मन होवत सुख।
1: चिंता जाए मिटै अहंकार तिस जन को कोई न पहुंचन हार।
0: सिर उपर ठाडा गुरसूरा नानक ता कै कारज पूरा।
1: मत पूरी अमृत जाकी दृष्ट दर्शन पेख तु उदरत श्रिष्ट।
0: चरण कमल जाके अनूप सफल दर्शन सुंदर हर रूप।
1: धन सेवा सेवक परवान अंतर जामी पुरख प्रधान।
0: जिस मन बसे सोत निहाल ताके निकट न आवत काल।
1: अमर भय अमरा पद पाया साध संग नानक हर त्याया।
0: सुख मनी सुख अमृत पव नाम भल जना कै मन विश्राम। 8:22 श्लोक।
1: ज्ञान अंजन गुरदिया अज्ञान अंधेर विनाश। हर कृपा ते संत भेटिया नानक मन प्रगास। सत नाम श्री वाहेगुरु अष्टपदी।
0: संत संग अंतर प्रभ डीठा नाम प्रभु का लागा मीठा।
1: सगल समिग्री एक स्कट माहे अनक रंग नाना दृष्टा है।
0: नौनद अमृत प्रभ का नाम देही में इसका विश्राम।
1: सुन समाध अनहत नाद कह न जाई अचार्य ਬਿਸਮਾਦ
0: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਤੇ ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुन ना अंत अंत ना जापै क्या मनमंत्र।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰਾਧਾ ਕ੍ਰਿਸ਼ਨ, हमारे भारत में हर प्रेमी को श्री कृष्ण और प्रेमिका को राधा जी के रूप में देखा जाता है।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਅੱਜ ਦੀ ਲਾਫਟਰ ਥੈਰੇਪੀ BYD ਕੈਰੋਲਿਨ ਸਪਰਿੰਗ ਦੇ ਵੱਲੋਂ ਹਾਰਮੋਨੀ ਗਰੁੱਪ ਵਾਲਿਆਂ ਦੇ ਵੱਲੋਂ ਸਪੋਂਸਰਡ ਆ। ਅਤੇ ਜੇਕਰ ਤੁਸੀਂ ਗੱਡੀ ਲੈਣੀ ਆ ਤੁਸੀਂ BYD ਦੀ ਅਤੇ ਫਿਰ ਕੈਰੋਲਿਨ ਸਪਰਿੰਗ ਵਾਲਿਆਂ ਦੇ ਨਾਲ ਜਾ ਕੇ ਅਤੇ ਗੱਲਬਾਤ ਕਰ ਸਕਦੇ ਹੋ ਤੁਸੀਂ, ਅਤੇ ਰੇਡੀਓ ਹਾਂਜੀ ਦਾ ਮੈਨਸ਼ਨ ਜ਼ਰੂਰ ਕਰ ਦਿਓ ਜਾਂ ਫਿਰ ਮੋਹਿਤ ਅਰੋੜਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਫਿਰ ਉਹ ਉਹਨਾਂ ਦੇ ਨਾਲ ਕਰ ਲੈਣਗੇ ਅਤੇ ਮੇਰੇ ਨਾਲ ਗੱਲ ਕਰਨ ਦੇ ਲਈ ਪਹੁੰਚ ਚੁੱਕੇ ਨੇ ਨੋਨੀਆ ਪੀ ਦਿਆ।
4: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਥਰਸਡੇ ਮੋਰਨਿੰਗ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਥਰਸਡੇ ਮੋਰਨਿੰਗ ਨਾਲ ਨਾ ਮੈਨੂੰ ਤਾਂ ਪਤਾ ਕਿੰਨੇ ਕਿੰਨੇ ਸਾਲ ਪੁਰਾਣੇ ਹੀ ਯਾਦ ਆ ਗਈ, ਪਰ ਮੈਂ ਥਰਸਡੇ ਈਵਨਿੰਗ ਨੂੰ ਆਉਂਦੀ ਹੁੰਦੀ ਸੀਗੀ।
3: ਸੋਰੀ, ਥੈਂਕ ਯੂ।
4: ਸੋਰੀ, ਥੈਂਕ ਯੂ। ਹਾਂਜੀ, ਯੈਸ, ਯੂ ਰਿਮੈਂਬਰਡ। ਸੋ ਅੱਜ ਥਰਸਡੇ, ਔਰ ਥਰਸਡੇ ਨੂੰ ਮੈਂ ਕਹਿੰਦੀ ਹੁੰਦੀ ਸੀਗੀ ਕਿ ਅੱਜ ਸਾਡਾ ਵੀਕਐਂਡ ਜਿਹੜਾ ਨਾ ਅਸੀਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸੋ ਅੱਜ ਵੀ ਮੈਂ ਇਹੀ ਕਹੂੰਗੀ।
3: ਗੁੱਡ।
4: ਫਰਾਈਡੇ ਦੀ ਥਾਂ ਅੱਜ ਆਪਾਂ ਵੀਕਐਂਡ ਥੋੜਾ ਜਿਹਾ ਲੰਬਾ ਵੀਕਐਂਡ ਕਰਾਂਗੇ, ਮਸਤੀ ਵਾਲਾ ਲੰਬਾ, ਔਰ ਅੱਜ ਮਸਤੀ ਮਨਾਵਾਂਗੇ, ਖਿੱਚ ਕੇ ਮਨਾਵਾਂਗੇ, ਔਰ ਸਾਰਿਆਂ ਨਾਲ ਮਿਲ ਕੇ ਮਨਾਵਾਂਗੇ। ਤੇ ਦੇਖਦੇ ਹਾਂ ਫਿਰ ਅੱਜ ਸਾਡੇ ਨਾਲ ਕੌਣ ਕੌਣ ਆ ਕੇ ਜੁੜਦੇ ਨੇ ਮਸਤੀ ਮਨਾਉਣ ਦੇ ਲਈ, ਕਿਹੜੇ ਕਿਹੜੇ ਯੂਨੋ ਯੂਨੋ ਸੁਪਰ ਸਟਾਰਸ ਆਉਂਦੇ ਨੇ, ਸਾਡੇ ਆਉਣ ਵਾਲੇ ਕੱਲ੍ਹ ਵਾਲੇ ਸਟਾਰ ਆਉਂਦੇ ਨੇ। ਆਈ ਲਵ ਟੂ ਟੋਕ, ਆਈ ਲਵ ਟੂ ਹੈਵ ਹਗਸ ਫਰੋਮ ਦੈਮ। ਸਾਰਿਆਂ ਨੂੰ ਪਤਾ ਕੌਣ ਨੇ ਉਹ ਸਾਡੇ
5: ਸਾਡਾ
3: ਵੀ ਬਹੁਤ ਵਧੀਆ,
4: ਮੈਂ ਬਹੁਤ ਵਧੀਆ।
3: ਕੱਲ ਤੁਹਾਡੀ ਮੰਮਾ ਨਾਲ ਗੱਲ ਹੋਈ ਸੀ?
5: ਮੈਨੂੰ ਪਤਾ, ਮੰਮਾ ਨੇ ਦੱਸਿਆ ਸੀ, ਮੰਮਾ ਨੇ ਸੋਇੰਗ ਮਸ਼ੀਨ ਬਾਰੇ ਦੱਸਿਆ ਸੀ।
3: ਉਹ ਵੀ ਤੁਹਾਡੇ ਵਾਂਗੂ ਬੋਲਦੇ ਆ ਕਿ ਤੁਸੀਂ ਉਹਨਾਂ ਵਾਂਗੂ ਬੋਲਦੇ ਹੋ?
4: ਕੀ
3: ਲਿਆਈ ਫਿਰ ਅੱਜ?
5: ਅੱਜ ਅਸਾਂ ਗਏ ਇੱਕ ਬਾਜ਼ਾਰ
3: ਤੇ।
4: Oh my god, sweetie, sweetie.
5: ਆਲਾ ਪੁੱਟਿਆ ਵਾਲਾ ਵਿੱਚ ਮੇਰੀ ਪੂਟੋ ਨੱਚਦੀ,
3: ਕਾਲਾ ਕੌਡੀਆਂ ਵਾਲਾ ਤੇ ਵਿੱਚ ਮੇਰੀ ਪੂਟੋ ਨੱਚਦੀ,
4: ਆਲਾ ਕੌਡੀਆਂ ਵਾਲਾ ਵਿੱਚ ਮੇਰੀ ਪੂਟੋ ਨੱਚਦੀ।
3: ਹਾਂ
5: ਹਾਂਜੀ,
3: ਆਲਾ ਕੌਡੀਆਂ ਵਾਲਾ ਤੇ ਵਿੱਚ ਮੇਰੀ ਪੂਟੋ ਨੱਚਦੀ।
4: ਇਹ ਵਿੰਜਰ ਪੂਟੋ ਤਾਂ ਨਹੀਂ ਹੈਗੀ ਕਿਤੇ?
3: ਪਰ ਉਹ ਤੇ ਹੈ ਨੀ ਹੁਣ।
4: ਯੈਸ, ਉਹ ਤਾਂ ਹੈ ਨੀ ਆ, ਪਰ ਉਹਨਾਂ ਦੇ ਟੱਬਰ ਵਾਲੇ ਤਾਂ ਹੋਣਗੇ ਹੀ। ਹਾਂ, ਕੋਈ ਨਾ ਕੋਈ ਤਾਂ ਹੋਊਗਾ ਨਾ, ਪੁੱਟੋ ਜਿਹੜੀ ਕੁੜੀ ਹੋਊਗੀ ਪੁੱਟੋ ਨੱਚਦੀ, ਬਸ ਸਿੰਪਲ।
3: ਹਾਂ,
4: ਪਤਾ ਕੱਲ ਪਤਾ ਹੈ ਤੁਸੀਂ ਇੰਨੇ ਬੁਝਾਰਤਾਂ ਪਾਉਂਦੇ ਹੋ ਨਾ, ਮੇਰੀ ਜ਼ੁਬਾਨ ਸੜ ਗਈ।
3: ਅੱਛਾ,
4: ਯੈਸ, ਆਈ ਹੈਵ ਅ ਬਰਨ ਟੰਗ।
3: ਓਹੋ, ਇਹ ਤੇ ਫਿਰ ਤੁਸੀਂ, ਹਾਂ ਅੱਛਾ ਅੱਛਾ, ਟੰਗ ਹੀ ਆ ਗਏ ਫਿਰ। ਲੈ, ਤੇ ਕੁਲਬੀਰ ਆਂਟੀ ਨੇ ਵੀ ਕਿਹਾ ਵਾ ਵੀ ਟੰਗ ਪੰਜਾਬੀ ਵਾਲੀ ਨੀ, ਅੰਗਰੇਜ਼ੀ ਵਾਲੀ। ਤੁਹਾਨੂੰ ਪਤਾ ਪੰਜਾਬੀ ਚ ਕਿਹਨੂੰ ਕਹਿੰਦੇ ਟੰਗ?
5: ਜੀਭ
3: ਨਹੀਂ, ਪੰਜਾਬੀ ਚ ਵੀ ਕਹਿੰਦੇ ਆ ਇੱਕ, ਪੰਜਾਬੀ ਚ ਟੰਗ ਕਿਹਨੂੰ ਕਹਿੰਦੇ ਆ? ਜੀਭ ਤੇ ਹੋ ਗਈ ਅੰਗਰੇਜ਼ੀ ਵਿੱਚ।
4: ਨਹੀਂ ਅੰਕਲ, ਟੰਗ ਜੀਭ ਨੂੰ ਹੀ ਕਹਿੰਦੇ ਨੇ। ਹਾਂ
3: ਨਹੀਂ, ਪਰ ਹਾਂ,
4: ਤੇਗ ਇਜ਼ ਵੈਰੀ ਇੰਟੈਲੀਜੈਂਟ।
3: ਯੈਸ,
4: ਮੈਨੂੰ ਵੀ ਨਹੀਂ ਪਤਾ ਸੀ ਤੇਗ,
3: ਪਰ ਤੇਗ ਨੂੰ ਨਹੀਂ ਪਤਾ, ਉਹਨੇ ਮੰਮਾ ਨੂੰ ਪੁੱਛਿਆ ਵਾ।
4: ਨਹੀਂ ਨਹੀਂ, ਤੇਗ ਤੇਗ ਨੂੰ ਪਤਾ ਸੀ।
3: ਹੈ,
4: ਤੇਗ ਨੂੰ ਪਤਾ ਸੀ।
3: ਤੇਗ ਕਿੰਨੇ ਦੱਸਿਆ, ਮੰਮਾ ਨੇ ਕਿ ਦਾਦੀ ਨੇ?
5: ਮੰਮਾ ਨੇ।
3: ਓ ਮੰਮਾ ਨੇ, ਇਸ ਕਮ ਹੋਨੈਸਟ ਹੈ ਜਾਨੀ।
5: ਅੱਜ ਦਾਦੀ ਬੈਟਰੀ ਐਟ ਨੇਮ, ਦਾਦੀ ਨੇ ਫੂਡ ਨਹੀਂ ਫਿਨਿਸ਼ ਕੀਤਾ, ਤੇ ਜੇ ਮੰਮਾ ਅੱਜ ਬੈਠੇ ਨੇ ਨਾਲ।
4: ਓ ਮੰਮਾ ਬੈਠੇ ਨੇ ਨਾਲ, ਓਕੇ
3: ਓਕੇ ਓਕੇ ਓਕੇ। ਤੇ ਹੋਰ ਕੌਣ ਹੈ ਨਾਲ?
5: ਕੋਈ ਨਹੀਂ।
3: ਐਂਬਰ
5: ਨਹੀਂ ਅੰਬਰ ਦਾ ਬ੍ਰੇਕਫਾਸਟ ਹੁਣੇ ਹੁਣੇ ਖਾਣ ਲੱਗੀ ਆ ਅੰਬਰ।
3: ਅੱਛਾ ਅੱਛਾ ਤੇ ਲਾਹੀ?
5: ਲਾਹੀ ਸੁੱਤੀ ਪਈ ਆ, ਲਾਹੀ ਹਜੇ ਉੱਠੀ ਨਹੀਂ ਹੈਗੀ। ਨੋਰਮਲੀ ਉੱਠਦੀ ਹੁੰਦੀ ਆ ਇਸ ਟਾਈਮ, ਪਰ ਇਸ ਵਾਰੀ ਨਹੀਂ ਉੱਠੀ।
3: ਹਾਏ, ਉਹ ਰਾਤੀ ਫਿਰ ਲੇਟ ਸੁੱਤੀ ਹੋਣੀ, ਕੰਮ ਕਾਰ ਕਰਦੀ ਰਹੀ ਹੋਣੀ।
5: ਮੰਮਾ ਨੇ ਦੱਸਿਆ ਸੀ ਲਾਹੀ ਨੇ ਪਹਿਲਾਂ ਮੰਮਾ ਦੇ ਸਿਰ ਤੇ ਪੈਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਮੰਮਾ ਨੇ ਸਿਰ ਚੱਕ ਕਿਤੇ ਹੋਰ ਰੱਖਤਾ, ਤੇ ਫਿਰ ਲਾਹੀ ਉੱਠ ਕੇ ਮੰਮਾ ਦੇ ਸਿਰ ਦੇ ਉੱਤੇ ਛਾਲਾ ਮਾਰਨ ਲੱਗੀ, ਤੇ ਫਿਰ ਮੰਮਾ ਨੇ ਥੱਲੇ ਕੁੱਟ ਕੇ ਪਾਇਆ, ਤੇ ਫਿਰ ਪੈਦ ਨਾਲ ਮੰਮੀ ਦੇ ਸਿਰ ਦੇ ਉੱਤੇ ਛਾਲਾ ਮਾਰਨ ਲੱਗੀ, ਤੇ ਫਿਰ ਮੰਮਾ ਨੇ ਕੁੱਟ ਕੇ ਫੜ ਕੇ ਉਹਦੇ ਸਿਰ ਦੇ ਉੱਤੇ ਪਾਇਆ।
3: ਮੰਮਾ ਨੇ ਕੁੱਟ ਕੇ ਫੜ ਲਿਆ,
4: ਨਿਆਣੇ ਦਾ ਪਤਾ ਨੀ ਲੱਗਦਾ ਵੀ ਕੋਟਾ ਕੇ ਕੋਟਾ।
3: ਥੈਂਕ ਯੂ,
4: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੀ, ਤੁਸੀਂ ਬਹੁਤ ਪਿਆਰਾ ਬੋਲਦੇ ਹੋ।
5: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
3: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਅਰਨਮ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
6: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ।
3: ਸਤਿ ਸ੍ਰੀ ਅਕਾਲ
4: ਫਤਿਹ ਜੀ।
3: ਮੰਨਤ ਆ
4: ਨਹੀਂ ਫਤਿਹ ਆੜੀ,
3: ਫਤਿਹ ਹਲੇ ਪਿੱਛੇ ਬੈਠਾ ਵਾ। ਆਪਣੇ ਪੁਰਾਣੇ ਜਿਹੜੇ ਦੋ ਹਾਂ ਪਹਿਲਾਂ ਸਾੜੀ ਆਪਣੀ ਦੋ।
4: ਯੈਸ, ਯੂ ਕੈਨ, ਵੀ ਕੈਨ ਐਕਸਚੇਂਜ, ਠੀਕ ਆ?
3: ਹੈ ਮਨ,
4: ਆਪਾਂ ਬਦਲ ਸਕਦੇ ਆ।
6: ਓਕੇ,
4: ਠੀਕ ਆ। ਆਹ ਦੇਖੋ ਦਲੇਰ ਸਾਡੀ ਧੀ ਰਾਣੀ।
3: ਕਿਹੜੀ ਕਿਹੜੇ? ਇਹਨਾਂ ਕੋਲ ਇੱਕ ਬਲੈਕ ਸੂਟ ਹੈਗਾ, ਉਹ ਲੈਣਾ ਤੂੰ।
6: ਓਕੇ,
3: ਹੈ ਤੂੰ ਆਪਣੀ ਸਕੂਲ ਡਰੈਸ ਦੇ ਦੀ ਇਹਨਾਂ ਨੂੰ।
4: ਹਾਂ, ਮੈਂ ਸਕੂਲ ਡਰੈਸ, ਮੈਨੂੰ ਬਹੁਤ ਵਧੀਆ ਲੱਗਦੀ ਹੈ।
6: ਨਹੀਂ, ਕਿਉਂਕਿ ਥੋੜੀ ਦਿਨ ਛੋਟੀ ਹੋ ਗਈ, ਕਿਉਂਕਿ ਉਹ ਤਾਂ ਮੇਰੇ ਤੇ ਮੇਰੀ ਵੀ ਹੁਣ ਛੋਟੀ ਹੋ ਗਈ।
3: ਤਾਂ ਪਿਛਲੇ ਸਾਲ ਵਾਲੀ ਦੇ ਦੇ।
4: ਕੋਈ ਨਿਆਣਾ ਆਪਣਾ ਕੱਪੜਾ ਨਹੀਂ ਦੇ ਕੇ ਮੈਨੂੰ ਰਾਜ਼ੀ ਹੋਏਗਾ।
3: ਪੁਰਾਣੇ ਦੇ ਦੇਣੇ ਚਾਹੀਦੇ ਕੱਪੜੇ, ਨਾ ਬੰਦਾ ਵੱਡਾ ਨੀ ਹੁੰਦਾ। ਗੱਲਾਂ ਗੁੱਲਾਂ ਚ ਘੱਟ ਹੀ ਆਉਂਦੇ ਆ।
4: ਯੈਸ,
3: ਕੀ ਸੁਣਾਓਗੇ ਫਿਰ ਅੱਜ?
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
4: ਓਕੇ।
6: ਇੱਕ ਵਾਰੀ ਪੱਪੂ ਆਪਦੇ ਬੱਚੇ ਨੂੰ ਕਹਿੰਦਾ, ਪੁੱਤ ਤੂੰ ਮੇਰਾ ਤੂੰ ਕਦੇ ਉਹ ਨੀ ਕੰਮ ਕੀਤਾ ਜਿਹਦੇ ਨਾਲ ਮੇਰਾ ਕਦੇ ਸਿਰ ਉੱਚਾ ਹੋਵੇ। ਬੱਚਾ, ਪਾਪਾ ਜੀ ਮੈਂ ਕੀਤਾ ਤਾਂ ਹੈ, ਜੋ ਤੇ ਸੁੱਤੇ ਪਏ ਸੀਗੇ ਉਦੋਂ ਮੈਂ ਸਰਾਣਾ ਤੇ ਰੱਖਿਆ ਸੀਗਾ।
4: ਓ ਮਾਈ ਗੋਡ, ਇਹਦਾ ਮਤਲਬ ਮੈਂ ਵੀ ਨਾ ਅੱਜ ਜਾ ਕੇ ਉੱਚੀ ਜਿਹੀ ਥਾਂ ਤੇ ਲਾਉਣੀ ਆ ਮੇਰੀ ਮੰਮੀ ਦੇ ਨਾਂ ਦੀ ਤਖਤੀ। ਮੰਮੀ ਡੈਡੀ ਦੇ ਨਾਂ ਦੀ ਤਖਤੀ ਉੱਚੀ ਸਾਰੀ ਕਰਕੇ ਲਾਉਣੀ ਆ।
3: ਥੈਂਕ ਯੂ ਮੰਨਤ,
4: ਥੈਂਕ ਯੂ ਸ਼ੋਣੇ ਪੁੱਤੂ।
6: ਪਤੇ ਨਾਲ ਵੀ ਗੱਲ ਕਰ ਲੋ
3: ਜੀ। ਹਾਂ ਜੀ,
4: ਲੰਡੀਆਂ
3: ਚੂਹੀਆਂ ਦਾ ਸਰਦਾਰ ਵੀ ਹੁੰਦਾ ਸੀ ਇੱਕ।
4: ਯੈਸ,
3: ਵਾਂਸ ਅਪੌਨ ਅ
4: ਟਾਈਮ। ਯੈਸ,
3: ਹੈਮ ਫਤਿਹ ਹਲੇ ਵੀ ਹੈਗਾ।
4: ਦੇਖੋ, ਵਾਂਸ ਵਾਂਸ ਅ ਸਰਦਾਰ, ਆਲਵੇਜ਼ ਅ ਸਰਦਾਰ।
3: ਜੇ ਨਾ ਨਾ ਵਧੀਆ ਨਿਕਲਿਆ ਫਿਰ ਤੁਹਾਨੂੰ ਲੰਡੀ ਚੂਹੀ ਮਿਲਣੀ ਅੱਜ।
6: ਨਹੀਂ, ਪੂਪੂ ਨੇ ਇੱਕ ਢਾਬਾ ਖੋਲਿਆ।
3: ਪੂਪੂ ਨੇ ਕਿ ਫੁੱਫੂ ਨੇ
5: ਨਹੀਂ ਇੱਕ ਵਾਰੀ ਪੱਪੂ ਨੇ ਪੱਪੂ ਨੇ ਇੱਕ ਢਾਬਾ ਖੋਲਿਆ ਤੇ ਇੱਕ ਕਸਟਮਰ ਕਹਿੰਦਾ ਮੇਰੇ ਕੱਪ ਚ ਇੱਕ ਮੱਖੀ ਡੁੱਬ ਕੇ ਮਰ ਗਈ ਫਿਰ ਪੱਪੂ ਕਹਿੰਦਾ ਮੈਂ ਢਾਬਾ ਚਲਾਵਾਂ ਕਿ ਮੈਂ ਮੱਖੀ ਨੂੰ ਤੈਰਨਾ ਸਿਖਾਵਾਂ
3: Well done, Papu.
4: Very nice.
3: Thank you, Papu. Thank you. Oh, sorry, Pate.
5: Thank you. Have a nice day.
4: Thank you.
3: Bye-bye. Today, fine food.
4: Yes. Bade ho rahe ne bacche.
3: Haan, biba ho gaya.
4: Yes.
3: Bank naal hun nata tota gaya.
4: Achha, Fateh di ek gal tusi note ki tiya. Right from jado to Fateh ne gal karni shuru ki tiya till today. ਫਤਿਹ ਨੇ ਇੱਕ ਮਿਸ਼ਨ ਹੁੰਦਾ ਨਾ ਜਿੱਦਾਂ ਕੁਛ ਵੀ ਕਹਿ ਲਓ ਉਹਨੇ ਮਿਸ਼ਨ ਆਪਣਾ ਕੰਪਲੀਟ ਕਰਨਾ ਜਾਣਾ ਬਾਕੀ ਤੁਸੀਂ ਜੋ ਮਰਜ਼ੀ ਗੱਲ ਹੋਣਾ ਓਵਰ ਰੂਲਡ
3: ਓਕੇ ਬਾਏ
4: ਬਾਏ
3: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਰਨਵ ਨੇ ਤੇ ਉਸ ਤੋਂ ਬਾਅਦ ਫਿਰ ਵਾਰੀ ਯੁਵਰਾਜ ਦੀ ਸਤਿ ਸ਼੍ਰੀ ਅਕਾਲ ਅਰਨਵ
4: ਸਤਿ ਸ਼੍ਰੀ ਅਕਾਲ ਅਰਨਵ ਜੀ
7: ਸਤਿ ਸ਼੍ਰੀ ਅਕਾਲ ਅੰਕਿਤ ਜੀ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ ਜਿਉਂਦੇ ਵਸਦੇ ਰਹੋ ਖੁਸ਼ ਰਹੋ
3: ਤੰਦਰੁਸਤੀਆਂ ਮਾਣੋ ਤੁਹਾਡਾ ਵਿਆਹ ਹੋਵੇ ਬੱਚੇ ਹੋਣ
4: ਅਸੀਂ ਭੰਗੜੇ ਪਾਈਏ ਤੁਹਾਡੇ ਵਿਆਹ ਦੇ ਵਿੱਚ
3: ਬੱਚਿਆਂ ਦੇ
4: ਸਾਡੇ ਹੱਡ ਪੈਰ ਇੰਨੇ ਚੱਲਦੇ ਰਹਿਣ
3: ਕਾਨੇ ਫਲਾਈਏ
4: ਫੇਫੜੇ ਵਧੀਆ ਰਹਿਣ ਕਾਨੇ ਫਲਾਉਣ ਜੋਗੇ
3: ਸਟੇਟਮੈਂਟਾਂ ਦੇਈ ਜਾਂਦੇ ਬਾਅਦ ਚ ਤੁਹਾਡੇ ਵਰਗੇ ਭੱਜੇ ਫਿਰਦੇ ਹੁੰਦੇ ਮਗਰ
4: ਮੰਮੀ ਮੇਰੀ ਸ਼ਾਦੀ ਕਬ ਕਰੋਗੀ ਐ ਮੈਂ ਡੈਡੀ ਨੂੰ ਕਹਿੰਦੇ ਮੈਨੂੰ ਵਿਆਹ ਦੇ ਅੰਮੀ ਨੀ ਮੈਂ ਡੈਡੀ ਜੋਗਾ ਹੋਇਆ ਓਕੇ ਆਲਵੇਜ਼ ਸੇ ਵਿਲ ਥਿੰਕ ਅਬਾਊਟ ਇਟ
3: ਚਲੋ ਹਲੇ ਉਮਰ ਹੈ ਨਾ
4: ਨਹੀਂ ਇਟਸ ਆਦਤ
7: ਮੈਂ ਪੜ ਵੀ ਲੈਣਾ ਸਾਰਾ
4: ਯੈਸ ਡੈਫੀਨਿਟਲੀ
3: ਪੜੋ ਸਾਰਾ ਕੁਝ ਕਰੋ ਪਰ ਗੱਲਾਂ ਜਿਹੜੀਆਂ ਨੇ ਉਹ ਡਿਕਲੇਅਰ ਨਹੀਂ ਕਰੀ ਦੀਆਂ ਮੂੰਹ ਨੇ ਕੱਢੀ ਦੀਆਂ ਕਿਉਂਕਿ ਹਲੇ ਤੇ ਲੋੜ ਹੀ ਨਹੀਂ ਹੈ ਕੋਈ ਹੈ ਨਾ
4: ਯੈਸ
3: ਤੇ ਕੀ ਸੁਣਾਓਗੇ
7: ਅੱਜ ਸੁਣਾਉਂਗੇ ਇੱਕ ਚੁਟਕਲਾ
3: ਹਾਂਜੀ
4: ਓਕੇ
7: ਪੱਪੂ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਤੂੰ ਕਦੀ ਪਾਗਲਖਾਨੇ ਗਈ ਆ ਉਹਦੀ ਘਰਵਾਲੀ ਕਹਿੰਦੀ ਲੈ ਆ ਕੋਈ ਗੱਲ ਪੁੱਛਣ ਵਾਲੀ ਹੈ ਮੈਂ ਵਿਆਹ ਕਰਾ ਕੇ ਪਾਗਲਖਾਨੇ ਹੀ ਆਈ ਹਾਂ
3: ਪਰ ਉਹਨੇ ਗਈ ਪੁੱਛਿਆ ਇਹਦਾ ਹੋ ਕੇ ਆਈ ਹੈ
4: ਆ ਦੇਖੋ ਅੰਕਲ ਡਿਫੈਂਸਿਵਲੀ ਲੈ ਗਏ
3: Thank you
4: very much, Sone Putu.
7: Thank you, Sashrikal. Have a nice day.
4: Have a nice day, Sashrikal.
3: The next Sunday, Nalya, Yuvraj. ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ ਸਤਿ ਸ਼੍ਰੀ ਅਕਾਲ ਯੁਵਰਾਜ ਕੀ ਹਾਲ ਹੈ
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
3: ਸਤਿ ਸ਼੍ਰੀ ਅਕਾਲ
4: ਯੁਵਰਾਜ ਜੀ ਕੀ ਹਾਲ ਚਾਲ ਨੇ
8: ਮੇਰੇ ਠੀਕ ਹੈ ਸਾਡਾ ਕੀ ਹਾਲ ਆ
4: ਅਸੀ ਠੀਕ ਠਾਕ ਬਹੁਤ ਵਧੀਆ ਹੁਣ ਤੁਸੀਂ ਆ ਗਏ ਉਹਦਾ ਬਸ ਨੈਲੇ ਤੇ ਦਹਿਲਾ ਹੋ ਗਿਆ ਹੈ
3: ਇੱਕ ਚੁਟਕਲਾ
4: ਗਰਮਾ ਗਰਮ ਚੁਟਕਲਾ
3: ਗਰਮ ਗਰਮ ਬੰਦਾ ਮੂੰਹ ਚ ਪਾ ਲੈਂਦਾ ਗੁਲਾਬ ਜਾਮੁਨ ਬਾਅਦ ਚ ਫੇਰ ਕੱਢ ਕੇ ਬਾਹਰ ਆ ਦਿੰਦਾ ਪਲੇਟ ਫੇਰ ਜੋ ਕੇ ਗਾਣਾ ਬੜਾ ਔਖਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਜੋਨੇ ਪੁੱਤਰ ਕੀ ਹਾਲ ਚਾਲ
8: ਮੈਂ ਠੀਕ ਆ ਤੁਹਾਡਾ ਕੀ ਹਾਲ ਆ
4: ਮੈਂ ਠੀਕ ਠਾਕ
3: ਯਸ਼ਿਕਾ
4: ਜੀ
3: ਯਸ਼ਿਕਾ ਜਦੋਂ ਵਿਆਹ ਕਰਨ ਜਾਣਾ ਨਾ ਤੁਸੀਂ ਜਦੋਂ ਮੰਨ ਲਓ ਤੁਸੀਂ ਇਹਦੀ ਜੰਜ ਜੁੰਜ ਲੈ ਕੇ ਜਾਣੀ ਨਾ ਤੇ ਉਦੋਂ ਚੰਗੀ ਤਰ੍ਹਾਂ ਸਾਰਾ ਕੁਛ ਮਤਲਬ ਇਹਨੂੰ ਤਿਆਰ ਕਰਕੇ ਖੜੇ ਹੋ ਨਾ ਪੈਲਸ ਦੇ ਬਾਹਰ ਜਾ ਕੇ ਕਹੋ ਵੀ ਸੋਰੀ ਮੈਂ ਕੁਛ ਭੁੱਲ ਆਇਆ ਫੇਰ ਆਉਣਾ ਮੈਂ ਕਲਗੀ ਭੁੱਲ ਗਿਆ, ਮੈਂ ਘਰੋਂ ਇੱਕ ਮਿੰਟ ਆਇਆ ਜੀ ਹੁਣੇ।
4: ਆਹ ਕਲਗੀ ਲੈ ਕੇ, ਫਿਰ ਕਹਿੰਦਾ ਚੱਲ ਚੱਲ ਲੈ ਕੇ ਉਹਨੇ ਚਰਬੀ ਜਾਊਗਾ, ਫਿਰ ਕਹਿੰਦਾ ਲੈ ਮੈਂ ਤਾਂ ਜੁੱਤੀਆਂ ਸਲਿੱਪਰ ਘਰ ਵਾਲੇ ਪਾਇਆ ਆ, ਸ਼ੇਰਵਾਨੀ ਦੇ ਜੱਜਣੀ ਨਹੀਂ ਆ।
3: ਇਹਦਾ ਧਿਆਨ ਰੱਖੋ ਖਾਸ। ਹਾਂਜੀ
9: ਮੈਂ ਵੀ ਇੱਕ ਚੁਟਕਲਾ ਸੁਣਾਉਂਗੀ।
3: ਹਾਂਜੀ
9: ਪੱਪੂ ਸਵੇਰੇ ਉੱਠਦਾ ਤੇ ਉਹਦੀ ਮੰਮੀ ਕਹਿੰਦੀ ਛੇਤੀ ਛੇਤੀ ਉੱਠ ਜਾ ਉੱਠ ਜਾ, ਤੇ ਪੱਪੂ ਕਹਿੰਦਾ ਵੀ ਲੈ ਤੁਸੀਂ ਮੈਨੂੰ ਪਹਿਲਾਂ ਠਾਈ ਜਾਂਦੇ ਹੋ, ਹਜੇ ਸੂਰਜ ਤਾਂ ਮੇਰੇ ਤੋਂ ਪਹਿਲਾਂ ਸੋ ਜਾਂਦਾ ਤਾਂ ਉਹ ਪਹਿਲਾਂ ਉੱਠ ਗਿਆ, ਤੇ ਮੈਂ ਤਾਂ ਹਜੇ ਉਦੋਂ ਤੱਕ ਸੌਂਦਾ ਵੀ ਨੀ, ਤੁਸੀਂ ਮੈਨੂੰ ਪਹਿਲਾਂ ਹੀ ਠਾਈ ਜਾਂਦੇ ਹੋ, ਠਾਓ ਨਾ ਹਲੇ।
4: ਵੈਸੇ ਗੱਲ ਚ ਲੌਜਿਕ ਹੈ ਯਾਰ, ਲੌਜਿਕ ਗੱਲ ਸੋਚਣ ਦੀ ਆ,
3: ਪੱਪੂ ਦੀ ਗੱਲਾਂ ਲੌਜਿਕ ਵਾਲੀਆਂ ਹੁੰਦੀਆਂ। ਤੁਸੀਂ ਬਹੁਤ
4: ਇੰਟੈਲੀਜੈਂਟ ਹੋ ਯਾਰ, ਸਾਡੇ ਕਪਾਟ ਖੋਲਤੇ ਸਵੇਰੇ ਸਵੇਰੇ।
3: ਥੈਂਕ ਯੂ ਜਸ਼ਕਾ,
9: ਥੈਂਕ ਯੂ ਯੂ ਵੀ ਨੂੰ ਯਾਦ ਆ ਗਿਆ,
4: ਆ ਗਿਆ ਚੁਟਕਲਾ।
3: ਅੱਛਾ ਅੱਛਾ,
9: ਹਾਂਜੀ
3: ਜੁਗੀ ਜੀ।
9: ਮੰਮੀ ਆਪਦੇ ਬੱਚੇ ਨੂੰ ਕਹਿੰਦੀ ਆ ਵੀ ਤੂੰ ਇੰਨੀ ਦੇਰ ਜੇ ਤੂੰ ਜਿਆਦਾ ਫੋਨ ਦੇਖੇ ਨਾ ਫਿਰ ਅੱਖਾਂ ਲਈ ਸਹੀ ਨੀ ਹੁੰਦਾ।
3: ਹਾਂ ਤੇ ਨਾਲੇ ਤੈਨੂੰ ਚੁਟਕਲਾ ਭੁੱਲ ਜਾਣਾ ਈ, ਇਹ ਨੀ ਕਹਿੰਦੀ ਮੰਮੀ। ਅੱਛਾ
4: ਐਂਡ
9: ਤੇ ਫਿਰ ਬੱਚਾ ਕਹਿੰਦਾ ਹਾਂਜੀ ਮੰਮਾ ਤਾਈ ਤਾਂ ਮੈਂ ਇੱਕੋ ਹੀ ਫੋਨ ਦੇਖ ਰਹਾ।
4: ਜਿਆਦਾ ਨੀ ਦੇਖਦਾ।
3: ਇਹ ਤੇ ਭੁੱਲਣ ਵਾਲਾ ਕੀ ਹੋਏ, ਪਹਿਲਾਂ ਮੈਨੂੰ ਇਹ ਦੱਸ ਇਹ ਚ ਇਹੋ ਜਿਹਾ ਕੀ ਸੀ ਭੁੱਲਣ ਵਾਲਾ, ਇਹ ਚ ਭੁੱਲਣ ਵਾਲਾ ਕੀ ਸੀ ਜਿਹੜਾ ਭੁੱਲ ਗਿਆ ਸੀ?
4: ਚੁਟਕਲਾ ਬਣਾਉਣਾ ਸੀਗਾ ਕੋਈ?
3: ਹੈਂ
9: ਨਹੀਂ, ਕਿਉਂਕਿ ਪਾਪਾ ਨੇ ਮੈਨੂੰ ਚੁਟਕਲਾ ਦੱਸਿਆ ਹੀ ਨਹੀਂ ਸੀ।
3: ਅੱਛਾ ਚਲੋ ਥੈਂਕ ਯੂ ਪੁੱਤ। ਜਦੋਂ ਆਪਾਂ
4: ਰੇਡ ਪੈ ਗਈ ਸੀਗੀ,
3: ਹਾਂ ਜਦੋਂ ਆਪਾਂ ਪਹਿਲਾਂ ਪੁੱਤੂ ਨਾਂ ਲੈਨੇ ਆ ਨਾ ਵੀ ਹਾਂ ਨੈਕਸਟ ਤੁਹਾਡੀ ਵਾਰੀ ਹੈ ਤੇ ਉਦੋਂ ਤੁਸੀਂ ਯਾਦ ਕਰ ਲਿਆ ਕਰੋ। ਥੈਂਕ ਯੂ ਤੁਹਾਡਾ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਆ, ਫਿਰ ਸਾਡੇ ਨਾਲ ਸ਼੍ਰੇਆ ਹੋਊਗੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
10: ਸਤਿ
3: ਸ਼੍ਰੀ ਅਕਾਲ
4: ਅਸੀਸ ਕੌਰ ਜੀ, ਨਾ ਸਾਨੂੰ ਫਰਾਕ ਦੇਣ ਵਾਲੇ ਹੋ, ਫਰਾਕ ਹੀ ਨੀ ਦਿੰਦੇ ਹੈਗੇ, ਫਰਾਕ
3: ਨਹੀਂ ਮੰਨ ਗਈ ਗੱਲ, ਕਹਿੰਦੀ ਸੀ ਲੈ ਲਿਓ।
4: ਓਕੇ ਚਲੋ ਠੀਕ, ਫਿਰ
10: ਮੰਨ ਗਈ ਗੱਲ,
4: ਮੰਨ ਗਈ
10: ਮੰਗੀ ਗੱਲ, ਅੱਜ ਮੈਂ ਸੈੱਟ ਕਰ ਰਹੀ।
3: ਕੀ ਸੈੱਟ ਕਰ ਰਹੀ?
10: ਸਾਰੇ ਜੋ ਮੈਂ ਅਲਮਾਰੀ ਮੈਂ ਆਪਦੀ ਅਮ ਕਲੀਨ ਕਰੂੰ, ਫੇਰ ਸਾਨੂੰ ਜਿਹੜੇ ਮੈਂ ਸੋ ਰਹੇ 올ਡ ਕੱਪੜੇ ਦੇ ਲਈ।
3: ਹਾਂ
4: ਸੁੱਟਣ ਵਾਲੇ ਹੋ ਗਏ ਉਹਦੇ ਤੇ।
3: ਹਾਂ ਨਹੀਂ ਉਹੀ ਕਿ ਉਹੀ ਤਾਂ ਹੀ, ਇਹ ਸੋਚ ਲਓ ਵੀ ਜਿੱਦਾਂ ਨੋਨੀ ਆਂਟੀ ਦਾ ਨਾਮ ਡਿੰਮੀ ਹੁੰਦਾ, ਜਿੱਦਾਂ ਮੰਨ ਲਓ
4: ਡਿੰਮੀ ਸੀ, ਯੈਸ
3: ਅਸਲੀ ਨਾਂ ਇਹਨਾਂ ਦਾ ਡਿਮੀਜ਼ ਆ, ਇੱਕ ਹੋਰ ਵੀ ਹੈਗਾ ਨਾ ਤੁਹਾਡਾ, ਕੀ ਉਹ ਹੁੰਦਾ ਵਾ?
4: ਨੋਨੀਆ ਤਾਂ ਮੈਂ ਵੀ ਰੱਖਿਆ ਹੋਇਆ।
10: ਨੋਨੀਆ ਤਾਂ ਤੁਸੀਂ ਰੱਖਿਆ, ਉਹ
3: ਨੋਨੀਆ ਤੇ ਰੇਡੀਓ ਵਾਲਾ ਨਾਂ ਆ ਨਾ,
4: ਡਿਮੀ
10: ਉਹ ਨਕਲੀ ਹੈ। ਤੇ ਉਹ ਜਿਹੜਾ ਦੂਜਾ ਉਹ ਹੈ ਅਸਲੀ।
3: ਹਾਂ ਇਹਨਾਂ ਦਾ ਅਸਲੀ ਨਾਂ ਹੈਗਾ ਵਾ ਡਿਮੀ ਜ਼ੋਪ ਸ਼ੋਪ।
4: ਯੈਸ
10: ਡੀ ਜ਼ੋਪ ਸ਼ੋਪ,
3: ਡਿਮੀ ਜ਼ੋਪ ਸ਼ੋਪ,
4: ਡਿਮੀ ਡਿਮੀ ਡਿਮੀ ਡਮੀ ਡਮਰੂ ਵਾਲਾ ਡਿਮੀ।
3: ਯਾਦ ਰਹੂਗਾ?
10: ਨਹੀਂ।
3: ਫਿਰ ਤੁਸੀਂ ਕਿੱਦਾਂ ਬੁਲਾਓਗੇ ਕੱਲ ਨੂੰ ਜੇ ਰੇਡੀਓ ਤੋਂ ਬਾਹਰ ਮਿਲ ਪਏ? ਇਹ ਤੇ ਰੇਡੀਓ ਵਾਲਾ ਨਾਂ ਆ, ਤੇ ਜੇ ਉਦਾਂ ਕਿਤੇ ਮਿਲ ਪਏ। ਸ਼ੌਪ ਸ਼ੌਪ ਨਹੀਂ, ਆਪ ਆਪ ਸ਼ੌਪ, ਉਹਦੇ ਸਰਨੇਮ, ਪਰ ਉਹ ਸਰਨੇਮ ਹੈ ਇਹਨਾਂ ਦਾ ਆਪ ਸ਼ੌਪ। ਕਿਉਂ
4: ਸੱਚੀ ਮੁੱਚੀ ਅੰਕਲ ਅੰਕਲ ਅੰਕਲ ਕਦੇ ਕਦੇ ਅੰਕਲ ਨੇ ਝੂਠ ਬੋਲਿਆ? ਨਹੀਂ ਨਾ, ਫਿਰ ਸੱਚੀ ਸੱਚੀ ਆ।
10: ਉਹਦਾ ਪਤਾ, ਬਟ ਕੀ ਪਤਾ ਬਈ ਉਹਨਾਂ
4: शेर खान
3: बल्ले
4: मैं शेर खान दे नाल की हुंदा सीगा ओ मोगरी
3: शेर खान दी मासी हुंदी है मानू बिल्ली पता
4: यस
10: नहीं
3: हाँ मम्मा नू पुछो उदी मासी आओ
4: यप
10: नहीं
3: ले शेर खान तानू पता शेर खान ने ट्रेनिंग किधर को ले ही मानू बिल्ली करो उदी टीचर मानू बिल्ली ही ले मम्मा नू पुछ ले उदो ही
4: कब ऐसे छोटे हुंदे सी अविता भी बोलते हुंदे सी के बिल्ली शेर की मासी है चूहा उसका मामा है
3: हाँ जी
4: बिल्ली
3: उसके लिए जो निकर है उसके लिए पजामा है तो ही सुनी नहीं है
10: नहीं
3: चलो तो ही जो आओगे ना फिर तानु सुनावांगे की ले आए वाज
10: तो चलो मैं अब दी जल्दी जल्दी बोली सुना ला फिर मानो बिल्ली आ गई
4: तू सीधा कमरवा पाई रखना चलो मैं बोली सुनावा
3: हाँ जी
4: जी सी स्कोर जी
10: मेनू आ भी चाहिदा मेनू ओ भी चाहिदा मेनू आ भी चाहिदा मेनू ओ भी चाहिदा मासी मंगदी ब्रेन मसल तंग हो गया मासी मंगदी
3: ब्रेन मसल तंग हो गया
10: मासी चौक मासी दा पगोड़ा
3: मसल नंग हो गया मसल नंग
10: हो गया
4: चौक मासी दे पगोड़ा मसल तंग
3: नंग हो गया बल बल बल बल बल
10: पगोड़े मसल नंग हो गया चौक मासी दे पगोड़े मसल नंग
3: हो गया नी मसल नंग हो गया नी मसल नंग हो गया चक दो मसल दू थैंक यू
4: वेरी मच सीस्कार जी
3: बल्ले बल्ले बल्ले बल्ले नंग हो गया थैंक यू मनु बिल्ली नहीं आओ शेर खान ते नेक्स्ट साडे नाल है श्रेया ते उस तो बाद साडे नाल ने मनदीप जी
10: अशीष
3: या मानू बिल्ली ओके अच्छा श्रेया टॉक कर दी पर मानू बिल्ली कौन है तुही के अशीष है
10: सीस
3: अच्छा सीस है तू ही की हो
10: श्रेया
3: अच्छा तू ही श्रेया ही हो ओके ओके ओके दूजी सीस ते केंदी ही मैं शेर खान है
4: ये
3: तू ही केड़ा करैक्टर बनना फिर
10: प्रिंसेस
3: है प्रिंसेस एल्सा बनना
4: केड़ी वाली प्रिंसेस
10: नहीं
3: केड़ी प्रिंसेस बनना
4: जैस्मिन
3: भूल गया ओके ओहो
4: येलो ड्रेस वाली ब्लू ड्रेस वाली केड़ी वाली
3: येलो
4: डर्टी फेलो
3: की सुनाओगे फिर येलो प्रिंसेस
10: बोलिए
3: ओके
10: कदी आया करो कदी जाया करो पत्ते तोड़ सीढ़िया बजाया करो
3: पत्ते तोड़ सीढ़िया बजाया करो पत्ते तोड़
10: बले बले
4: शव शव बले बले
3: थैंक यू अभी बोली पता नहीं किन्ने बनाई है ना भी क्यों पत्ते जो सीढ़िया बजाया करो है ना
4: Yes, because ਤੁਹਾਨੂੰ ਪਤਾ ਕਿਹੜੇ ਪੱਤੇ ਦੀ ਸੀਟੀ ਵੱਜਦੀ ਹੁੰਦੀ ਸੀਗੀ
3: ਉਹ ਤਾਂ ਸ਼ਟਾਲੇ ਦੇ ਪੱਤੇ ਦੀ ਵੀ ਵੱਜਦੀ ਹੁੰਦੀ ਸੀ ਬਾਕੀ
4: ਤੂਤ ਦੇ ਪੱਤੇ ਦੀ
10: ਸ਼ਾਸ਼ੀ ਕਾ ਮਾਲੂ ਬਿੱਲੀ
3: ਸਤਿ ਸ੍ਰੀ ਅਕਾਲ
4: ਸ਼ੇਰ ਖਾਨ
3: ਇਹ ਨਹੀਂ ਹੈ ਸ਼ੇਰ ਖਾਨ ਇਹ ਮਾਨੂ ਬਿੱਲੀ ਆ
4: ਇਹ ਮਾਨੂ ਬਿੱਲੀ ਓਕੇ ਮਾਨੂ ਬਿੱਲੀ ਆਪਰ ਜੂ
3: ਹੈਲੋ ਮਾਨੂ ਬਿੱਲੀ
4: ਇਟਸ ਟੂ ਅੰਕਲ ਹੇਅਰ
3: ਸਤਿ ਸ੍ਰੀ ਅਕਾਲ
10: ਮਾਨੂ ਬਿੱਲੀ
3: ਅੱਜ ਟੂ ਮਾਨੂ ਬਿੱਲੀ ਆ
4: ਯੈਸ
3: ਮਾਨੂ ਬਿੱਲੀ ਕੀ ਖਾਦਾ ਅੱਜ
10: ਨੂਤੀ ਗੇਂ ਦੁੱਦੂ
3: ਚਲੋ ਕੀ ਸੁਣਾਓਗੇ ਫਿਰ ਵੇਰੇ ਫਿਰਦੇ ਸਾਰੇ ਅੱਜ
4: ਯੈਸ
3: ਕਿੰਨਾ ਲੜੇ ਅੱਜ
10: ਬੁਝਾਰਤ
3: ਅੱਛਾ ਬੁਝਾਰਤ
4: ਓਕੇ
10: ਰਿਚਨ ਓਪਨੀ ਹੁੰਦੀ ਬੰਦ ਵੀ ਹੁੰਦੀ
4: ਹਾਂਜੀ
10: ਰਿਚਨ ਓਪਨੀ ਹੁੰਦੀ ਬੰਦ ਵੀ ਹੁੰਦੀ
3: ਹਾਂ ਫ੍ਰਿਜ ਓਪਨ ਨਹੀਂ ਹੁੰਦੀ ਬੰਦ ਵੀ ਹੁੰਦੀ ਆ
4: ਓਕੇ ਬੜੀ ਮੁਸ਼ਕਿਲ ਸੀ ਯਾਰੀ
3: ਸ਼੍ਰੇਆ ਦੇ ਸਕੂਲ ਮਿਲਣਾ ਹੀ ਉਹ ਸ਼ੇਰ ਖਾਨ ਉਹਨੂੰ ਖਾ ਜੀ ਫਿਰ ਅੱਜ ਕਰਦੀ ਉਹਦਾ ਠੀਕ ਆ ਮਨਦੀਪ ਜੀ ਉਤ ਬਾਤ ਨੀ ਤੁਹਾਡੀ ਵਾਰੀ ਤੇ ਜੇ ਮਨਦੀਪ ਜੀ ਤੁਸੀਂ ਸਕੂਲ ਨੀ ਜਾਣਾ ਤੇ ਫਿਰ ਤੁਹਾਡੀ ਲਾਸਟ ਵਾਰੀ ਸਤਿ ਸ੍ਰੀ ਅਕਾਲ ਤਵਨੀਤ ਚਾਰਕ ਦਿਨ ਪਾਰਲਰ ਨਾ ਜਾਇਆ ਜਾਵੇ ਪੁੱਤ ਸਾਰੇ ਅੰਕਲ ਹੀ ਹੁੰਦੇ ਆ
4: ਤੁਸੀਂ
3: ਪਹਿਲਾਂ ਗੈਸ ਕਰੋ ਇਹ ਕੌਣ ਹੈ ਪਹਿਲਾਂ ਉਹਨਾਂ ਦੀ ਗੈਸ ਗੇਮ ਹੁੰਦੀ ਅੱਛਾ ਨਹੀਂ ਮੈਂ ਨੋਨੀ ਆਂਟੀ ਗੈਸ ਕਰਨਗੇ ਤੁਸੀਂ ਕੌਣ ਹੋ ਇਹਨਾਂ ਘਰੇ ਨੀ ਹੈਗੇ ਹਾਂ ਇਹ ਆਪਣਾ ਪੋਚਾ ਆਪੇ ਮਾਰ ਲੈਂਦੇ

0: ਇਹਨਾਂ ਨੂੰ ਮਲੇਸ਼ੀਆ ਚ ਨਹੀਂ ਦੀ ਲੋੜ ਪੈਂਦੀ
1: ਅਰੀਸ਼ਾ ਅਰੀਸ਼ਾ ਨਹੀਂ ਹਾਰ ਗਏ ਦੱਸ ਦੋ ਹੁਣ
0: ਬਿਲਕੁਲ ਧਿਆਨ ਨਾਲ ਨਹੀਂ ਸੁਣਦੇ ਤੁਸੀਂ
1: ਨਹੀਂ ਦੱਸਿਆ ਹੀ ਨਹੀਂ ਇਹਨਾਂ ਨੇ
2: ਨਹੀਂ ਦੱਸਿਆ
0: ਰੇਖਾ ਨੇ ਆਉਣਾ ਸੱਚ ਐਰ ਕੀ ਇੰਡੀਅਨ ਫਿਲਮ ਫੈਸਟੀਵਲ ਤੇ
1: ਕਲੂ ਦਊਂਗੇ ਥੋੜਾ ਜਿਹਾ
0: ਮਾਸੀ ਆ
2: ਕੱਪੜੇ ਸਵੈਟਰ ਤੋਂ ਬਣਦਾ
0: ਨਹੀਂ ਸਵੈਟਰ ਨੀ ਬਣਦਾ
1: ਮੈਂ ਭੇਡਾਂ ਉੱਥੇ ਚੜਦੀਆਂ ਨੇ ਉਹ ਮਾਸੀ ਹੋ ਗਈਆਂ
0: ਦੋ ਤਾਜਵੀਰ ਬੱਲੇ ਬੱਲੇ ਇੰਨੇ ਜਾਣੇ ਤੁਹਾਡੇ ਘਰ ਤੁਹਾਡਾ ਘਰ ਤੇ ਬੜਾ ਵੱਡਾ ਹੋਣਾ ਫਿਰ ਲਾਫਟਰ ਥੈਰੇਪੀ ਤੇ ਓਕੇ ਓਕੇ ਓਕੇ ਤੇ ਲਿਆਓ ਫਿਰ ਹੁਣ ਨੈਕਸਟ ਕਿਹਦੀ ਵਾਰੀ ਆ ਕਿਹੜੇ ਯੁਵਰਾਜ ਦੀ ਵਾਰੀ ਆ ਨੈਕਸਟ
2: ਦੀਦੀ ਦੀ
0: ਅੱਛਾ ਦੀਦੀ ਯੁਵਰਾਜ ਓਕੇ
2: ਮੈਂ ਦੀਦੀ ਦੀ ਹੈਗੇ
0: ਹੈ ਅੱਛਾ ਦੀਦੀ ਨਹੀਂ ਹੈਗੇ ਕੌਣ ਆ
2: ਮੈਂ ਵੀਰ ਜੀ ਹੈਗੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਵੀਰ ਜੀ ਕੀ ਹਾਲ ਚਾਲ ਨੇ
2: ਠੀਕ ਆ
0: ਵੀਰ ਜੀ ਖਾ ਪੀ ਲਿਆ
2: ਹਾਂ ਜੀ
0: ਲੜੇ ਲੁੜੇ ਕਿ ਨਹੀਂ ਹਲੇ
1: ਨਹੀਂ
2: ਯਾਰ ਛੋਟੀ ਕਿਆ ਵਾਟਰ ਚੇਨ ਲਾਓ ਚੇਨ ਬਣਾਓ ਫਿਰ ਮੈਂ ਸਰਚ ਕੀਤਾ ਫਿਰ ਛੋਟੀ ਦੀਦੀ ਮੈਂ ਕਿਹਾ ਨਹੀਂ ਇਹ ਨਹੀਂ ਸਰਚ ਕਰਨਾ
0: ਇੰਨਾ ਚਿਰ ਖਿੱਚ ਕੇ ਉਹ ਕਹਿੰਦੇ ਹੁੰਦੇ ਦੇਖੋ ਯੇ ਸ਼ਿਲਾ ਜੀ ਤਸਲੀ ਹੈ
2: ਫਿਰ ਛੋਟੇ ਦੱਸਿਆ ਮੈਂ ਕੀ ਦਬਾਣੀ ਪੁੱਛੇ फिर मम्मा मैं एक चेन मारी, फिर मम्मा ने क्या चेन क्यों मारी?
0: अच्छा
2: देखो फिर छोटे क्या मैं वीजी वाले बूटे खांसी की टीबा में
1: असली असली है
0: कोई शक ही नहीं भाई सौ दी दे दो
1: यार एडी बड़ी रकम
0: वीर जी जिंदाबाद
1: जिंदाबाद
2: वीजी बल्ले बल्ले वीजी शाबाश
1: शाबाश
0: आई लव यू वीर जी
2: सरदार जी जिंदाबाद
0: सरदार जी आई लव यू सरदार जी तुई साडा विरसा कैम रखिया
1: पूरी शुद्धता भी नहीं आ कामयाबी
0: ਤੁਹਾਡੇ ਚੋਂ ਸਾਨੂੰ ਸਾਡਾ ਬਚਪਨ ਨਜ਼ਰ ਆਉਂਦਾ ਵੀਰ ਜੀ
2: ਹਾਂਜੀ
1: ਥੈਂਕ ਯੂ ਸੋਹਣੇ ਪੁੱਤ
0: ਥੈਂਕ ਯੂ ਵੀਰ ਜੀ
1: ਸਤਿ ਸ਼੍ਰੀ ਅਕਾਲ
0: ਵੀਰ ਜੀ
2: ਟ੍ਰੈਫਿਕ ਕੋਈ ਐਕਸੀਡੈਂਟ ਹੋਇਆ
0: ਕਿੱਥੇ ਹੋ ਗਿਆ ਸਿਡਨੀ ਚ ਓਕੇ ਓਕੇ ਓਕੇ ਤੁਹਾਨੂੰ ਕਿੱਦਾਂ ਪਤਾ ਲੱਗਾ
2: ਨਿਊਜ਼
0: ਤੇ ਸੁਣਿਆ
2: ਅਜੇ ਤੁਸੀਂ ਦੱਸਿਆ
0: ਓਕੇ ਓਕੇ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਮੈਂ ਦੱਸ ਰਿਹਾ ਸੀ ਕੱਪੜੇ ਚੇਂਜ ਕਰ ਰਹੇ ਨਹੀਂ ਕੱਪੜੇ ਚੇਂਜ ਕਰਦਾ ਸ਼ੇਮ ਸ਼ੇਮ ਥੋੜੀ ਹੁੰਦੀ ਆ
1: ਯੇ ਸ਼ੇਮ ਸ਼ੇਮ ਹੁੰਦੀ ਆ ਜਦੋਂ ਤੁਸੀਂ ਕੱਪੜੇ ਚੇਂਜ ਕਰਦੇ ਹੋ ਅੰਕਲ ਨੇ ਦੇਖ ਲਿਆ ਸੀਗਾ
0: ਹੈ ਥੈਂਕ ਯੂ ਵੀਰ ਜੀ
1: ਅਸੀਂ ਵੀ ਬਹੁਤ ਸ਼ੁੱਧ ਸ਼ੁੱਧ ਹੁੰਦੇ ਸ਼ਲਾ ਜੀ ਤੰਗੂ ਵੈਜੀਮਾਈਟ ਖਾਇਆ ਵੈਜੀਮਾਈਟ ਸ਼ਲਾਜੀਤ
0: ਪੰਜਾਬੀ ਨਹੀਂ ਉਹ ਕੌੜਾ ਹੁੰਦਾ ਵਾ ਨਾ ਉਹ ਹਰ ਇੱਕ ਦਾ ਟੇਸਟ ਨਹੀਂ ਆ
2: ਕੌੜਾ ਹੁੰਦਾ ਤੇ ਵੀਰ ਜੀ ਇੱਕ ਦਿਨ ਥਰਸਡੇ ਨੂੰ ਅਸੀਂ ਸਕੂਲ ਗਏ ਸੀ ਤੇ ਉੱਥੇ ਟੋਸਟ ਦਿੰਦੇ ਸਾਨੂੰ ਉੱਥੇ ਸ਼ੈਡ ਲਾ ਸਕਦੇ ਮੱਖਣ ਲਾ ਸਕਦੇ ਜਾਂ ਤੁਸੀਂ ਵੈਜੀਮਾਰਟ ਫਿਰ ਉੱਥੇ ਇੱਕ ਬੱਚਾ ਨੇ ਕਿਹਾ ਤੁਸੀਂ ਕੀ ਲਓਗੇ ਫਿਰ ਵੀਰ ਜੀ ਕਹਿ ਫਿਰ
0: ਇੱਕ ਕੱਪ ਚਾਹ ਵੀਜੀ ਨੇ ਕਿਹਾ ਇੱਕ ਕੱਪ ਚਾਹ ਹੈ ਨਾ ਦਮਨੀਤ ਕੀ ਸੁਣਾਓਗੇ ਤੁਸੀਂ ਕੀ ਸੁਣਾਓਗੇ
1: ਤੁਸੀਂ ਕੀ ਸੁਣਾਓਗੇ
0: ਇੱਕ ਚੁਟਕਲਾ
2: ਨਹੀਂ ਇੱਕ
0: ਕੱਪ ਚਾਹ ਇਹ ਤੁਸੀਂ ਜਦੋਂ ਵਿਆਹ ਕੀਤਾ ਨਾ ਆਪਾਂ ਉਦੋਂ ਤੁਸੀਂ ਆਹ ਗਾਣਾ ਯਾਦ ਕਰਕੇ ਆਉਣਾ ਵਾ ਇੱਕ ਕੱਪ ਚਾਹ ਠੀਕ ਆ ਠੀਕ ਆ ਤੁਸੀਂ ਕਹੋਗੇ ਕੀ ਪੀਓਗੇ ਤੇ ਬਾਕੀ ਦੋਵੇਂ ਜਾਣੇ ਕਹਿਣਗੇ ਐਸ਼ਲੀਨ ਤੇ ਵੀਰ ਇੱਕ ਕੱਪ ਚਾਹ
2: ਤੇ ਫਿਰ ਮੈਂ ਮੈਨੇਜਰ ਬਣੋਗੇ ਫਿਰ ਕਹੋਗੇ ਕੀ ਲਓਗੇ ਫਿਰ ਐਸ਼ੀ ਤੇ ਵੀਰ ਜੀ ਕਹੋਗੇ ਇੱਕ
0: ਕੱਪ ਚਾਹ
2: ਫਿਰ ਮੈਂ ਕਹੋਗੀ ਕੱਪ ਚਾਹ ਨਹੀਂ ਹੈਗੀ ਤੁਸੀਂ ਦੁੱਧ ਪੀ ਲਓ
0: ਫਿਰ ਤੁਸੀਂ ਕਹੋਗੇ ਫਿਰ ਆਪਾਂ ਕਹਾਂਗੇ ਅਮਰੂਦ ਪਿਆਰਾ ਫਿਰ ਤੁਸੀਂ ਕਹੋਗੇ ਸ਼ੱਕਰ ਪਾਰਾ
2: ਪਿੰਡੀ ਪਿਆਰੀ ਸਭ ਤੋਂ ਪਿਆਰੀ
0: ਤੁਸੀਂ ਕਹੋਗੇ ਭਿੰਡੀ ਨੱਠੀ ਅਸੀਂ ਕਹਾਂਗੇ ਖਾ ਲਓ ਮੱਠੀ
1: ਚਾਹ ਤੇ ਮੱਠੀ

0: ਕੀਤੀ ਹੋਗੀ
1: ਤੁਸੀਂ ਅੱਜ ਪਾ ਦਿਓ
0: ਮੈਂ ਨਾ ਤਵਨੀਤ ਤੁਹਾਨੂੰ ਤੁਹਾਨੂੰ ਨਾ ਉਹ ਲਾ ਦੇਣੀ ਤੁਹਾਡੀ ਡਿਊਟੀ ਤੁਹਾਨੂੰ ਮੈਂ ਨਾ ਬਣਾ ਦੇਣਾ ਮੈਨੇਜਰ ਪੋਡਕਾਸਟ ਦਾ ਤੇ ਤੁਸੀਂ ਤੁਹਾਨੂੰ ਮੈਂ ਨੰਬਰ ਦੇ ਦੇਣਾ ਜਿਹੜੇ ਜਿਹੜੇ ਅੰਕਲ ਪਾਉਂਦੇ ਆ ਠੀਕ ਆ
2: ਹੀ ਇਜ਼ ਅ ਗੁੱਡ ਮੈਨੇਜਰ
0: ਹੈ ਹੋਰ ਅੰਕਲ ਨੇ ਹਾਂ ਉਹ ਹੈਗੇ ਅੰਕਲ ਇੰਡੀਆ ਤੋਂ ਤੇ ਉਹ ਸੁਣਦੇ ਵੀ ਹੁੰਦੇ ਆ ਉਹ ਹਾਂ ਸੰਦੀਪ ਅੰਕਲ ਆ ਤੇ ਮੈਂ ਤੁਹਾਨੂੰ ਨੰਬਰ ਦੇ ਦੇਣਾ ਤੁਸੀਂ ਇੰਚਾਰਜ ਬਣ ਜਾਓ
2: ਯੈਸ
1: ਓਕੇ
0: ਠੀਕ ਆ ਖਿੱਚ ਕੇ ਰੱਖਣਾ ਮੇਰਾ ਠੀਕ
1: ਆਈ ਵਿਲ ਡੂ ਇਟ
0: ਹਾਂ
1: ਮੇਰੀ ਟੈਂਡਿਸਟ ਵਾਲੀ ਅਮ ਜੀ ਮੈਨੇਜਮੈਂਟ ਸੀ ਉਹ ਖਰਾਬ ਹੋ ਗਈ ਸਾਰਾ ਮਿਕਸ ਅਪ ਹੋ ਗਿਆ
0: ਗੁੱਡ
1: ਮੈਂ ਡੇਟ ਰੋਂਗ ਲਿਖੀ
0: ਚਲੋ ਕੋਈ ਗੱਲ ਨਹੀਂ
2: ਕੋਈ ਗੱਲ ਨਹੀਂ ਥੋੜਾ ਥੋੜਾ ਤਾਂ ਹੋ ਜਾਂਦਾ ਹੁੰਦਾ ਪਰ ਦਿਸ ਇਜ਼ ਗੁੱਡ ਯੂ ਹੈਵ ਆਈ ਕੈਨ ਡੂ ਐਟੀਟਿਊਡ ਤੁਸੀਂ ਜ਼ਿੰਦਗੀ ਚ ਬਹੁਤ ਸੋਹਣੇ ਕਾਮਯਾਬ ਹੋਵੋਗੇ
1: ਚਲੋ
0: ਵੀ ਠੀਕ ਕੀ ਸੁਣਾਉਣਾ ਟਾਈਮ ਹੋ ਗਿਆ ਪੁੱਤ
1: ਬੁਝਾਰਤ ਜਿੰਨਾ ਵੱਧ ਤੁਸੀਂ ਪਾਣੀ ਪਾਓਗੇ ਓਨਾ ਵੱਧ ਵਧੂਗਾ ਜਿੰਨਾ ਪਾਣੀ ਘੱਟ ਘੱਟ ਆ ਓਨਾ ਮਰ ਜੂਗਾ
0: ਅੱਛਾ ਪਾਣੀ ਘੱਟ ਕਰ ਦੋਗੇ ਤੇ ਮਰ ਜੂਗਾ
1: ਹਾਂਜੀ
2: ਲੱਸੀ ਨਾ ਲੜਾਈ ਤੇ ਲੱਸੀ ਦਾ ਕੋਈ ਜਿੰਨੀ ਪਾਈ ਚਲੋ ਪਾਣੀ ਵਧੀ ਜਾਂਦੀ ਆ
0: ਮਰ ਜਾਂਦਾ ਵਾ ਓਕੇ ਚਲੋ ਹਾਰ ਗਏ ਪੁੱਤ ਆਪਾਂ
2: ਹੱਥ ਖੜੇ
1: ਪਲਾਂਟ
0: ਪਲਾਂਟ
2: ਓ ਪਲਾਂਟ ਮੇਰਾ ਵੀ ਕੱਲ ਇੱਕ ਪਲਾਂਟ ਮਰ ਗਿਆ
0: ਹੋ ਹੋ
2: ਮੈਂ ਉਹਨੂੰ ਪਾਣੀ ਨਹੀਂ ਪਾਇਆ ਹੁਣ
1: ਤੇਰਾ ਜੋ ਡਾਕਟਰ ਤੁਸੀਂ ਫਰਾਈਡੇ ਨੂੰ ਛੁੱਟੀ ਵੀ ਕਰਨੀ ਬਿਕੋ ਤੁਸੀਂ ਲਾਸਟ ਵੀਕ ਕੀਤੀ
0: ਹਾਂ ਓਕੇ
2: ਓਕੇ ਜੀ ਜੋ ਡਾਕਟਰ ਲਾਸਟ ਫਰਾਈਡੇ ਤੁਸੀਂ
1: ਛੁੱਟੀ ਨਹੀਂ ਕਰਨੀ ਉਹ ਨੀਡਰ ਨੂੰ $67 ਦਾ ਫਾਈਨ ਪਊਗਾ
2: 67
0: ਓਕੇ
2: ਇਹਦਾ ਨਹੀਂ ਤੁਹਾਨੂੰ ਬੰਦਾ ਟ੍ਰੈਫਿਕ ਵਾਲਿਆਂ ਦਾ ਇਨਫ੍ਰਿੰਜਮੈਂਟ ਨੋਟਿਸ ਹੁੰਦਾ 67 57
0: ਠੀਕ ਹੈ ਜੀ ਠੀਕ ਹੈ ਥੈਂਕ ਯੂ
3: ਵੈਸੇ ਤਾਂ ਤੁਸੀਂ ਤਾਂ 12 ਵਜੇ ਤੱਕ ਬੋਲਣਾ ਹੀ ਆ ਮੈਨੂੰ 2 ਮਿੰਟ ਦਿਓ
0: ਆਵੀ ਵਧੀਆ ਹੈ ਆਵੀ ਸੋਹਣੀ ਗੱਲ ਹੈ ਚੁੱਪ ਕਰਾਉਣ ਲਈ ਦਾ ਵੀ ਠੀਕ ਹੈ
2: ਤੁਸੀਂ ਤਾਂ ਜੀ ਛੱਡਰ ਮਾਊਥ ਕਰਤੇ
0: ਹਾਂਜੀ
3: ਤੁਸੀਂ 12 ਵਜੇ ਤੱਕ ਬੋਲੇ ਨਾ ਮੈਨੂੰ 2 ਮਿੰਟ ਦਿਓ ਜਰਾ
0: ਜੀ ਜੀ
3: ਤੇ ਨਾ ਇਹ ਕਹਿਰ ਨਾ ਕਰਿਓ ਕਿਉਂਕਿ ਮੇਰੇ ਸਕੂਲ ਦਾ ਟਾਈਮ ਹੋਇਆ ਹੈ
0: ਜੀ ਜੀ
3: ਮੈਂ ਘਰ ਨਹੀਂ ਆ ਮੈਂ ਚੁਟਕਲਾ ਸੁਣਾਉਣਾ ਆ ਇੱਕ ਮੁੰਡਾ ਮਤਲਬ ਕਿਤੇ ਜਾਂਦਾ ਉਹ ਕਹਿੰਦਾ ਕਿਸੇ ਸਿਆਣੇ ਕੋਲ ਜਾਂਦਾ ਵੀ ਮੈਂ ਆਪਣੀ ਉਮਰ ਜਿਹੜੀ ਆ ਜਿਆਦਾ ਜਿਉਣੀ ਚਾਹੁੰਦਾ ਲੰਬੀ ਜ਼ਿੰਦਗੀ ਸਿਆਣਾ ਕਹਿੰਦਾ ਵਿਆਹ ਕਰਾ ਲਾ ਤੇ ਉਹ ਕਹਿੰਦਾ ਉੱਚੇ ਲੰਬੀ ਜ਼ਿੰਦਗੀ ਨਾਲ ਕੀ ਮਤਲਬ ਕਹਿੰਦਾ ਜੇ ਤੂੰ ਵਿਆਹ ਕਰਾ ਲਿਆ ਤੇਰੀ ਲੰਬੀ ਜ਼ਿੰਦਗੀ ਜੀਣ ਦੀ ਇੱਛਾ ਖਤਮ ਹੋ ਜਾਣੀ ਤੇ ਦੂਜੇ ਨੰਬਰ ਤੇ ਉਹ ਕਹਿੰਦਾ ਜਿੰਨੀ ਤੇਰੀ ਬਚੀ ਹੋਊਗੀ ਤੈਨੂੰ ਉਨੀ ਉਹ ਲੰਬੀ ਲੱਗਣੀ ਆ ਠੀਕ ਹੈ ਇਹਦੇ ਨਾਲ ਮਨਦੀਪ ਕੌਰ ਦਾ ਕੋਈ ਵਾਹ ਵਾਸਤਾ ਨੀ
2: ਨਹੀਂ
3: ਅੱਛਾ ਉਹਨਾਂ ਨੂੰ ਗੱਲਾਂ ਭੁੱਲਦੀਆਂ ਆ ਉਸ ਬੱਚੇ ਨੂੰ ਗੱਲਾਂ ਭੁੱਲਦੀਆਂ ਮੈਨੂੰ ਨੀ ਪਤਾ ਕਿੰਨੇ ਸਾਲ ਦਾ ਆ ਉਸ ਬੱਚੇ ਨੂੰ ਗੱਲਾਂ ਭੁੱਲਦੀਆਂ ਅੱਛਾ ਉਹਨੂੰ ਆਈਡੀਆ ਕੌਣ ਦੇ ਰਿਹਾ ਆ ਉਹਨੂੰ ਉਹਨਾਂ ਟੋਟਕੇ ਕੌਣ ਦੱਸ ਰਿਹਾ ਆ ਜਿਹੜਾ ਬੰਦਾ ਸਾਹਮਣੇ ਬੈਠੀ ਸੁੱਖ ਨੂੰ ਪੁੱਛਦਾ ਆ ਉਹ ਤੁਹਾਡਾ ਨਾਮ ਕੀ ਆ
0: ਵੇਖੋ ਅਸੀਂ ਚਾਹੁੰਦੇ ਹਾਂ ਵੀ ਬੱਚੇ ਨਾ ਉਸ ਰਾਹ ਤੇ ਚੱਲਣ ਅਸੀਂ ਤੇ ਗਲਤੀਆਂ ਤੋਂ ਇਨਸਾਨ ਗਲਤੀਆਂ ਤੋਂ ਸਿੱਖਦਾ ਹੋਰ ਕੀ ਹੁਣ ਤੁਸੀਂ ਆਪਣੀ ਡਿਸੇਬਲ ਵਾਲੀ ਗੱਡੀ ਪਾਰਕਿੰਗ ਚੋਂ ਗੱਡੀ ਕੱਢੋ ਤੇ ਸਹੀ ਚਲਾਓ ਨਹੀਂ ਤੇ ਫਾਈਨ ਆਇਆ
2: $67 ਦਾ
0: ਗੱਡੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: You are listening Australia's number one. Radio Hanji.
4: Radio Hanji.
5: Radio Hanji 1674 AM samay ho chuka. Aaj di kahani padhiye. Aas karde hain ki tusi raji khushi hoge, chadhdi kala ch hoge. Samay ho chuka aaj di kahani da. ਢਿੱਲੋਂ ਸਾਹਿਬ ਨੇ ਜਦੋਂ ਦਾ ਧੀ ਦਾ ਵਿਆਹ ਧਰਿਆ ਉਦੋਂ ਦੀ ਸਿਹਤ ਥੋੜ੍ਹੀ ਉੱਤੇ ਥੱਲੇ ਰਹਿਣ ਲੱਗ ਪਈ ਹੈ। ਸ਼ੂਗਰ ਦੇ ਲੈਵਲ ਸੈੱਟ ਨਹੀਂ ਆਉਂਦੇ, ਡਾਕਟਰ ਕਹਿੰਦਾ ਸਟ੍ਰੈਸ ਨਾ ਲਿਆ ਕਰੋ, ਪਰੇਸ਼ਾਨੀ ਦੇ ਨਾਲ ਚਿੰਤਾ ਦੇ ਨਾਲ ਇਹ ਲੈਵਲ ਕੰਟਰੋਲ 'ਚ ਨਹੀਂ ਆ ਸਕਦੇ। ਡਾਕਟਰ ਦੀ ਧੀ ਦਾ ਵਿਆਹ ਹੋਵੇ ਤਾਂ ਉਹਨੂੰ ਪਤਾ ਹੋਵੇ, ਮੈਂ ਚਾਹਵਾਂ ਜਾਂ ਨਾ ਚਾਹਵਾਂ ਚਿੰਤਾ ਕਿੱਦਾਂ ਨਹੀਂ ਹੋਊਗੀ। ਇੱਕ ਤਾਂ ਇੰਨੇ ਸਾਰੇ ਖਰਚੇ, ਇੰਨੇ ਸਾਰੇ ਕੰਮਕਾਰ, ਸਾਰੇ ਇੰਤਜ਼ਾਮ ਕਰਨੇ ਨੇ, ਨਵੇਂ ਘਰ ਧੀ ਨੇ ਜਾਣਾ, ਉਸ ਚੀਜ਼ ਦੀ ਅਲੱਗ ਤੋਂ ਚਿੰਤਾ, ਅਤੇ ਵੱਡੀ ਚਿੰਤਾ ਇਸ ਚੀਜ਼ ਦੀ ਵੀ ਕਿ ਉਹ ਧੀ ਜਿੱਥੋਂ ਪਲ ਵੀ ਪਾਸੇ ਰਹਿ ਕੇ ਦਿਲ ਘਟਣਾ ਸ਼ੁਰੂ ਹੋ ਜਾਂਦਾ। ਜਿਹੜੀ ਮੇਰੀ ਮਾਂ ਤੋਂ ਵੱਧ ਮੇਰਾ ਖਿਆਲ ਰੱਖਦੀ, ਕਈ ਵਾਰੀ ਤਾਂ ਜਦੋਂ ਜਿਹੜੇ ਹਿਸਾਬ ਦੇ ਨਾਲ ਵਿਚਰਦੀ ਹੈ, ਜਿੱਦਾਂ ਪਿੱਛੋਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈ, ਪਾਪਾ ਤੁਸੀਂ ਆਹ ਭੁੱਲ ਗਏ, ਪਾਪਾ ਤੁਸੀਂ ਆਹ ਕਰਨਾ ਸੀ, ਪਾਪਾ ਤੁਹਾਡਾ ਬਿੱਲ ਰਹਿ ਗਿਆ ਤਰਨ ਵਾਲਾ, ਪਾਪਾ ਤੁਹਾਡਾ ਪਰਸ ਘਰ ਭੁੱਲ ਗਿਆ, ਪਾਪਾ ਤੁਹਾਡਾ ਫੋਨ ਮੈਂ ਚਾਰਜ 'ਤੇ ਲਾ ਦਿੱਤਾ ਸੀ, ਅੱਜ ਪਾਪਾ ਤੁਹਾਡੀ ਪਸੰਦ ਦੀ ਸਬਜ਼ੀ ਬਣਾਈ ਹੈ। ਉਹ ਧੀ ਜਿਹੜੀ ਚਿਹਰਾ ਵੇਖ ਕੇ ਦੱਸ ਦਿੰਦੀ ਆ ਕਿ ਹੁਣ ਪਾਪਾ ਦਾ ਚਾਹ ਪੀਣ ਨੂੰ ਜੀ ਕਰਨ ਡਿਆ, ਬਿਨਾਂ ਕਿਹਾ ਬੜੀਆਂ ਗੱਲਾਂ ਸਮਝਦੀ ਆ, ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ। ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ। ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ, ਚਲੋ ਖੈਰ ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ, ਤਿਆਰੀਆਂ ਵੀ ਕਰਨੀਆਂ ਪੈਣੀਆਂ, ਧੀ ਵੀ ਤੋਰਨੀ ਪੈਣੀ ਆ, ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ, ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਿਹਨੇ ਜੀ ਦਿੱਤੇ ਨੇ, ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ, ਉਹਨੇ ਆਪੇ ਹੀ ਆਪ ਨੇਪਰੇ ਚਾੜਦੇ ਨੇ। ਇੰਨੀ ਕੁ ਮਨ 'ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ, ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ, ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ, ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ, ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾ ਨੁੱਕਰ ਕੀਤੀ ਵਿਚੋਲੇ ਨੂੰ, ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਅਤੇ ਫਿਰ ਸੋਚਣ ਨਾ ਕਿ ਬੜੇ ਅੜੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ, ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁੱਕੜ ਤਾਂ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ, ਇੱਥੋਂ ਇਸ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ, ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ, ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਹਾਂ ਹੋਈ ਜਾਂਦੀਆਂ, ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ। ਮੁੰਡਾ ਵੀ ਬੜਾ ਚੰਗਾ, ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣ ਇਹ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ। ਚੱਲ ਫਿਰ ਨਹੀਂ ਖਾਊਂਗਾ, ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ। ਡਾਕਟਰ ਨੇ ਪਰਹੇਜ਼ ਦੱਸਿਆ, ਚਲੋ ਕਰ ਲਾਂਗੇ, ਵਿਆਹ ਦੇ ਨੇ, ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਤਾਂ ਹੋਰ ਔਖੇ ਹੋਵਾਂਗੇ। ਖਾਵਾਂ ਨਾ ਖਾਵਾਂ ਉੜੀਆਂ ਗੱਲਾਂ ਕਰ ਰਹੇ ਨੇ, ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ। ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ। ਹੁਣ ਨਵਾਂ ਸਮਾਂ ਰਿਸ਼ਤਾ ਅਤੇ ਉਸ ਹਿਸਾਬ ਦੇ ਨਾਲ ਇਹ ਛਾਇਆਂ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ, ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ। ਇਹ ਪਈਆਂ ਛਾਇਆਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ, ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ ਕਈ ਲੋਕ ਵਿਚਾਰ ਵੀ ਕਰਦੇ ਨੇ। ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ, ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫ੍ਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੇ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਦੋਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਅਤੇ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ ਫੜੋ ਚਾਹ ਚੁੱਕੋ ਚਾਹ, ਹੁਣ ਕਵਾਂ ਤਾਂ ਕੀ ਕਵਾਂ। ਸੋਚਿਆ ਚੱਲ ਵੇਖੀ ਜਾਊਗੀ, ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ, ਕੱਲ੍ਹ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ, ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ, ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ? ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ? ਅਤੇ ਫਿਰ ਸੋਚਦਾ ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ, ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤੇ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਉੱਡ ਗਏ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ ਅਤੇ ਮਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ, ਵੇਖ ਲਾ ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ, ਇਹ ਕਰਮ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮਾਲੇ ਨੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏ।
3: You are listening Australia's number one Radio Hanji
1: Radio Hanji
0: Lade Fere Hanji Hanji Oye Hanji Hanji
4: Hanji Radio

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ 'ਚ, ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ, ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ, ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਜੀਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ, 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਇਹ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ, ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ, ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ, ਔਰ ਉਹਦੀ ਕਹਾਣੀ ਜਿਹੜੀ ਹੈ, ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ, ਆਮਿਰ ਖਾਨ ਨੇ ਬਣਾਈ ਹੈ, ਬਟਵਾਰਾ 1947 ਦੀ, ਰਾਜਕੁਮਾਰ ਸੰਤੋਸ਼ੀ ਦੀ। ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ, ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ, ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ। ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੋਕਾਈ ਦੇ ਉੱਤੇ ਕਿੱਦਾਂ ਪਏ, ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੋਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ, ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਥੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ। ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ, ਇੱਕ ਨੀ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ। ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ। ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੀ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ। ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ, ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ, ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ, ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ। ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਗਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਾ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ। ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ। ਤੇ ਹੁਣ ਗੱਲ ਜਿਹੜੇ ਆ ਵੀ ਕਿੰਨਾ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲ ਹੈ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ, ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਸਿਵਲ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ। ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਜੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਟੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਕਰਾਉਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਕਿੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਤੋਂ ਹਿੰਦੂ ਮਹਾਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ ਸਮਝਦੀ ਸੀ ਹਿੰਦੂ ਮਹਾਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰਵਾਹੀ ਨਹੀਂ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ ਬੰਦਾਂ ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ, ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬਚੇਗਾ ਸਿਰਫ ਮਲੇਰਕੋਟਲਾ ਦੇ ਵਿੱਚ ਬਚੇ, ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਦੇ ਨਾਰੇ ਦਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨਹੀਂ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨਹੀਂ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ ਮੁਸਲਿਮ ਬੱਚਿਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ। ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ। ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਸ਼ੋਕੂ ਮਾਮੂਨ ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ, ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ। ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕੰਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ, ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ। ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ, ਤੇ ਉਸ ਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ, ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਹੈਗਾ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਬਣੇ ਪੀ ਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ, ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ, ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ। ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ, ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ ਤੇ ਉਹ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ, ਉਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ। ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਨੇ ਸ਼ੁਰੂ ਚ ਜਿਹੜਾ ਜ਼ਿਕਰ ਕੀਤਾ, ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ। ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ, ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ, ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਆ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨ ਲਿਆ ਗਿਆ ਸੀ ਕਿ ਸਤਲੁਜ ਰਿਵਰ ਮੰਨ ਗਿਆ ਸੀ, ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਬਣੇ, ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਸ਼ੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਗੱਲਾਂ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਮਤਲਬ ਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੀ, ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਸੀ ਕਰ ਸਕਦੇ। ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ, ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨਹੀਂ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਹੀ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨਹੀਂ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੇਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਤੇ ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਸ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ। ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ, ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਹੈ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ। ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਨੂੰ ਠੀਕ ਕਰਨ ਲਈ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ, ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ, ਤੇ ਉਹ ਪਛਤਾਵਾ ਕਰਦੀਆਂ ਨੇ। ਤੇ ਜੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ ਰਹੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ, ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ, ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧਰਨ ਦੀ ਲੋੜ ਹੈ।
0: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਹਾਂਜੀ ਧੰਨਵਾਦ।
0: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ, ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰੂਧਾਮਾਂ ਦੀ ਗੱਲ ਕੀਤੀ ਹੈ, 175 ਗੁਰੂਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ

ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।